ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵ ਹੈ ਜੋ ਸੇਵ ਹੈ ਤੁਰਜੇ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਰਜੇ, ਸੇ ਜਨ ਜੁਗਮੈ ਸੁਖਵਾਸੀ। ਸੇ ਮੁਕਤ ਸੇ ਮੁਤ ਭਏ, ਜਿਨ ਹਰ ਧਿਆਇਆ ਜੀ। ਤਨ ਤੂਟੀ ਜਮ ਕੇ ਫਾਸੇ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ। ਤਿਨ ਕਾ ਭਉ ਸਭ ਗਵਾਸੀ, ਜਿਨ ਸੇ ਪਿਆ ਜਿਨ ਸੇ ਪਿਆ ਮੇਰਾ ਹਰ ਜੀ। ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ। ਜਨ ਨਾਨਕ ਤਿਨ ਬਰ ਜਾਸੀ, ਤੇਰੀ ਭਗਤ ਤੇਰੀ ਪਦ ਭੰਡਾਰ ਜੀ। ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਤੇਰੇ ਪਾਸ ਸਲਾਹਨ ਤੁਰ ਜੀ। ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰੇ ਹਰ ਪੂਜਾ ਜੀ। ਤਬ ਤਾਪੇ ਜਪਹਿ ਬੇਅੰਤਾ, ਤੇਰੇ ਅਨੇਕ ਪੜੇ ਬਹੁ ਸਿਮਰਤ ਸਾਥ ਜੀ। ਕਰ ਕਿਰਿਆ ਖੱਟ ਕਰਮ ਕਰੰਤਾ, ਸੇ ਭਗਤ ਸੇ ਭਰ ਭਲੈ ਜਨ ਨਾਨਕ ਜੀ। ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਪਰੰਪਰ ਕਰਤਾ ਜੀ। ਤੁਧ ਜੇ ਵਡਿਅਵ ਨ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰਹਿ ਸੋ ਹੋਈ, ਤੁਧ ਆਪੇ ਸਿਰਠ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ। ਜੋ ਸਭ ਸੇ ਕਾ ਜਾਣੋ ਯਸ ਮਹੱਲਾ ਚੌਥਾ।

ਵਿਚਾਰ ਦੇ। ਸਾਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਹਰਿ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆ ਕਰ ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰ ਵਿੱਟੋਂ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪੈ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਂ ਸੁਖ ਵਾ ਤਿਤ ਕਰ ਅਨਹਦ ਵਾਜੇ ਅਨਹਦ

ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀ ਪੈ ਹਰੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਇ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਨਹੀਂ ਤੇ ਆਏ ਫਿਰੰਗਤ ਕੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਿ ਗੋਬਿੰਦਨੋ ਸਿਮਰਉ ਸ੍ਰੀ ਹਰਿ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨਾਉਣ ਤੇ ਆਵੇ ਤਾਏ ਸਭ ਥਾਈ ਹੋਏ ਸਾ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਦੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਉਪਦੇਸ਼ ਜੀ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੁਰਨਾ ਜੀ ਗੁਰੂ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਰੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਖ ਪਾਹੀ ਦੇਖ ਕੇ ਅੰਡਟ ਕੀਤਾ

ਦਿੱਤੇ ਬੰਦ ਬੰਦ ਕੁਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੇ ਸਰਦਾਰ ਹਿੱਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਪਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਤਿਨਾਂ ਮਹਾਨ ਸਿੰਘ ਸਿੰਘਣੀਆਂ

ਦੇ ਦਰਸ਼ਨ ਦੀਦਾਰ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੇ ਪ੍ਰਥਮ ਸਮੂਹ ਖਾਲਸਾ ਜੀ ਕੀ ਅਰਦਾਸ ਹੈ ਸਮੂਹ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਰਸਿਆ ਰਵਾਇਤ ਦੇਖ ਤੇ

ਦਾਨਾ ਸਿਰਤਾਂ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ।

ਮਤਿ ਰੱਖਿਆ ਕਾ ਪੁਕਾਰ ਪੁਰਖ ਵਾਹਿਗੁਰੂ। ਹੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ

ਕਾਲ ਬੁੱਤਾ ਸਮਤ ਬਖਸ਼ੇ ਕਰਨੇ, ਪੜੀ ਸੁਣੀ ਗਾਵੀ ਹੋਈ ਪਾਣੀ ਦਾ ਭਾਵ, ਸਮੂਹ ਸਾਧ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ, ਜੋ ਮਾਈ ਭਾਈ ਦੂਰੋਂ ਨੇੜੋਂ ਚੱਲ ਕੇ ਆਪ ਜੀ ਦੇ ਦਰ ਤੇ ਹਾਜ਼ਰੀਆਂ ਭਰੀਆਂ ਹਨ, ਸਮੂਹ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਤਿਲ ਫਲ ਪਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸ਼ਬ ਮਨੋ ਕਾਵਨਾ ਸੰਪੂਰਨ ਕਰਨੀਆਂ, ਸਬਦੇ ਕਾਰਜ ਰਾਸ ਕਰਨੇ, ਗੁਰਸਿੱਖੀ ਜੀਵਨ ਨਾਮ ਦੀ ਦਾਤ, ਗੁਰੂ ਘਰ ਨਾਲ ਪ੍ਰੇਮ ਬਖਸ਼ੇ ਕਰਨਾ, ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਵਰਿੰਦਰ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਦਾ ਉੱਠਦੇ ਸਹਾਰਾ ਲੈ ਕਰ ਸੱਚੇ ਪਾਤਸ਼ਾਹ ਦੀ ਆਪ ਦੀ ਕਿਰਪਾ ਰਹਿਮ ਸਦਕਾ ਨਵੀਂ ਕੰਪਨੀ ਸ਼ੁਰੂ ਕੀਤੀ ਹੈ ਸੱਚੇ ਪਾਤਸ਼ਾਹ ਜੀ। ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ, ਆਪਦੇ ਬੱਚਿਆਂ ਦੇ ਸਿਰ ਤੇ ਮੇਹ ਪਤ ਰੱਖਣਾ, ਕਾਰਜ ਰਾਸ ਕਰਨੇ ਸੱਚੇ ਪਾਤਸ਼ਾਹ ਜੀ, ਆਪਣੇ ਦਰ ਘਰ ਨਾਲ ਜੋੜੀ ਰੱਖਣਾ, ਨਾਮ ਦੀ ਦਾਤ ਬਖਸ਼ੇ ਕਰਨੀ, ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕੜਾਹ ਪ੍ਰਸ਼ਾਦ ਦੇਗ ਦੀ ਸੇਵਾ ਕੀਤੀ ਹੈ, ਸੋ ਸੇਵਕਾਂ ਦੀਆਂ ਸ਼ੁਭ ਮਨੋਕਾਮਨਾ ਸੰਪੂਰਨ ਕਰਨੀਆਂ, ਬੇਅੰਤ ਮਾਇਆ ਦੀ ਸੇਵਾ ਕੀਤੀ ਹੈ, ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਸੋ ਖਜ਼ਾਨੇ ਭਰਪੂਰ ਕਰਨੇ, ਏਕ ਤੋਂ ਨੇਕ ਚੜ੍ਹਦੀ ਕਲਾ ਹਰ ਮੈਦਾਨ ਫਤਿਹ ਬਖਸ਼ੇ ਕਰਨੀ ਸੱਚੇ ਪਾਤਸ਼ਾਹ ਜੀ। ਆਪ ਦੇ ਦਰ ਤੇ ਸਮੂਹ ਸਾਧ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕਰ ਹਾਜ਼ਰ ਹੈ, ਦੇਗ ਸਜਾਉਂਦਿਆਂ ਸੋ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ੋ ਜੇ, ਆਪ ਦੇ ਦਰ ਤੇ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਕੜਾਹ ਪ੍ਰਸ਼ਾਦ ਸਾਧ ਸੰਗਤ ਵਿੱਚ ਅਤੁੱਟ ਵਰਤੇ, ਜੋ ਜੋ ਛਕੇ ਆਪ ਜੀ ਦਾ ਨਾਮ ਸਤਨਾਮ, ਸ੍ਰੀ ਵਾਹਿਗੁਰੂ ਜਪੇ ਗਰੀਬ ਨਵਾਜ, ਦਇਆ ਕਰੋ ਪਾਵਨ ਹੁਕਮਨਾਮੇ ਬਖਸ਼ ਕੇ, ਸੰਗਤਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੁਰਾਗਿਆ ਭਈਆ ਕਾਲ ਕੇ।

ਵਾਹਿਗੁਰੂ ਸਾਹਿਬ ਜੀ, ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇਖ ਰਹਤ, ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾਡ ਬਿਖੈ ਬਿਖਾਈ, ਮਾਇਆ ਮੋਹ ਭਰਮ ਪੈ ਪੂਲੈ, ਸੁਤ ਦਾਰਾ ਸਿਉ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਤੇਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੇ ਗੁਰੂ ਰਾਮਦਾਸ

ਸੁਹੀ ਮਹੱਲਾ ਪੰਜਵਾ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨ ਜਾਣੇ ਮਾਇਆ ਮਦਮਾਤਾ ਮਰਣਾ ਚੀਤ ਨਾ ਆਵੈ।

ਹੋਰ ਨਾ ਜਾਣੇ ਮਾਇਆ ਮਦ ਮਾਤਾ ਮਰਣਾ ਚੇਤ ਨ ਆਵੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ

ਸਤਿਗੁਰ ਕਾ ਦਿਲਾਸਾ। ਨਾਮ ਧਿਆਨ ਸੁਖ ਫਲ ਪਾਇਨ,

ਪੰਚ ਦੁਸ਼ਟ ਲੈ ਸਾਦੇਹ, ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੇ, ਸਭ ਤੇ ਵੱਡਾ ਸਤਿਗੁਰ ਨਾਨਕ।

ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੇ ਮੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਵੱਡੇ ਭਾਗਾਂ ਵਾਲੇ ਹੋ ਜੋ ਸਾਹਿਬਾਂ ਦੀ ਗੋਦ ਵਿੱਚ ਬੈਠ ਕੇ ਗੁਰੂ ਦੀ ਬਖਸ਼ਿਸ਼ ਕਿਰਪਾ ਰਹਿਮ ਸਦਕਾ ਆਪ ਜੀ ਨੇ ਕਲ ਯੁੱਗ ਮੈਂ ਕੀਰਤਨ ਪ੍ਰਦਾਨਾ ਗੁਰਮੁਖ ਜਪੀ ਲਾਏ ਧਿਆਨਾ ਇਲਾਹੀ ਬਾਣੀ ਦਾ ਕੀਰਤਨ ਸੋ ਦਰਬਾਰ ਸਾਹਿਬ ਜੀ ਦੇ ਪਾਠ ਉਸ ਤੋਂ ਉਪਰੰਤ ਆਪ ਜੀ ਨੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਫਿਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹੁਕਮਨਾਮ ਦੀ ਦਾਤ ਬਖਸ਼ ਕੀਤੀ ਹੈ। ਜਿਸ ਕੇ ਸਿਰ ਉੱਪਰ ਤੂੰ ਸਾਮੀ ਸੋ ਦੁੱਖ ਐਸਾ ਪਾਵੈ ਬੋਲ ਨਾ ਜਾਣੇ ਮਾਇਆ ਮਧ ਮਾਤਾ ਮਰਣਾ ਚੀਤ ਨਿਆਵੇ। ਜੋ ਸਾਨੂੰ ਉਪਦੇਸ਼ ਦਿੱਤਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਹਿਰਦੇ ਵਿੱਚ ਵਸ ਜਾਵੇ, ਅਸੀਂ ਗੁਰੂ ਦਾ ਹਿਰਦ ਸ਼ਬਦ ਕਮਾ ਕੇ ਆਪਣੇ ਜੀਵਨ ਸਫਲ ਬਣਾ ਸਕੀਏ। ਹੁਣ ਭਾਈ ਸਾਹਿਬ ਜੀ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਆਪ ਜੀ ਨੂੰ ਗੁਰੂ ਸ਼ਬਦ ਨਾਲ ਜੋੜ ਕੇ ਸਾਰਿਆਂ ਨੇ ਸਰਵਣ ਕਰਨਾ ਹੈ। ਜਿਤਨੀ ਵੀ ਸੰਗਤ ਪਹੁੰਚੀ ਹੈ ਸਾਰਿਆਂ ਨੇ ਗੁਰੂ ਕਾ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
1: ਵਾਹਿਗੁਰੂ
0: ਜੀ
1: ਜੀ
0: ਕੀ
1: ਕੀ ਫਤਿਹ।
0: ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ, ਭਾਈ ਸਾਹਿਬ ਜੀ ਦਾ ਜੱਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਰਿਹਾ ਸੀ। ਦੋਨੋਂ ਵਕਤ ਸਾਜੇ ਦੀਵਾਨਾਂ ਵਿੱਚ ਇਹ ਜਥਾ ਹਾਜ਼ਰੀਆਂ ਭਰਦਾ। ਗੁਰੂ ਪਾਤਸ਼ਾਹ ਦੀ ਬੜੀ ਬਖਸ਼ਿਸ਼ ਹੈ ਜਥੇ ਉੱਤੇ। ਜਥੇ ਦੀ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਕਰਦੇ ਹਾਂ। ਤੋ ਆਓ ਗੁਰੂ ਪਿਆਰਿਓ, ਜਿਵੇਂ ਕਿ ਆਪ ਜੀ ਜਾਣਦੇ ਹੋ, ਜੋ ਸ਼ਾਮ ਦੇ ਸਮੇਂ ਦੀ ਜੋ ਰੋਜ਼ਮਰਾ ਰੂਟੀਨ ਦੇ ਜਿਵੇਂ ਦੀਵਾਨ ਚੱਲਦੇ ਨੇ, ਉਹਦੇ ਵਿੱਚ ਜਿੱਥੇ ਪਹਿਲਾਂ ਗੁਰਬਾਣੀ ਕੀਰਤਨ ਹੁੰਦਾ ਹੈ, ਉੱਥੇ ਕੀਰਤਨ ਤੋਂ ਉਪਰੰਤ ਸਮਾਂ ਹੁੰਦਾ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਦਾ। ਤੋ ਸ਼ਾਮ ਦੇ ਦੀਵਾਨਾਂ ਦੇ ਵਿੱਚ ਲੜੀਵਾਰ ਭਗਤ ਬਾਣੀ ਦੀ ਕਥਾ ਚੱਲ ਰਹੀ ਹੈ। ਤੋ ਅੱਜ ਕੱਲ੍ਹ ਬਾਬਾ ਸ਼ੇਖ ਫਰੀਦ ਸਾਹਿਬ ਤਿਨ੍ਹਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਦੀ ਸਾਂਝ ਗੁਰੂ ਪਿਆਰੇ ਆਪ ਸੰਗਤਾਂ ਨਾਲ ਪਾਉਂਦੇ ਨੇ। ਤੋ ਆਓ, ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰ ਰਹੇ ਨੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਤਿਨ੍ਹਾਂ ਦੇ ਪਾਸੋਂ ਗੁਰਬਾਣੀ ਸ਼ਬਦ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

रहम तेरी सुख पाया सदा।

ਸੁਖ ਹੋਵੇ ਦਿਨ ਰਾਤੀ ਵਾਹਿਗੁਰੂ ਜੀ ਫਰੀਦਾ ਰਾਤ ਕਥੂਰੀ ਵੰਡੀਏ ਸੁੱਤਿਆਂ

ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ ਮਹਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾ ਅੰਚਨਾ ਲਾਗ।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਥ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਨਿਰੰਤਰ ਸਤਿਗੁਰ ਦੀ ਪਾਵਨ ਬਾਣੀ ਦੇ ਪ੍ਰਵਾਹ ਕੀਰਤਨ ਕਥਾ ਦੇ ਰੂਪ ਵਿੱਚ ਆਪ ਜੀ ਜਦੋਂ ਵੀ ਸਮਾਂ ਲੱਗਦਾ ਹੈ ਗੁਰੂ ਘਰ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਦੇ ਹੋ ਤੋ ਸੰਧਿਆ ਦਾ ਵੇਲਾ ਹੈ। ਪਾਵਨ ਬਾਣੀ ਦੇ ਨਿਤਨੇਮ ਹੋਏ ਉਪਰੰਤ ਸ਼ਬਦ ਚੌਂਕੀ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਇਸ ਵੇਲੇ ਆਪਾਂ ਸ਼ੇਖ ਫਰੀਦ ਸਾਹਿਬ ਜੀ ਦੇ ਸਲੋਕਾਂ ਨੂੰ ਹਰ ਰੋਜ਼ ਵਿਚਾਰਦੇ ਹਾਂ ਤੇ ਉਹਨਾਂ ਸਲੋਕਾਂ ਵਿੱਚੋਂ ਤਿੰਨ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ ਪਾਵਨ ਸਲੋਕਾਂ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੇਵ ਮਹਾਰਾਜ ਪਾਵਨ ਬਾਣੀ ਦੇ ਵਿੱਚ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੰਨਾ 1381 ਉੱਤੇ ਸ਼ੇਖ ਫਰੀਦ ਸਾਹਿਬ ਦੀ ਰਸਨਾ ਦੁਆਰਾ ਵਰਤ ਕੇ ਉਹ ਅਕਾਲ ਪੁਰਖ ਜੋ ਬਚਨ ਰੱਖਦੇ ਨੇ ਉਹ 80 ਨੰਬਰ ਸਲੋਕ ਹੈ ਤੇ ਸ਼ੇਖ ਫਰੀਦ ਸਾਹਿਬ ਫਰਮਾਉਂਦੇ ਨੇ ਫਰੀਦਾ ਰਾਤ ਕਥੂਰੀ ਵੰਡੀ ਹੈ। ਕਥੂਰੀ ਕਹਿੰਦੇ ਨੇ ਜੀ ਕਸਤੂਰੀ ਨੂੰ। ਇਹਦੇ ਬਾਰੇ ਕਿਹਾ ਜਾਂਦਾ ਹੈ ਵੀ ਬੜਾ ਇਹ ਕੀਮਤੀ ਪਦਾਰਥ ਹੈ। ਜਿਵੇਂ ਹਰ ਸਮੇਂ ਵਿੱਚ ਕੁਝ ਕੀਮਤੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਸਮੇਂ ਸਮੇਂ ਮੁਤਾਬਕ ਚੱਲਦੀਆਂ ਨੇ ਤੇ ਬੰਦਾ ਉਹਨਾਂ ਦੀ ਦੌੜ ਵਿੱਚ ਪਿਆ ਹੁੰਦਾ ਹੈ। ਜਦੋਂ ਆਪਾਂ ਪਹਿਲੇ ਸਮਿਆਂ ਦੇ ਵਿੱਚ ਝਾਤੀ ਮਾਰਾਂਗੇ ਨਾ ਉਸ ਸਮੇਂ ਜਿਹੜੀਆਂ ਵਸਤੂਆਂ ਨੂੰ ਕੀਮਤੀ ਮੰਨਿਆ ਜਾਂਦਾ ਸੀ ਉਹ ਕੁਝ ਹੋਰ ਸਨ। ਅੱਜ ਜੋ ਕੀਮਤੀ ਚੀਜ਼ਾਂ ਮੰਨੀਆਂ ਜਾਂਦੀਆਂ ਨੇ ਉਹ ਕੁਝ ਹੋਰ ਹੈ ਤੇ ਅਗਾਂਹ ਜੋ ਮੰਨੀਆਂ ਜਾਣਗੀਆਂ ਜਦੋਂ ਅਸੀਂ ਇਸ ਦੁਨੀਆਂ ਉੱਥੇ ਨਹੀਂ ਹੋਵਾਂਗੇ ਉਹ ਪਤਾ ਨਹੀਂ ਕੀ ਸ਼ੈ ਹੋਵੇਗੀ। ਤੋ ਕਿਸੇ ਵੇਲੇ ਜਿਹੜਾ ਧਨ ਹੁੰਦਾ ਸੀ ਉਹਦੇ ਵੀ ਕਈ ਰੂਪ ਰਹੇ ਨੇ ਜਿਵੇਂ ਪਸ਼ੂ ਧਨ ਕਿਹਾ ਜਾਂਦਾ ਸੀ ਪਹਿਲਾਂ। ਮੈਨੂੰ ਯਾਦ ਹੈ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ, ਅੱਜ ਵੀ ਵੈਸੇ ਕਿਸਾਨੀ ਪਰਿਵਾਰਾਂ ਵਿੱਚ ਇਹ ਕੰਮ ਚੱਲਦਾ, ਜੇ ਕਿਤੇ ਪਸ਼ੂ ਵੀ ਬਿਮਾਰ ਹੋ ਜਾਣਾ ਤੇ ਉਹਦਾ ਵੀ ਅਫਸੋਸ ਕਰਨ ਦੇ ਲਈ ਲੋਕ ਘਰ ਦੇ ਵਿੱਚ ਆਉਂਦੇ ਸੀ। ਜੇ ਮਰ ਜਾਣਾ ਪਸ਼ੂ ਕਿਸੇ ਬਿਮਾਰੀ ਨਾਲ ਤੇ ਘਰ ਵਿੱਚ ਇੱਦਾਂ ਸੱਥਰ ਵਿਛ ਜਾਣੇ ਜਿਵੇਂ ਘਰ ਦਾ ਕੋਈ ਜੀ ਤੁਰ ਗਿਆ ਹੋਵੇ, ਕਿਉਂਕਿ ਕਿਸਾਨ ਦੀ ਜਿਹੜੀ ਰੋਜ਼ੀ ਰੋਟੀ ਸੀ ਉਹ ਪਸ਼ੂ ਦੇ ਸਿਰ ਤੋਂ ਚੱਲਦੀ ਸੀ, ਉਹਦਾ ਦੁੱਧ ਵੇਚ ਕੇ ਚੱਲਦੀ ਸੀ। ਜਿਵੇਂ ਕਿਸੇ ਕਿਸਾਨ ਦੀ ਪੱਕੀ ਹੋਈ ਫਸਲ ਨੂੰ ਅੱਗ ਲੱਗ ਜਾਵੇ ਜਿੱਥੋਂ ਉਹਨੇ ਸਧਰਾਂ ਜੋੜੀਆਂ ਹੁੰਦੀਆਂ ਉਹਦਾ ਉਹ ਧਨ ਹੁੰਦੀ ਹੈ। ਇਸੇ ਤਰੀਕੇ ਨਾਲ ਸ਼ਬਦ ਵਰਤਿਆ ਜਾਂਦਾ ਸੀ ਪਸ਼ੂ ਧਨ। ਪਸ਼ੂ ਧਨ ਹੁੰਦਾ ਸੀ ਵੀ ਕਿਹਦੇ ਕੋਲ ਕਿੰਨੇ ਪਸ਼ੂ ਨੇ। ਤੋ ਇੱਦਾਂ ਜੇ ਕੋਈ ਆਮ ਸਧਾਰਨ ਪਰਿਵਾਰ ਸੀ, ਜੇ ਉਦੋਂ ਬਹੁਤੇ ਕੋਈ ਸਾਧਨ ਨਹੀਂ ਸਨ
ਨਵੇਂ ਨਵੇਂ ਉਦੋਂ ਟੀਵੀ ਆਏ ਸੀ, ਜਿਸ ਕਿਸੇ ਇੱਕ ਦੇ ਘਰੇ ਟੀਵੀ ਆਉਣਾ ਤੇ ਉਹਨਾਂ ਨੂੰ ਵੇਖਣ ਦਾ ਨਜ਼ਰੀਆ ਹੀ ਆਲੇ ਦੁਆਲੇ ਦਾ ਚੇਂਜ ਹੋ ਜਾਣਾ ਵੀ ਇਹਨਾਂ ਦੇ ਘਰੇ ਟੀਵੀ ਹੈ। ਅੱਜ ਤੁਸੀਂ ਵੇਖ ਲਓ, ਮੈਨੂੰ ਨਹੀਂ ਲੱਗਦਾ ਵੀ ਕੋਈ ਟੀਵੀ ਵੇਖਦਾ ਹੁਣ ਤੇ ਹੱਥਾਂ ਵਿੱਚ, ਮੋਬਾਈਲ ਫੋਨ ਨੇ ਬੜੇ ਮਹਿੰਗੇ ਮਹਿੰਗੇ। ਤੋ ਹਰ ਸਮੇਂ ਜਿਹੜੀ ਹੈ ਉਹ ਪਦਾਰਥ ਦੀ ਇੱਕ ਵੈਲਿਊ ਰਹੀ ਹੈ, ਸੋਨੇ ਦੀ ਵੈਲਿਊ ਰਹੀ ਹੈ। ਅੱਜ ਵੀ ਲੋਕ ਸੋਨਾ ਖਰੀਦਦੇ ਨੇ, ਕੋਈ ਪਲਾਟ ਖਰੀਦਦਾ ਹੈ, ਧੰਨ ਕੀਮਤੀ ਚੀਜ਼ਾਂ ਨੇ, ਭੱਜਦਾ ਹੈ ਬੰਦਾ। ਮਗਰ ਜਿਹੜਾ ਥੋੜ੍ਹਾ ਜਿਹਾ ਵੱਧ ਧਨੀ ਹੋਵੇ ਉਹ ਫਿਰ ਹੋਰ ਕਿਸੇ ਤਰੀਕੇ ਨਾਲ ਆਪਣੇ ਧਨ ਨੂੰ ਵਰਤ ਕੇ ਕੋਈ ਐਸੀ ਕੀਮਤੀ ਚੀਜ਼ ਖਰੀਦਦਾ ਹੈ। ਮੇਰੇ ਕਹਿਣ ਦਾ ਮਤਲਬ ਸਿਰਫ ਇੰਨਾ ਹੈ, ਬੰਦਾ ਭਾਵੇਂ ਗਰੀਬ ਹੋਵੇ ਭਾਵੇਂ ਅਮੀਰ ਹੋਵੇ, ਉਹਦੀ ਨਿਗਾਹ ਵਿੱਚ ਕੋਈ ਐਸੀ ਚੀਜ਼ ਹੈ ਜਿਹੜੀ ਬਹੁਤ ਕੀਮਤੀ ਹੈ ਤੇ ਉਹਦੇ ਤੱਕ ਉਹ ਪਹੁੰਚਣਾ ਚਾਹੁੰਦਾ ਹੈ, ਉਹਦੀ ਉਹ ਪ੍ਰਾਪਤੀ ਕਰਨਾ ਚਾਹੁੰਦਾ ਹੈ। ਤੋ ਇੱਕ ਪਦਾਰਥ ਮੰਨਿਆ ਗਿਆ ਜਿਹਨੂੰ ਕਿਹਾ ਗਿਆ ਕਸਤੂਰੀ ਜਾਂ ਕਥੂਰੀ ਵੀ, ਸ਼ਬਦ ਜਿਹੜਾ ਹੈ ਜਿਵੇਂ ਸ਼ੇਖ ਫਰੀਦ ਸਾਹਿਬ ਨੇ ਵਰਤਿਆ, ਉਹਨਾਂ ਕਿਹਾ ਕਥੂਰੀ। ਤੋ ਇਹਦੇ ਬਾਰੇ ਕਿਹਾ ਜਾਂਦਾ ਹੈ ਵੀ ਹਿਰਨ ਦੀ ਨਾਭੀ ਦੇ ਵਿੱਚ ਉਹਦੇ ਪੇਟ ਵਿੱਚ ਇੱਕ ਕੀਮਤੀ ਪਦਾਰਥ ਹੈ ਜਿਹਨੂੰ ਕਸਤੂਰੀ ਕਿਹਾ ਜਾਂਦਾ, ਕਥੂਰੀ ਕਿਹਾ ਜਾਂਦਾ। ਤੋ ਸਤਿਗੁਰ ਨੇ ਬਾਣੀ ਵਿੱਚ ਉਹਦੀਆਂ ਉਦਾਹਰਣਾਂ ਦੇ ਕੇ ਇਹ ਕਿਹਾ ਵੀ ਹਿਰਨ ਨੂੰ ਉਹਦੀ ਨਾਭੀ ਦੇ ਵਿੱਚੋਂ, ਨਾਭੀ ਧੁੰਨੀ ਨੂੰ ਆਪਾਂ ਕਹਿੰਦੇ, ਉਹਦੀ ਨਾਭੀ ਦੇ ਵਿੱਚੋਂ ਇੱਕ ਫਰੈਗਨੈਂਸ ਆਉਂਦੀ ਹੈ, ਇੱਕ ਸੁਗੰਧੀ ਆਉਂਦੀ ਹੈ, ਉਹ ਕਥੂਰੀ ਦੀ ਸੁਗੰਧੀ ਹੁੰਦੀ ਹੈ। ਤੇ ਹੋਇਆ ਕਿ ਵੀ ਉਹ ਭੱਜਦਾ ਫਿਰਦਾ ਉਸ ਸੁਗੰਧੀ ਨੂੰ, ਉਹਨੂੰ ਮਹਿਸੂਸ ਕਰਦਾ ਵੀ ਸੁਗੰਧੀ ਆ ਰਹੀ ਹੈ, ਪਰ ਜਿਹੜਾ ਹਿਰਨ ਹੈ ਨਾ ਉਹਨੂੰ ਇਸ ਗੱਲ ਦਾ ਇਲਮ ਕੋਈ ਨਹੀਂ ਹੁੰਦਾ, ਇਸ ਗੱਲ ਦੀ ਉਹਨੂੰ ਸਮਝ ਨਹੀਂ ਹੁੰਦੀ ਵੀ ਇਹ ਜਿਹੜੀ ਸੁਗੰਧੀ ਹੈ ਇਹ ਮੇਰੇ ਆਪਣੇ ਅੰਦਰੋਂ ਆ ਰਹੀ ਹੈ। ਜਾਨਵਰ ਹੈ, ਉਹਨੂੰ ਉਸ ਪਦਾਰਥ ਬਾਰੇ ਪਤਾ ਨਹੀਂ ਹੈ। ਤੋ ਸਤਿਗੁਰੂ ਮਹਾਰਾਜ ਨੇ ਉਹ ਜਿਹੜੀ ਕਸਤੂਰੀ ਸੀ ਨਾ, ਉਹ ਜਿਹੜੀ ਸੁਗੰਧੀ ਦੇਣ ਵਾਲਾ ਉਹ ਜਿਹੜਾ ਪਦਾਰਥ ਸੀ, ਉਹਦੀ ਤੁਲਨਾ ਰੱਬ ਦੇ ਨਾਂ ਨਾਲ ਕੀਤੀ ਹੈ। ਆਖਿਆ ਰੱਬ ਦਾ ਨਾਮ ਹੀ ਕੀਮਤੀ ਕੀ ਹੁੰਦੀ ਹੈ, ਕਸਤੂਰੀ ਹੁੰਦਾ ਹੈ। ਇਹਦੀ ਵੀ ਸੁਗੰਧੀ ਬਾ ਕਮਾਲ ਹੈ, ਇਹਦੀ ਵੀ ਫਰੈਗਨੈਂਸ ਬੜੀ ਕਮਾਲ ਦੀ ਹੈ। ਦੁਨੀਆਂ ਦੀਆਂ ਸੁਗੰਧੀਆਂ ਦੋ ਚਾਰ ਘੰਟਿਆਂ ਬਾਅਦ ਬੰਦੇ ਨੂੰ, ਬੰਦੇ ਦੇ ਤਨ ਵਿੱਚੋਂ ਖਤਮ ਹੋ ਜਾਂਦੀਆਂ। ਬੰਦਾ ਕੀਮਤੀ ਤੋਂ ਕੀਮਤੀ ਸੁਗੰਧੀ ਤਨ ਉੱਤੇ ਘੜੀ ਕੁ ਧੁੱਪੇ ਕੰਮ ਕਰਨਾ ਪਵੇ ਤੇ ਨਾਲ ਦੀ ਨਾਲ ਹੀ ਸਾਰਾ ਕੁਝ। ਈਵਨ ਵੈਸੇ ਬੰਦੇ ਦਾ ਸਰੀਰ ਹੈ ਹੀ ਇੱਦਾਂ ਦਾ, ਇਹਦੇ ਨਾਲ ਜਿਹੜੀ ਚੀਜ਼ ਛੂਹ ਜਾਂਦੀ ਹੈ ਉਹ ਮਲੀਨ ਹੋ ਜਾਂਦੀ ਹੈ। ਆਪਾਂ ਆਸਾ ਕੀ ਵਾਰ ਵਿੱਚੋਂ ਇੱਕ ਬਚਨ ਪੜ੍ਹਦੇ ਨਾ ਵੀ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤ। ਅੰਨ ਨੂੰ ਲੋਕ ਦੇਵਤਾ ਮੰਨਦੇ ਨੇ। ਪਹਿਲਾਂ ਕਹਿੰਦੇ ਹੁੰਦੇ ਸੀ ਅੰਨ ਦਾ ਇੱਕ ਦਾਣਾ ਵੀ ਖਰਾਬ ਕਰਨਾ ਨਹੀਂ ਚਾਹੀਦਾ। ਹੁਣ ਕਿੰਨੇ ਐਸੇ ਲੋਕ ਨੇ ਜਿਹੜੇ ਰਾਤ ਨੂੰ ਭੁੱਖੇ ਹੀ ਸੌ ਜਾਂਦੇ ਨੇ ਤੇ ਕਿੰਨੇ ਐਸੇ ਨੇ ਜਿਹੜੇ ਸੁੱਟਦੇ ਨੇ ਅੰਨ ਨੂੰ। ਮੁਲਕਾਂ ਦੇ ਵਿੱਚ ਕਿਸੇ ਦੇ ਕੋਲ ਤੇ ਇੰਨਾ ਅੰਨ ਹੈ ਉਹਨੂੰ ਸੁੱਟਣਾ ਪੈਂਦਾ। ਘਰਾਂ ਵਿੱਚ ਸਬਜ਼ੀਆਂ ਬਣਦੀਆਂ ਨੇ ਤੇ ਆਪਾਂ ਕਈ ਵਾਰ ਸੁੱਟਦੇ ਹਾਂ ਸਬਜ਼ੀ ਨੂੰ, ਗਾਰਬੇਜ ਕਰਦਾ ਬੰਦਾ। ਤੋ ਕਿੰਨੇ ਐਸੇ ਨੇ ਜਿਨ੍ਹਾਂ ਨੂੰ ਅੰਨ ਦਾ ਕਿਣਕੇ ਲਈ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਸ਼ਾਮਾਂ ਨੂੰ ਸਾਨੂੰ ਅੰਨ ਮਿਲਣਾ ਹੈ ਕਿ ਨਹੀਂ ਮਿਲਣਾ। ਇੱਕ ਸੁੱਟ ਰਿਹਾ ਹੈ, ਇੱਕ ਦੇ ਅੱਗੇ ਪਦਾਰਥ ਪਏ ਨੇ, ਉਹ ਵੇਖ ਕੇ ਨੱਕ ਚੜਾ ਰਿਹਾ ਵੀ ਨਾ ਮੈਂ ਨਹੀਂ ਖਾਣਾ। ਇੱਕ ਉਹ ਹੈ ਜਿਹੜਾ ਵਿਚਾਰਾ ਤਰਸ ਰਿਹਾ ਵੀ ਮੈਨੂੰ ਮਿਲ ਜਾਵੇ ਕਿਤੇ। ਜੇ ਤੁਸੀਂ ਓਵਰਆਲ ਦੁਨੀਆਂ ਦੀ ਸਿਚੁਏਸ਼ਨ ਵੇਖੋਗੇ ਨਾ ਤੇ ਤੁਹਾਨੂੰ ਗੱਲਾਂ ਸਮਝ ਲੱਗਣਗੀਆਂ। ਪਰ ਮੈਂ ਕਈ ਹੈਰਾਨ ਹੁੰਦਾ, ਇੰਨਾ ਅੰਨ ਭੋਗਦਿਆਂ, ਇੰਨੇ ਪਦਾਰਥ ਸਾਡੇ ਸਾਹਮਣੇ ਹੁੰਦਿਆਂ ਤਾਂ ਵੀ ਬੰਦੇ ਦੀ ਜ਼ਿੰਦਗੀ ਵਿੱਚ ਸ਼ੁਕਰਾਨੇ ਨਾਂ ਦਾ ਸ਼ਬਦ ਨਹੀਂ ਹੁੰਦਾ, ਗ੍ਰੈਟੀਟਿਊਡ ਨਹੀਂ ਹੁੰਦਾ। ਤਾਂ ਵੀ ਸਾਰੀ ਜ਼ਿੰਦਗੀ ਬੰਦਾ ਇੱਦਾਂ ਹੀ ਕਹਿੰਦਾ ਰਹਿੰਦਾ ਵੀ ਹੈ ਕੱਖ ਨਹੀਂ ਜੀ, ਮਰ ਗਏ ਜੀ, ਲੁੱਟੇ ਗਏ ਜੀ। ਤੁਸੀਂ ਕਿਸੇ ਵੱਲ ਵੇਖ ਲਓ, ਆਹ ਜਿਹੜੇ ਸ਼ਬਦ ਆਪਾਂ ਵਿਚਾਰਨੇ ਆ ਜਿਹਨਾਂ ਵਿੱਚ ਇਹ ਗੱਲ ਕੀਤੀ ਹੈ ਬਾਬਾ ਸ਼ੇਖ ਫਰੀਦ ਸਾਹਿਬ ਨੇ ਸਾਰੀ ਜ਼ਿੰਦਗੀ। ਖੈਰ ਮੈਂ ਬੇਨਤੀ ਇਹ ਕਰਨ ਲੱਗਾ ਸੀ ਵੀ ਬੰਦੇ ਦਾ ਆਹ ਜਿਹੜਾ ਸਰੀਰ ਹੈ ਨਾ ਜੀ,
ਇਹ ਹੈ ਕੱਖ ਨਹੀਂ, ਬਣਿਆ ਵੀ ਇਹ ਖੂਨ ਮਿੱਝ, ਆ ਬਾਹਰ ਦਾ ਚੰਮ ਢਾ ਦਿਓ ਤੇ ਅੰਦਰ ਕੀ ਹੈ, ਵੇਖਣ ਨੂੰ ਵੀ ਜੀ ਨਹੀਂ ਕਰੇਗਾ, ਵੇਖਣ ਨੂੰ ਵੀ ਬੰਦਾ ਐ ਮੂੰਹ ਫੇਰ ਕੇ ਪਾਸੇ ਤੋਂ ਲੰਘ ਜਾਵੇਗਾ, ਇੰਨੀ ਗੰਦਗੀ ਇਸ ਸਰੀਰ ਦੇ ਵਿੱਚ ਭਰੀ ਪਈ ਹੈ। ਇਹ ਪਵਿੱਤਰ ਹੋ ਹੀ ਨਹੀਂ ਸਕਦਾ ਜੀ ਕਦੀ ਵੀ, ਬੰਦੇ ਦੀ ਬਾਡੀ ਕਦੀ ਵੀ ਪਵਿੱਤਰ ਨਹੀਂ ਹੋ ਸਕਦੀ। ਮੈਂ ਤਾਂ ਇਹ ਅਰਜ਼ ਕਰਨ ਲੱਗਾ, ਬਹੁਤੇ ਧਾਰਮਿਕ ਹੋਣ ਵਾਲੇ ਲੋਕ ਕਈ ਵਾਰ ਬੜਾ ਪਵਿੱਤਰਤਾ ਦਾ ਰੌਲਾ ਪਾਉਂਦੇ ਨੇ, ਹੁਣ ਗੁਸਤਾਖੀ ਮਾਫ, ਕੋਈ ਤਾਬਿਆ ਬੈਠਾ ਹੋਵੇ ਉਹਨੂੰ ਪਿਸ਼ਾਬ ਆਇਆ ਹੋਵੇ, ਮੂਤ ਆਇਆ ਹੋਵੇ ਉਹਨੂੰ, ਉਹ ਕਿਤੇ ਉਹਦੇ ਅੰਦਰ ਹੀ ਹੈ। ਹੁਣ ਮੂਤ ਸ਼ਬਦ ਤੋਂ ਕੋਈ ਇਤਰਾਜ਼ ਨਾ ਕਰ, ਜੋ ਬਾਣੀ ਚ ਕਿਹਾ ਹੈ ਵੀ ਮੂਤ ਪਲੀਤੀ ਕੱਪੜ ਹੋਏ, ਤਾਂ ਉਹਨੂੰ ਮੂਤ ਹੀ ਕਵਾਂਗੇ ਆਪਾਂ, ਅੰਦਰ ਹੀ ਹੈ ਸਾਰਾ ਕੁਝ। ਜਿੰਨੀ ਗੰਦਗੀ ਹੈ ਬੰਦੇ ਦੇ ਕਿੱਥੇ ਹੈ, ਅੰਦਰ ਭਰੀਏ ਹੀ ਹੈ ਨਾ, ਸਰੀਰ ਵਿੱਚ ਗੰਦਗੀ ਹੈ, ਪਵਿੱਤਰ ਤੇ ਬੰਦਾ ਹੋ ਹੀ ਨਹੀਂ ਸਕਦਾ ਨਾ, ਕਦੀ ਨਹੀਂ ਹੋ ਸਕਦਾ। ਅੱਛਾ ਤੁਸੀਂ ਕਹੋ ਜੀ ਮੈਂ ਪਾਣੀ ਦੇ ਨਾਲ ਹੱਥ ਧੋ ਕੇ ਆਇਆ, ਸਫਾਈ ਹੋ ਸਕਦੀ ਹੈ, ਸਫਾਈ ਦਾ ਇਨਸੈਂਸ ਇਹ ਹੁੰਦਾ ਵੀ ਤੁਸੀਂ ਹੱਥ ਧੋਤੇ ਤੇ ਹੱਥ ਉੱਤੋਂ ਸਾਫ਼ ਹੋ ਗਿਆ, ਪਰ ਸੁੱਚਾ ਨਹੀਂ ਹੁੰਦਾ ਹੱਥ ਕਦੀ ਵੀ, ਸੁੱਚਾ ਨਹੀਂ ਹੋਣਾ। ਸਾਫ਼ ਹੋਏਗੀ, ਸਫਾਈ ਹੋਵੇਗੀ, ਪਰ ਸੁੱਚਾ ਨਹੀਂ ਹੋ ਸਕਦਾ। ਕਈ ਵਾਰ ਜਿਹੜੇ ਬਹੁਤੇ ਸਤਿਗੁਰ ਦੇ ਅਦਬ ਦੀਆਂ ਗੱਲਾਂ ਕਰਨ ਵਾਲੇ ਨੇ, ਇਹਨਾਂ ਨੂੰ ਪੁੱਛ ਕੇ ਵੇਖ ਲਓ, ਦੁਨੀਆਂ ਉੱਤੇ ਕੋਈ ਚੀਜ਼ ਸੁੱਚੀ ਹੈ? ਬਾਣੀ ਤੇ ਪੜ੍ਹੋ, ਤੁਹਾਨੂੰ ਗੱਲਾਂ ਸਮਝ ਲੱਗਣ। ਬਾਬਾ ਨੇ ਆਖਿਆ ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ ਆਵੇਂ ਝੂਠੇ। ਬਾਣੀ ਨਾਲੋਂ ਤੇ ਤੋੜਨਾ ਚਾਹੁੰਦੇ ਨੇ ਨਾ ਵੀ ਪੜ੍ਹ ਨਾ ਲੈਣ ਕਿਤੇ ਸਿੱਖ, ਸਮਝੇ? ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ ਆਵੇਂ ਝੂਠੇ, ਜਾਹੇ ਝੂਠੇ ਝੂਠੇ ਮਰੇ ਅਭਾਗੇ। ਕਹੋ ਪੰਡਿਤ ਸੋਚਾ ਕਵਨ, ਥਾਉ ਜਹਾਂ ਬੈਸ ਹੋ ਭੋਜਨ ਖਾਉ। ਸੁੱਚੀ ਚੀਜ਼ ਹੈ ਕਿਹੜੀ ਦੁਨੀਆਂ ਉੱਤੇ? ਸੁਚਮਤਾ ਦੇ ਠੇਕੇਦਾਰਾਂ ਨੂੰ ਬੇਨਤੀ ਹੈ, ਹਰ ਰੋਜ਼ ਤੁਸੀਂ ਪੜ੍ਹਿਆ ਬਾਣੀ ਵਿੱਚੋਂ ਵੀ ਸੋਚੈ ਸੋਚ ਨਾ ਹੋ ਬਈ। ਤੁਹਾਡੇ ਬਾਬੇ ਨੇ ਸਵੇਰੇ ਅੰਮ੍ਰਿਤ ਵੇਲੇ ਨਿਤਨੇਮ ਦੀ ਪਹਿਲੀ ਬਾਣੀ ਵਿੱਚ ਹੀ ਤੁਹਾਨੂੰ ਇਹ ਗੱਲ ਸਮਝਾ ਦਿੱਤੀ। ਦੱਸੋ ਤੇ ਤਈ ਦੁਨੀਆਂ ਵਿੱਚ ਸੁੱਚੀ ਚੀਜ਼ ਹੈ ਕਿਹੜੀ? ਆ ਮੂੰਹ ਹੈ, ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਮੇਰੇ ਮੂੰਹ 'ਚ ਥੁੱਕ ਹੈ, ਸਲਾਈਵਾ ਹੈ। ਬੰਦਾ ਸੁੱਚਾ ਹੋ ਕਿਵੇਂ ਸਕਦਾ? ਇਹਨਾਂ ਅੱਖਾਂ ਵਿੱਚ ਗੰਦਗੀ ਹੈ, ਡਸਟ ਹੈ, ਕੰਨਾਂ ਵਿੱਚ ਗੰਦਗੀ, ਨੱਕ ਵਿੱਚ ਗੰਦਗੀ ਹੈ, ਨਹੁੰਆਂ ਵਿੱਚ ਗੰਦਗੀ ਹੈ। ਮੈਂ ਕੱਪੜੇ ਪਾਏ ਨੇ ਸਵੇਰ ਦੇ, ਡਸਟ ਨਹੀਂ ਲੱਗੀ ਇਹਨਾਂ ਤੇ? ਲੱਗੀ ਹੈ ਨਾ, ਕਿਸੇ ਨੇ ਚੋਲਾ ਪਾਇਆ ਹੋਵੇ ਭਾਵੇਂ, ਘੱਟਾ ਇਹ ਸਮਝ ਕੇ ਤਾਂ ਨਹੀਂ ਆਉਂਦਾ ਵੀ ਇਹਨੇ ਪੈਂਟ ਕਮੀਜ਼ ਪਾਇਆ ਮੈਂ ਇਹਦੇ ਵੱਲ ਜਾਵਾਂ, ਚੋਲੇ ਵੱਲ ਵਿਆਲੇ ਵੱਲ ਮੈਂ ਨਾ ਜਾਵਾਂ, ਉਹਨੂੰ ਥੋੜਾ ਪਤਾ। ਦੁਨੀਆਂ ਵਿੱਚ ਸੁੱਚੀ ਚੀਜ਼ ਹੈ ਕਿਹੜੀ? ਜਿਹੜੇ ਪਵਿੱਤਰਤਾ ਦੀਆਂ ਗੱਲਾਂ ਕਰਨਗੇ ਬਹੁਤੀਆਂ, ਉਹਨਾਂ ਨੂੰ ਪੁੱਛਿਓ ਜ਼ਰੂਰ ਕਦੀ। ਵੈਸੇ ਪੁੱਛਿਓ ਨਾ, ਹੋ ਸਕਦਾ ਲੜਾਈ ਹੋ ਪਵੇ, ਪਰ ਆਪਣੀ ਅੰਡਰਸਟੈਂਡਿੰਗ ਲਈ ਇਸ ਗੱਲ ਨੂੰ ਸਮਝ ਲਿਓ, ਕਿਹੜੀ ਚੀਜ਼ ਸੁੱਚੀ ਹੈ ਦੁਨੀਆਂ ਉੱਤੇ, ਕਿਹੜੀ ਚੀਜ਼ ਪਵਿੱਤਰ ਹੈ ਦੁਨੀਆਂ ਉੱਤੇ? ਕੋਈ ਚੀਜ਼ ਪਵਿੱਤਰ ਨਹੀਂ। ਪਾਣੀ ਪਵਿੱਤਰ ਹੈ, ਮੱਛੀਆਂ ਨੇ ਕਿਰਿਆ ਕਿਹਦੇ ਵਿੱਚ ਕੀਤੀ ਸਾਰੀ? ਜਿਹੜੀ ਮੱਛੀ ਹੁੰਦੀ ਹੈ ਉਹ ਵੀ ਤਾਂ ਕੋਈ ਕਿਰਿਆ ਕਰਦੀ ਹੈ ਨਾ। ਆ ਤੁਸੀਂ ਵੈਨਕੂਵਰ ਅਕੁਏਰੀਅਮ ਚਲੇ ਜਾਓ, ਕਿੰਨੇ ਪਾਣੀ ਵਾਲੇ ਜੀਵ ਨੇ ਉੱਥੇ, ਵੇਖੇ ਨੇ ਨਾ ਆਪਾਂ, ਕੋਈ ਆਕਟੋਪਸ ਹੈ, ਕੋਈ ਪਾਣੀ ਵਾਲਾ ਸੱਪ ਹੈ, ਕੱਛੂ ਕੁੰਮੇ ਨੇ, ਕਿੰਨੇ ਜੀਵ ਨੇ, ਅਣਗਿਣਤ ਨੇ, ਵੇਲ ਮੱਛੀਆਂ ਨੇ। ਜਿੰਨੀ ਉਹਨਾਂ ਦੀ ਕਿਰਿਆ ਹੋ ਰਹੀ ਹੈ, ਜਿੰਨੀ ਵੀ ਕਿਸੇ ਵੀ ਤਰ੍ਹਾਂ ਦੀ ਹੈ, ਚਾਹੇ ਉਹ ਬਰਥ ਦੀ ਕਿਰਿਆ ਹੈ, ਚਾਹੇ ਉਹ ਡੈਥ ਦੀ ਕਿਰਿਆ ਹੈ, ਚਾਹੇ ਕਿਸੇ ਨੂੰ ਖਾਣ ਦੀ ਕਿਰਿਆ ਹੈ, ਸਾਰੀ ਕਿਰਿਆ ਕਿੱਥੇ ਹੋ ਰਹੀ ਹੈ? ਪਾਣੀ ਵਿੱਚ। ਫਿਰ ਪਾਣੀ ਸੁੱਚਾ ਕਿਵੇਂ ਹੋ ਗਿਆ? ਮੇਕ ਸੈਂਸ? ਹੋ ਸਕਦਾ ਪਾਣੀ ਸੁੱਚਾ? ਜਿੰਨੀ ਵੀ ਕਿਰਿਆ, ਆ ਤੁਸੀਂ ਬੈਠੇ ਹੋ, ਆ ਕਾਰਪੇਟ ਤੇ ਬੈਠੇ ਹੋ, ਵੇਖਣ ਨੂੰ ਕਾਰਪੇਟ ਬਿਲਕੁਲ ਸਾਫ਼ ਹੈ, ਕਿਉਂਕਿ ਗੁਰਦੁਆਰਾ ਸਾਹਿਬ ਦੋ ਟਾਈਮ ਵੈਕਿਊਮ ਇਹਦੇ ਉੱਤੇ ਹੁੰਦਾ ਹੈ, ਪਰ ਸੁੱਚਾ ਹੈ? ਸੁੱਚਾ ਤਾਂ ਨਹੀਂ ਨਾ।
ਪਹਿਲੇ ਸਮਿਆਂ ਦੇ ਵਿੱਚ ਨਾ ਜਦੋਂ ਧਾਰਮਿਕ ਗ੍ਰੰਥ ਲਿਖੇ ਜਾਂਦੇ ਸੀ, ਜਿਹੜੇ ਧਾਰਮਿਕ ਗ੍ਰੰਥ ਲਿਖੇ ਜਾਂਦੇ ਸੀ ਤੇ ਉਹਦਾ ਜਿਹੜਾ ਪੇਪਰ ਬਣਦਾ ਸੀ ਨਾ, ਲਿਖਣ ਵਾਲਾ ਜਿਹੜਾ ਪੇਪਰ, ਜਿਵੇਂ ਆਹ ਹੁਣ ਤੁਸੀਂ ਪੇਪਰ ਵੇਖ ਰਹੇ ਹੋ, ਇਹ ਪੇਪਰ ਮਾਡਰਨ ਪੇਪਰ ਹੈ, ਪਹਿਲਾਂ ਇੱਦਾਂ ਨਹੀਂ ਸੀ ਹੁੰਦਾ। ਇੱਕ ਰੁੱਖ ਤੋਂ ਪੇਪਰ ਬਣਦਾ ਹੁੰਦਾ ਸੀ, ਉਸ ਰੁੱਖ ਨੂੰ ਕਹਿੰਦੇ ਸੀ ਤਾੜੀ ਦਾ ਰੁੱਖ। ਉਤੋਂ ਸ਼ਰਾਬ ਵੀ ਬਣਦੀ ਸੀ ਤੇ ਪੇਪਰ ਵੀ ਬਣਦਾ ਸੀ, ਸਮਝ ਬੇਨਤੀ ਨੂੰ। ਉਸੇ ਰੁੱਖ ਤੋਂ ਸ਼ਰਾਬ ਬਣਦੀ ਸੀ, ਉਸੇ ਰੁੱਖ ਤੋਂ ਕੀ ਬਣਦਾ, ਪੇਪਰ ਬਣਦਾ। ਪਰ ਹੋਇਆ ਕਿ ਜਦੋਂ ਉਸ ਪੇਪਰ ਉੱਤੇ ਉਦਾਹਰਣ ਦਿੱਤੀ ਬਾਣੀ ਨੇ, ਬਾਣੀ ਦੇ ਵਿੱਚ ਬਾਬਾ ਜੀ ਨੇ ਉਦਾਹਰਣ ਦਿੱਤੀ, ਜਦੋਂ ਉਸੇ ਪੇਪਰ ਦੇ ਉੱਤੇ ਕੋਈ ਚੰਗੇ ਹਰਫ ਲਿਖੇ ਗਏ, ਉਹ ਜੀਵਨ ਬਦਲਣ ਵਾਲਾ ਬਣ ਗਿਆ, ਪਵਿੱਤਰ ਹੋ ਗਿਆ ਉਹ ਆਪੇ। ਉਹ ਪਵਿੱਤਰ ਕਾਹਦਾ ਕਰਕੇ ਹੋਇਆ, ਉੱਤੇ ਲਿਖੇ ਹੋਏ ਹਰਫ ਕਰਕੇ ਪਵਿੱਤਰ ਹੋ ਗਿਆ। ਬਾਬਾ ਜੀ ਕਹਿੰਦੇ ਬੰਦਾ ਜਿੰਨਾ ਮਰਜ਼ੀ ਮਲੀਨ ਹੋਵੇ, ਜਿਹਦੇ ਅੰਦਰ ਜਿਹਦੇ ਹਿਰਦੇ ਵਿੱਚ ਗੁਰੂ ਦੇ ਹਰਫ ਲਿਖੇ ਜਾਂਦੇ ਨੇ, ਉਹ ਕੀ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਨਹਾ ਕੇ ਕੋਈ ਪਵਿੱਤਰ ਨਹੀਂ ਹੁੰਦਾ, ਇਸ਼ਨਾਨ ਕਰਕੇ ਕੋਈ ਪਵਿੱਤਰ ਨਹੀਂ ਹੁੰਦਾ। ਇਸ਼ਨਾਨ ਕਰਕੇ ਸਰੀਰ ਦੀ ਕੀ ਹੁੰਦੀ ਆ, ਸਫਾਈ ਹੁੰਦੀ ਆ। ਪਵਿੱਤਰ ਸਿਰਫ ਬੰਦਾ ਉਦੋਂ ਹੁੰਦਾ ਹੈ ਜਦੋਂ ਗੁਰੂ ਦੀ ਵਿਚਾਰ ਨੂੰ ਆਪਣੇ ਮਨ ਦੇ ਵਿੱਚ ਲਿਖਦਾ ਹੈ। ਕ੍ਰੋਧੀ ਬੰਦਾ ਪਵਿੱਤਰ ਨਹੀਂ ਹੋ ਸਕਦਾ, ਲੋਭੀ ਬੰਦਾ ਪਵਿੱਤਰ ਨਹੀਂ ਹੋ ਸਕਦਾ, ਫਰੋਡੀਆ ਬੰਦਾ ਪਵਿੱਤਰ ਨਹੀਂ ਹੋ ਸਕਦਾ, ਝੂਠਾ ਬੰਦਾ ਪਵਿੱਤਰ ਨਹੀਂ ਹੋ ਸਕਦਾ, ਸਾਜ਼ਿਸ਼ੀ ਬੰਦਾ ਪਵਿੱਤਰ ਨਹੀਂ ਹੋ ਸਕਦਾ, ਕਿਸੇ ਨੂੰ ਡਿਮੋਲਿਸ਼ ਕਰਨ ਦੀ ਨੀਅਤ ਰੱਖਣ ਵਾਲਾ ਬੰਦਾ ਪਵਿੱਤਰ ਨਹੀਂ ਹੋ ਸਕਦਾ। ਨਹਾ ਲਵੇ ਸਵੇਰੇ

ਕਪਾਹ ਕਿੱਥੇ ਉੱਗੀ? ਕਿਸਾਨ ਦੇ ਖੇਤਾਂ 'ਚ ਉੱਗੀ। ਹੋ ਸਕਦਾ ਹੈ ਵੀ ਉਹ ਹਰਿਆਣੇ ਦੇ ਜਾਟਾਂ ਦੇ ਖੇਤਾਂ 'ਚ ਉੱਗੀ ਹੋਵੇ। ਉਹ ਕਪਾਹ ਜਿਹੜੀ ਹੈ ਪੰਜਾਬ ਦੇ ਕਿਸਾਨਾਂ ਦੇ ਖੇਤਾਂ ਵਿੱਚ ਵੀ ਉੱਗੀ। ਉਸੇ ਕਪਾਹ ਨੂੰ ਵੱਢਣ ਲਈ ਦਿਹਾੜੀਏ ਵੀ ਆਏ, ਉਸੇ ਕਪਾਹ ਨੂੰ ਲੱਦਿਆ ਵੀ ਦਿਹਾੜੀਆਂ ਨੇ ਟਰੱਕ ਉੱਤੇ। ਉਸੇ ਕਪਾਹ ਦਾ ਜਿਹਨੂੰ ਕੱਪੜਾ ਫੈਕਟਰੀ ਦੇ ਵਿੱਚ ਗਿਆ ਅਤੇ ਭਾਈਆਂ ਨੇ ਉਹਨੂੰ ਹੱਥਾਂ ਦੇ ਨਾਲ ਚੁੱਕਿਆ, ਜਿਹੜੇ ਸਾਡੇ ਬਿਹਾਰੀ ਮਜ਼ਦੂਰ ਆਏ, ਇਹਨੂੰ ਕੋਈ ਉੱਦਾਂ ਨਾ ਲਿਓ ਸ਼ਬਦ, ਕੋਈ ਹੇਟ ਨਹੀਂ ਹੈ, ਉਹ ਵੀ ਬੰਦੇ ਹੀ ਹੁੰਦੇ ਨੇ, ਉਹ ਵੀ ਮਨੁੱਖ ਨੇ। ਉਸੇ ਕਪਾਹ ਨੂੰ ਕਿਸੇ ਨੇ ਕੱਪੜਾ ਬਣਾ ਕੇ ਬੁਣਿਆ, ਉਸੇ ਕਪਾਹ ਨੂੰ ਕਿਸੇ ਨੇ ਰੰਗ ਕੀਤਾ, ਉਸੇ ਕੱਪੜੇ ਉੱਤੇ ਕਿਸੇ ਨੇ ਬੂਟੀਆਂ ਪਾਈਆਂ, ਉਹ ਕੱਪੜਾ ਲਿਫਾਫਿਆਂ 'ਚ ਪੈਕ ਹੋਇਆ ਅਤੇ ਉਹ ਕੱਪੜਾ ਤੁਹਾਡੇ ਅਤੇ ਮੇਰੇ ਤੱਕ ਪਹੁੰਚਿਆ। ਪਵਿੱਤਰ ਕਿਵੇਂ ਹੋ ਗਿਆ? ਉਹ ਪਵਿੱਤਰ ਕਿੱਦਾਂ ਹੋ ਗਿਆ? ਉਹ ਸਿਰ 'ਤੇ ਦਸਤਾਰ ਹੈ। ਹੁਣ ਇਹ ਦਸਤਾਰ ਬਣਾਈ ਕਿੰਨੇ ਹੈ? ਗਰੰਟੀ ਹੈ ਵੀ ਜਿਹਨੇ ਦਸਤਾਰ ਸਿਰ ਉੱਤੇ ਬੰਨਣ ਲਈ ਉਹ ਕੱਪੜਾ ਤਿਆਰ ਕੀਤਾ, ਉਹ ਅੰਮ੍ਰਿਤਧਾਰੀ ਸਿੰਘ ਸੀ। ਅੱਛਾ, ਤੁਸੀਂ ਸਾਰੇ ਕਿਸਾਨੀ ਪਰਿਵਾਰਾਂ ਨਾਲ ਸੰਬੰਧਿਤ ਹੋ, ਜਿਹੜੇ ਆਪਣੇ ਪਿੰਡਾਂ 'ਚ ਸਾਡੇ ਭਰਾ ਜਿਹੜੇ ਮਜ਼ਦੂਰ ਨੇ, ਕੀ ਉਹ ਸਾਰੇ ਅੰਮ੍ਰਿਤਧਾਰੀ ਸਨ ਜਦੋਂ ਉਹ ਆਪਣੀ ਉਹ ਅਗਲੇ ਤੇ ਆਉਂਦੇ ਨੇ, ਸਰਦਾਰ ਜੀ ਸਵੇਰ ਦੇ ਤੁਹਾਡੇ ਖੇਤਾਂ 'ਚ ਲੱਗੇ, ਕਈ ਨਾ ਕਹਿੰਦੇ ਨੇ 50 ਰੁਪਈਏ ਦਿਓ, ਜਾਣ ਲੱਗਿਆ ਮਾੜਾ ਜਿਹਾ ਕੋਈ ਸ਼ਰਾਬਾਂ ਵੀ ਪੀਂਦੇ ਨੇ, ਨਸ਼ਾ ਵੀ ਕਰਦੇ ਨੇ। ਤੋ ਇੱਕ ਤੇ ਆਪਣੀ ਸੁਰਤ ਵਿੱਚੋਂ ਇਸ ਚੀਜ਼ ਨੂੰ ਦੂਰ ਕਰ ਦਿਓ, ਦੁਨੀਆਂ ਦੀ ਕੋਈ ਚੀਜ਼ ਪਵਿੱਤਰ ਨਹੀਂ ਹੈਗੀ, ਸਿਰਫ ਰੱਬ ਦਾ ਨਾਂ ਪਵਿੱਤਰ ਹੈ, ਸਿਰਫ ਗੁਰੂ ਦੀ ਵਿਚਾਰ ਪਵਿੱਤਰ ਹੈ। ਤੇ ਗੁਰੂ ਦੀ ਵਿਚਾਰ ਜਿਸ ਮਨੁੱਖ ਦੇ ਜੀਵਨ ਵਿੱਚ ਆ ਗਈ ਉਹ ਪਵਿੱਤਰ ਹੋਵੇਗਾ, ਅਦਰਵਾਈਜ਼ ਕੁਝ ਵੀ ਪਵਿੱਤਰ ਨਹੀਂ ਹੈ। ਜਿਹਦੇ ਅੰਦਰ ਗੁਰੂ ਦੀ ਵਿਚਾਰ ਆ ਗਈ, ਕੀਮਤੀ ਤੇ ਮੁੱਲਵਾਨ ਵੀ ਉਹ ਹੋਵੇਗਾ। ਗੁਰੂ ਦੀ ਵਿਚਾਰ ਤੋਂ ਸੱਖਣਾ ਬੰਦਾ ਕੀਮਤੀ ਤੇ ਮੁੱਲਵਾਨ ਨਹੀਂ ਹੁੰਦਾ, ਭਾਵੇਂ ਉਹਦੇ ਵਸਤਰ ਜਿੰਨੇ ਮਰਜ਼ੀ ਚੰਗੇ ਹੋਣ, ਭਾਵੇਂ ਮੇਰੇ ਵਾਂਗੂ ਬਾਣੀ ਦੀਆਂ ਪੋਥੀਆਂ ਬਹੁਤ ਪੜ੍ਹਦਾ ਹੋਵੇ, ਜੇ ਅੰਦਰ ਵਿਚਾਰ ਨਹੀਂ ਆਵੇ। ਤੋ ਬਾਬਾ ਜੀ ਨੇ ਗੱਲ ਜਿਹੜੀ ਅੱਜ ਕੀਤੀ, ਮੈਂ ਗੱਲ ਪ੍ਰਾਰੰਭ ਕੀਤੀ ਸੀ ਕਸਤੂਰੀ ਤੋਂ, ਕਸਤੂਰੀ ਹਿਰਨ ਦੀ ਨਾਭੀ ਵਿੱਚ ਹੈ, ਅੰਦਰ ਹੀ ਹੈ, ਪਰ ਉਹ ਸੁੱਤਾ ਹੋਇਆ। ਸੁੱਤਾ ਪਤਾ ਕਿੱਦਾਂ, ਉਹਨੂੰ ਇਹ ਨਹੀਂ ਸਮਝ ਲੱਗਦੀ ਵੀ ਜਿਹੜੀ ਇਹ ਫਰੈਗਨੈਂਸ ਹੈ, ਜਿਹੜੀ ਇਹ ਕਸਤੂਰੀ ਹੈ, ਮੇਰੇ ਅੰਦਰ ਹੈ। ਬਾਬਾ ਜੀ ਕਹਿੰਦੇ ਰੱਬ ਦਾ ਨਾਮ ਹੀ ਹੈ ਮਨੁੱਖ ਤੇਰੇ ਅੰਦਰ ਹੀ ਹੈ, ਰੱਬ ਦਾ ਨਾਮ ਹੀ ਤੇਰੇ ਅੰਦਰ, ਰੱਬ ਵੀ ਤੇਰੇ ਅੰਦਰ ਹੀ ਹੈ, ਬਾਹਰ ਨਹੀਂ ਹੈਗਾ ਕਿਤੇ ਵੀ, ਪਰ ਤੂੰ ਸੁੱਤਾ ਹੋਇਆ, ਤੈਨੂੰ ਸਮਝ ਤਾਂ ਨਹੀਂ ਲੱਗਦੀ। ਤੈਨੂੰ ਲੱਗਦਾ ਰੱਬ ਕਿਸੇ ਮੰਦਿਰ 'ਚ ਹੈ, ਮਸੀਤ 'ਚ ਹੈ, ਗੁਰਦੁਆਰੇ ਵਿੱਚ ਹੈ। ਗੁਰਦੁਆਰੇ ਬੰਦਾ ਐਜੂਕੇਸ਼ਨ ਲੈਣ ਆਉਂਦਾ, ਸਿੱਖਿਆ ਲੈਣ ਆਉਂਦਾ, ਗੁਰਦੁਆਰਾ ਰੱਬ ਦਾ ਸਥਾਨ ਨਹੀਂ, ਇਹ ਸਾਡਾ ਸਕੂਲ ਹੈ ਜਿੱਥੇ ਬੈਠ ਕੇ ਆਪਾਂ ਹੁਣ ਜਿੰਨੀਆਂ ਤੁਸੀਂ ਗੱਲਾਂ ਸਮਝੀਆਂ, ਜੇ ਗੁਰਦੁਆਰੇ ਆਏ ਜੇ ਤੇ ਸਮਝੀਆਂ ਨਾ, ਤਾਂ ਗੁਰਦੁਆਰਾ ਐਜੂਕੇਸ਼ਨ ਦਾ ਸਾਡਾ ਕੇਂਦਰ ਹੈ, ਇਹਨੂੰ ਇਕੱਲਾ ਪੂਜਾ ਦਾ ਸਥਾਨ ਨਾ ਬਣਾਈਏ। ਇਟਸ ਨੋਟ ਲਾਈਕ ਅ ਮੰਦਿਰ ਚਰਚ, ਸੋ ਜ਼ਮੀਨ ਅਸਮਾਨ ਦਾ ਫਰਕ ਹੈ ਗੁਰਦੁਆਰੇ ਦਾ ਅਤੇ ਮੰਦਿਰ ਦਾ। ਮੰਦਿਰ ਵਿੱਚ ਲੋਕ ਜਾਂਦੇ ਨੇ, ਮੂਰਤੀ ਪਈ ਹੈ, ਮੱਥਾ ਟੇਕਦੇ ਨੇ ਅਤੇ ਆਪਣੇ ਘਰਾਂ ਨੂੰ ਵਾਪਸ ਮੁੜ ਜਾਂਦੇ ਨੇ। ਇੱਥੇ ਸ਼ਬਦ ਵਰਤਦਾ ਹੈ, ਇੱਥੇ ਵਿਚਾਰ, ਇੱਥੇ ਥੋਟ ਹੈ, ਇੱਥੇ ਵਿਚਾਰ ਹੈ। ਤੂੰ ਕਥੂਰੀ, ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਰਾਤ ਕਥੂਰੀ ਵੰਡੀ ਹੈ। ਅੱਛਾ, ਰਾਤ ਨੂੰ ਮੋਸਟਲੀ ਲੋਕੀ ਸੁੱਤੇ ਹੁੰਦੇ, ਮੋਸਟਲੀ ਲੋਕੀ ਰਾਤ, ਇੱਥੇ ਤਾਂ ਚਲੋ ਹੁਣ ਸਿਸਟਮ ਥੋੜ੍ਹਾ ਜਿਹਾ ਹੋਰ ਬਣ ਗਿਆ ਵੀ ਰਾਤ ਨੂੰ ਵੀ ਲੋਕ ਕੰਮ ਕਰਦੇ ਨੇ, ਵੈਸੇ ਬੇਸਿਕਲੀ ਕੁਦਰਤ ਵੱਲੋਂ ਰਾਤ ਸੌਣ ਨੂੰ ਹੁੰਦੀ ਹੈ ਅਤੇ ਦਿਨ ਕੰਮ ਕਰਨ ਨੂੰ ਹੁੰਦਾ, ਅਸੂਲ ਇਹੋ ਹੀ ਹੈ ਨੇਚਰ ਦਾ ਵੀ ਰਾਤ ਨੂੰ ਸਾਡਾ ਸਰੀਰ ਛੱਡ ਆਉਣ ਅਤੇ ਦਿਨੇ ਉੱਠੇ। ਪਰ ਕਿਉਂਕਿ ਅਸੀਂ ਕੰਜ਼ਿਊਮਰ ਬਹੁਤ ਵੱਡੇ ਹਾਂ, ਕੰਜ਼ਿਊਮ ਕਰਨ ਲੱਗ ਪਏ ਜ਼ਿਆਦੀਆਂ ਚੀਜ਼ਾਂ, ਫੈਕਟਰੀਆਂ ਨੂੰ ਵਰਕਰ ਚਾਹੀਦੇ ਨੇ, ਸਾਡੇ ਅੰਦਰ ਪਦਾਰਥ ਦੀ ਹਿਰਸ ਹੈ, ਅਸੀਂ ਜ਼ਿਆਦਾ ਕੁਝ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਇਸ ਦੌੜ ਵਿੱਚ ਰਾਤ ਦੀ ਜੌਬ ਸ਼ੁਰੂ ਹੋ ਗਈ। ਸਮਝੇ ਕਿਵੇਂ ਹੋਈ? ਪ੍ਰੋਡਕਸ਼ਨ ਵੱਧ ਕਰਨੀ ਹੈ, ਦੈਨ ਵੀ ਨੀਡ ਵਰਕਰਸ। ਇੰਡੀਆ ਦੇ ਵਿੱਚ ਤਾਂ ਚਲੋ ਪ੍ਰੋਬਲਮ ਇੱਦਾਂ ਦੀ ਹੈ ਵੀ ਕੰਮ ਕਾਰ ਉੱਦਾਂ ਘੱਟ ਹੈ, ਪਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਮੁਲਕ ਦੀ ਆਬਾਦੀ 150 ਕਰੋੜ ਹੈ, 200 ਕਰੋੜ ਹੈ, ਉਹਨਾਂ 200 ਕਰੋੜ ਲੋਕਾਂ ਨੂੰ ਕੁਝ ਆਪਾਂ ਦੇਣਾ ਹੈ, ਉਹਦੇ ਲਈ ਦਿਨ ਰਾਤ ਫੈਕਟਰੀ ਦੇ ਜਿਹੜੀਆਂ ਚੱਕੀਆਂ ਨੇ ਉਹ ਚੱਲਣੀਆਂ ਚਾਹੀਦੀਆਂ ਨੇ। ਮੰਨ ਲਓ ਕਿਸੇ ਕੋਈ ਬੰਦਾ ਤੁਹਾਡੇ 'ਚੋਂ ਐਸਾ ਕੰਮ ਕਰਦਾ ਹੋਵੇ ਜਿਹਨੂੰ ਇਹ ਹੋ ਕੇ ਵੀ ਅਸੀਂ ਸਰਵਿਸ ਦੇਣੀ ਆ ਦਿਨ ਰਾਤ।

ਅਸੀਂ ਇੰਨਾ ਕਿਸੇ ਦੀ ਡਿਮਾਂਡ ਹੈ ਮਾਲ ਦੀ ਤੇ 6 ਮਹੀਨਿਆਂ ਚ ਉਹਨੂੰ ਮਾਲ ਪੂਰਾ ਕਰਕੇ ਦੇਣਾ ਤੇ ਤੁਸੀਂ ਇਹ ਸਮਝੋਗੇ ਵੀ 2 ਸ਼ਿਫਟਾਂ ਲੱਗਣੀਆਂ ਤਾਂ ਇਹ ਕੰਮ ਪੂਰਾ ਹੋਣਾ। ਤੋ ਕਿਉਂਕਿ ਕਿਸੇ ਨੇ ਕੰਜ਼ਿਊਮ ਜ਼ਿਆਦਾ ਕਰਨਾ, ਕੰਜ਼ਪਸ਼ਨ ਜ਼ਿਆਦੀ ਹੈ, ਇਸ ਕਰਕੇ ਦਿਨ ਰਾਤ ਕੰਮ ਕਰਨਾ ਪੈਣਾ। ਤੋ ਉਸ ਉਹ ਜਿਹੜਾ ਇੰਡਸਟਰੀਅਲ ਰੈਵੋਲੂਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਵਿੱਚ ਬੰਦੇ ਨੂੰ ਦਿਨ ਤੇ ਰਾਤ ਕੰਮ ਕਰਨ ਦੀ ਇੱਕ ਆਦਤ ਪੈ ਗਈ, ਸੁਭਾਅ ਬਣ ਗਿਆ, ਚੀਜ਼ਾਂ ਵੱਧ ਪ੍ਰੋਡਿਊਸ ਕਰਨੀਆਂ ਨੇ, ਕੱਪੜਾ ਵੱਧ ਬਣਾਉਣਾ ਹੈ। ਤੋ ਉਹ ਤਾਂ ਕਰਕੇ ਜਿਹੜਾ ਰਾਤ ਨਹੀਂ ਤੇ ਬੇਸਿਕਲੀ ਰਾਤ ਸੌਣ ਲਈ ਹੈ ਤੇ ਦਿਨ ਕੰਮ ਕਰਨ ਲਈ ਹੈ, ਅੰਮ੍ਰਿਤ ਵੇਲਾ ਰੱਬ ਨੂੰ ਯਾਦ ਕਰਨ ਲਈ ਹੈ। ਤੋ ਇਹ ਇਹ ਪੈਟਰਨ ਲਾਈਫ ਦਾ ਹੈ, ਸਰਕਲ ਇਹੋ ਹੀ ਹੈ ਲਾਈਫ ਦਾ। ਤੋ ਮੈਂ ਤੇ ਤੁਹਾਨੂੰ ਵੀ ਬੇਨਤੀ ਕਰਾਂਗਾ, ਦੁਨੀਆਂ ਵਿੱਚ ਪਦਾਰਥ ਦਾ ਕੋਈ ਅੰਤ ਨਹੀਂ ਹੈ, ਕੰਮ ਕਰੋ, ਕਿਰਤ ਕਰਨੀ ਚਾਹੀਦੀ ਆ, ਪਰ ਆਪਣੇ ਆਪ ਨੂੰ ਪੈਸੇ ਪਿੱਛੇ ਟੋਰਚਰ ਕਰਨ ਦੀ ਲੋੜ ਨਹੀਂ ਹੈਗੀ। ਬੜੀ ਛੋਟੀ ਜ਼ਿੰਦਗੀ ਆ, ਬੜੀ ਥੋੜ੍ਹੀ ਜ਼ਿੰਦਗੀ ਆ, ਗਧੇ ਦੀ ਨਿਆਈ ਜਿਉਣ ਦੀ ਲੋੜ ਨਹੀਂ ਹੈਗੀ। ਪੋਤਰਿਆਂ ਪੜਪੋਤਰਿਆਂ ਤੱਕ ਠੇਕਾ ਨਾ ਚੁੱਕੋ, ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦਿਓ, ਠੀਕ ਹੈ, ਉਹਨਾਂ ਨੂੰ ਚੰਗੇ ਗੁਣ ਦਿਓ, ਸੰਗਤ ਵਿੱਚ ਲਿਆਓ, ਬਸ ਠੀਕ ਹੈ। ਗਾਂ 5ਵੀਂ 6ਵੀਂ ਪੀੜ੍ਹੀ ਦਾ ਠੇਕਾ ਨਾ ਚੁੱਕ ਕੇ ਜਾਓ, ਤੁਸੀਂ ਆਪਣੇ ਆਪ ਨੂੰ ਪਰੇਸ਼ਾਨ ਕਰੋਗੇ, ਆਪਣੇ ਆਪ ਨੂੰ ਇੱਦਾਂ ਟੋਰਚਰ ਕਰਨ ਦੀ ਲੋੜ ਨਹੀਂ ਹੈ। ਬੰਦਾ ਕਹਿੰਦਾ ਨਾ ਮੈਂ ਤਾਂ ਸ਼ਿਫਟਾਂ 'ਚ ਰਹਿੰਦਾ ਜੀ, ਇੱਦਾਂ ਨਹੀਂ, ਕੋਈ ਗੱਲ ਨਹੀਂ, ਘਰ ਇੱਕ ਹੀ ਠੀਕ ਹੈ, 10 ਬਣਾਉਣ ਦੀ ਲੋੜ ਨਹੀਂ ਹੈ, ਇੱਕੋ ਹੀ ਬਹੁਤ ਹੈ। ਜੇ ਰਹਿਣ ਦਾ ਸਲੀਕਾ ਆਉਂਦਾ ਤਾਂ ਇੱਕੋ ਹੀ ਬਹੁਤ ਹੈ, ਜੇ ਰਹਿਣ ਦਾ ਸਲੀਕਾ ਨਹੀਂ ਆਉਂਦਾ ਤਾਂ 10 ਘਰ ਵੀ ਹੋਣ 'ਤੇ ਕੋਈ ਉਹਦਾ ਅਰਥ ਨਹੀਂ ਹੈਗਾ। ਬਾਬਾ ਜੀ ਸਾਨੂੰ ਸਮਝਾਉਂਦੇ ਨੇ, ਉਹਨਾਂ ਨੇ ਕਿਹਾ ਵੀ ਜਿਵੇਂ ਹਿਰਨ ਦੀ ਨਾਭੀ ਦੇ ਵਿੱਚ ਕਥੂਰੀ ਆ, ਪਰ ਉਹ ਸੁੱਤਾ ਹੋਇਆ ਨਾ, ਸੁੱਤੇ ਨੂੰ ਕੋਈ ਚੀਜ਼ ਮਿਲਦੀ ਆ? ਸੁੱਤੇ ਨੂੰ ਨਹੀਂ ਕੁਝ ਮਿਲਦਾ। ਅੱਛਾ, ਕਈ ਵਾਰ ਬੰਦਾ ਐਨ ਪੂਰੀ ਨੀਂਦ ਅੱਖਾਂ 'ਚ ਭਰੀ ਪਈ ਹੈ, ਚੰਗੀ ਭਲੀ ਗੱਲ ਵੀ ਹੋਣ ਡਈ ਹੋਵੇ ਤੇ ਉਹਨੂੰ ਕੋਈ ਸਮਝ ਨਹੀਂ ਲੱਗੂ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਇਹੋ ਗੱਲ ਸਾਨੂੰ ਸਮਝਾਈ, ਆਖਿਆ ਤੇਰੇ ਅੰਦਰ ਹੀ ਸਭ ਕੁਝ ਹੈ, ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ, ਕੁਝ ਵੀ ਬਾਹਰ ਨਹੀਂ ਹੈਗਾ, ਕੁਝ ਵੀ ਬਾਹਰ। ਉਹ ਮੈਨੂੰ ਯਾਦ ਹੈ ਪਿੰਡਾਂ ਦੇ ਵਿੱਚ ਨਾ, ਜਦੋਂ ਸਾਡੇ ਨਲਕੇ ਦਾ ਬੋਰ ਕਰਦੇ ਹੁੰਦੇ ਸੀ ਤੇ 2 ਬਾਲਟੀਆਂ ਪਾਣੀ ਦੀਆਂ ਬਾਹਰੋਂ ਇੱਦਾਂ ਪਾਉਂਦੇ ਹੁੰਦੇ ਸੀ, ਬਾਕੀ ਸਾਰਾ ਪਾਣੀ ਅੰਦਰੋਂ ਹੀ ਆਉਂਦਾ ਸੀ। ਤੋ ਆਹ ਜਿਹੜੀ ਬਾਣੀ ਹੈ ਨਾ, ਇਹ ਇੱਥੋਂ ਆਪਾਂ ਬਸ ਸ਼ਬਦ ਦੀਆਂ ਬਾਲਟੀਆਂ ਹੀ 2-4 ਅੰਦਰ ਭਰ ਕੇ ਸੁੱਟਣੀਆਂ ਨੇ, ਪਾਣੀ ਅੰਦਰੋਂ ਆਪੇ ਆ ਜਾਣਾ, ਸਾਰਾ ਕੁਝ, ਸਾਰੀ ਵਿਜ਼ਡਮ ਸੋਝੀ ਅੰਦਰੋਂ ਆਪੇ ਹੀ ਪੈਦਾ ਹੋ ਜਾਣੀ। ਤੋ ਬਾਬਾ ਸ਼ੇਖ ਫਰੀਦ ਸਾਹਿਬ ਨੇ ਕਿਹਾ, ਫਰੀਦਾ ਰਾਤ ਕਥੂਰੀ ਵੰਡੀ ਹੈ। ਗੁਰੂ ਕੀ ਕਰਦਾ ਹੈ? ਗੁਰੂ ਕਥੂਰੀ ਵੰਡਦਾ, ਵਿਜ਼ਡਮ ਦਿੰਦਾ, ਸਮਝ ਲੱਗੀ ਬੇਨਤੀ? ਪਰ ਸੁੱਤਿਆਂ ਮਿਲੇ ਨਾ ਭਾਉ। ਪਰ ਜੇ ਤੂੰ ਸੁੱਤਾ ਹੋਇਆ, ਹੁਣ ਕਲਾਸ ਵਿੱਚ ਟੀਚਰ ਕੁਝ ਸਮਝਾ ਰਿਹਾ ਹੋਵੇ, ਬੱਚਾ ਸੁੱਤਾ ਹੋਵੇ, ਫਿਰ ਕੀ ਮਿਲੇਗਾ? ਫਿਰ ਨਹੀਂ ਕੁਝ ਮਿਲਣਾ। ਬਾਬਾ ਜੀ ਕਹਿੰਦੇ, ਜਿਨ੍ਹਾਂ ਨੈਣ ਨਿੰਦਰਾਵਲੇ, ਜਿਨ੍ਹਾਂ ਦੇ ਨੈਣਾਂ ਵਿੱਚ ਨੀਂਦ ਹੀ ਰਹਿੰਦੀ ਹੈ, ਤਿੰਨਾ ਮਿਲਣ ਕਵਾਓ। ਜਿਹੜੇ ਬੇਸੋਝੀ ਵਿੱਚ ਜੀ ਰਹੇ ਨੇ, ਜਿਨ੍ਹਾਂ ਨੂੰ ਸਮਝ ਹੀ ਕੋਈ ਨਹੀਂ, ਉਹਨਾਂ ਨੂੰ ਫਿਰ ਇਹ ਕਸਤੂਰੀ ਚੰਗੇ ਜੀਵਨ ਦੀ, ਰੱਬ ਦੇ ਨਾਮ ਦੀ ਕਿੱਦਾਂ ਮਿਲ ਜਾਊਗੀ? ਤੋ ਬਾਬਾ ਜੀ ਨੇ ਇੱਕ ਬਚਨ ਹੋਰ ਵੀ ਰੱਖਿਆ ਸੀ ਗੁਰੂ ਅਰਜਨ ਸਾਹਿਬ ਨੇ, ਆਖਿਆ ਮੁੱਢੋਂ ਭੁੱਲੀ ਨਾਨਕਾ, ਫਿਰ ਫਿਰ ਜਨਮ ਮਿਆਸ, ਕਸਤੂਰੀ ਕੈ ਭੁੱਲੜੈ, ਗੰਦੇ ਡੋਮ ਪਿਆਸ। ਕਈ ਵਾਰ ਬੰਦਾ ਜਿਹਦੀ ਨੈਣ ਅੱਖਾਂ ਜਿਹਦੀਆਂ ਸੁੱਤੀਆਂ ਹੋਈਆਂ, ਉਹਨੂੰ ਸਮਝ ਕੋਈ ਨਹੀਂ, ਆਖਿਆ ਕਸਤੂਰੀ ਦੇ ਭੁਲੇਖੇ ਗੰਦੇ ਟੋਭੇ ਚ ਡਿੱਗ ਪੈਂਦਾ, ਉਹ ਭੁਲੇਖਾ ਪੈ ਗਿਆ ਉਹਨੂੰ। ਹੁਣ ਅਗਲੀ ਵੇਖੋ, ਬਾਬੇ ਨੇ ਕਸਤੂਰੀ ਤੁਹਾਨੂੰ ਕੀ ਦਿੱਤੀ, ਜਿਹੜੀ ਅੱਜ ਦੀ ਦਿੱਤੀ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ, ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ। ਆ ਦੇਤੀ ਨਾ ਨਾਮ ਦੀ ਕਸੂਰੀ, ਦੱਸਿਆ ਨਾ ਵੀ ਜ਼ਿੰਦਗੀ ਦਾ ਤਾਤਾ ਜੇ। ਸ਼ੇਖ ਫਰੀਦ ਸਾਹਿਬ ਕਹਿੰਦੇ, ਮੈਂ ਸਮਝਿਆ ਵੀ ਦੁੱਖ ਮੈਨੂੰ ਹੀ ਆ ਇਕੱਲੇ ਨੂੰ, ਜਿਵੇਂ ਆਪਾਂ ਸਾਰਿਆਂ ਨੂੰ ਲੱਗਦਾ, ਮੈਨੂੰ ਲੱਗਦਾ ਮੇਰੇ ਨਾਲ ਦਾ ਦੁਖੀ ਕਿਹੜਾ, ਜਿੰਨੇ ਬੈਠੇ ਨੇ ਸਭ ਨਜ਼ਾਰੇ ਲੈ ਲੈ ਨੇ, ਏਦਾਂ ਹੀ ਆ ਨਾ, ਜਿਹੜੇ ਜੌਬਾਂ ਕਰਦੇ ਨੇ, ਕੰਮ ਕਾਰ ਕਰਦੇ ਨੇ, ਹੈ ਨਾ, ਇੱਕ ਦੂਜੇ ਵੱਲ ਵੇਖ ਕੇ ਆਪਾਂ ਸਾਰੇ ਹੀ ਏਦਾਂ ਸੋਚਦੇ। ਤੁਸੀਂ ਬੈਠੇ ਕਹਿੰਦੇ ਹੋਗੇ ਵੀ ਆਹ ਭਾਈ ਦੇ ਨਜ਼ਾਰੇ ਨੇ, ਮੈਂ ਬੈਠਾ ਕਈ ਜਣਾ ਨਹੀਂ ਤੁਹਾਡੇ ਨਜ਼ਾਰੇ ਨੇ। ਤੋ ਇਹ ਇਹ ਸਾਰੀ ਖੇਡ ਏਦਾਂ ਹੀ ਹੈ, ਕੋਈ ਵੀ ਇੱਥੇ ਨਜ਼ਾਰਿਆਂ ਵਿੱਚ ਨਹੀਂ ਹੈਗਾ। ਮੇਰੀ ਜਗ੍ਹਾ ਤੁਸੀਂ ਹੁੰਦੇ, ਤੁਹਾਡੀ ਜਗ੍ਹਾ ਮੈਂ ਹੁੰਦੇ, ਤੇ ਰੋਣੇ ਉਹ ਹੀ ਹੋਣੇ ਸੀ ਆਪਣੇ, ਫਿਰ ਉਹ ਨਜ਼ਾਰੇ ਹੈ ਕਿੱਥੇ?
ਨਜ਼ਾਰੇ ਹਨ ਗ੍ਰੈਟੀਟਿਊਡ ਵਿੱਚ, ਸ਼ੁਕਰਾਨੇ ਵਿੱਚ ਨਜ਼ਾਰੇ ਹੈ। ਜੇ ਤੁਹਾਡੇ ਕੋਲ ਵਿਜ਼ਡਮ ਹੈ ਫਿਰ ਤੁਸੀਂ ਜਿੱਦਾਂ ਦੇ ਵੀ ਹੋ ਇਟਸ ਫਾਈਨ, ਓਕੇ ਕੋਈ ਗੱਲ ਨਹੀਂ। ਪਰ ਜੇ ਉਹ ਚੀਜ਼ ਨਹੀਂ ਹੈਗੀ ਤੇ ਤੁਸੀਂ ਰਿਪਲੇਸ ਵੀ ਕਰ ਲਓ ਇੱਕ ਦੂਜੇ ਨੂੰ, ਉਹਦੀ ਜਗ੍ਹਾ ਤੁਸੀਂ ਚਲੇ ਜਾਓ, ਤੁਹਾਡੀ ਜਗ੍ਹਾ ਉਹ ਆ ਜਾਵੇ, ਦੈਨ ਆਪਾਂ ਭੁਲੇਖੇ ਚ ਭੁਲੇਖੇ ਚ। ਅੱਛਾ ਤੁਸੀਂ ਘਰ ਬਦਲ ਲਓ, ਮੰਨ ਲਓ ਗੁਆਂਢੀ ਦੇ ਘਰੇ ਤੁਸੀਂ ਰਹਿਣ ਲੱਗ ਪਓ ਤੇ ਤੁਹਾਡੇ ਘਰੇ ਗੁਆਂਢੀ ਰਹਿਣ ਲੱਗ ਪਏ, ਸੁਖੀ ਹੋ ਜਾਓਗੇ ਫਿਰ? ਕਿਉਂਕਿ ਤੁਸੀਂ ਬਾਹਰੋਂ ਚੀਜ਼ ਰਿਪਲੇਸ ਕੀਤੀ ਹੈ ਨਾ, ਅੰਦਰ ਤੇ ਉਹ ਹੀ ਸੀ ਸਾਰੇ, ਜਿਹੜੇ ਉਧਰੋਂ ਨਿਕਲ ਕੇ ਉਧਰ ਚਲੇ ਗਏ, ਉਧਰੋਂ ਨਿਕਲ ਕੇ ਘਰ ਤੇ ਆਪਣੇ ਆਪ ਚ ਉਹ ਹੀ ਹੈ। ਤੋ ਬਾਹਰੋਂ ਅਸੀਂ ਸਾਰੇ ਇੱਕੋ ਜਿਹੇ ਹਾਂ, ਲੋੜ ਸਾਨੂੰ ਆਪਣੇ ਆਪ ਨੂੰ ਅੰਦਰੋਂ ਰਿਪਲੇਸ ਕਰਨ ਦੀ ਹੈ, ਅੰਦਰੋਂ ਚੇਂਜ ਕਰਨ ਦੀ ਹੈ। ਤੋ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਥੋੜਾ ਜਿਹਾ ਉੱਚਾ ਹੋ ਕੇ ਵੇਖੀ, ਕਈ ਵਾਰ ਨਾ ਕੁਝ ਚੀਜ਼ਾਂ ਤੁਹਾਨੂੰ ਬੈਠਿਆਂ ਬੈਠਿਆਂ ਨਹੀਂ ਦਿਸਦੀਆਂ, ਤੁਹਾਨੂੰ ਉੱਚੇ ਹੋ ਕੇ ਵੇਖੋ, ਮਤਲਬ ਕੋਠੇ ਤੇ ਚੜ੍ਹ ਕੇ ਵੇਖਣੀਆਂ ਪੈਂਦੀਆਂ ਜਿਵੇਂ ਗੱਲ ਉੱਚੇ ਹੋ ਕੇ। ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ, ਫਰੀਦਾ ਮੈਂ ਜਾਣਿਆ ਦੁੱਖ ਮੁਝਕੋ, ਆਖਿਆ ਪਹਿਲਾਂ ਮੈਂ ਸਮਝਦਾ ਸੀ ਵੀ ਮੈਨੂੰ ਹੀ ਦੁੱਖ ਹੈ, ਮੈਂ ਹੀ ਦੁਖੀ ਹਾਂ, ਪਰ ਹੁਣ ਕੀ ਪਤਾ ਲੱਗਾ, ਦੁੱਖ ਸਮਾਇਆ ਜੱਗ, ਦੁੱਖ ਤੇ ਸਾਰੇ ਸੰਸਾਰ ਨੂੰ ਹੀ ਹੈ। ਪੜ੍ਹੋ ਹੋਰ ਬਾਣੀ ਦੇ ਬਚਨ, ਜਿਸ ਮਨੁੱਖ ਪੈ ਕਰੋ ਬੇਨਤੀ, ਜੇ ਤੁਸੀਂ ਸੁਖੀ ਹੋਣ ਲਈ ਚੰਗੇ ਸਮੇਂ ਦੀ ਉਡੀਕ ਕਰਦੇ ਰਹੋਗੇ ਤੇ ਕਦੀ ਸੁਖੀ ਨਹੀਂ ਹੋ ਸਕਦੇ। ਸਮਝ ਲੱਗੀ ਬੇਨਤੀ? ਜੇ ਤੁਸੀਂ ਅਜੇ ਵੀ ਲਾਈਫ ਦੇ ਇਸ ਅੱਧੇ ਜੀਵਨ ਵਿੱਚ ਪਹੁੰਚ ਕੇ ਇਹ ਸੋਚ ਰਹੇ ਹੋ ਕਿ ਮੈਂ ਉਦੋਂ ਸੁਖੀ ਹੋਊਂਗਾ ਜਦੋਂ ਮੇਰੀ ਲਾਈਫ ਵਿੱਚ ਕੋਈ ਟਰਬਲ ਨਹੀਂ ਹੋਵੇਗੀ, ਤੇ ਤੁਸੀਂ ਰੋਂਗ ਟਰੈਕ ਤੇ ਹੋ। ਕਿਉਂਕਿ ਜਿੰਨਾ ਚਿਰ ਤੁਹਾਡੇ ਸਾਹ ਚੱਲਦੇ ਨੇ, ਟਰਬਲਸ ਪ੍ਰੋਬਲਮਸ ਰਹਿਣੀਆਂ ਹੀ ਰਹਿਣੀਆਂ ਨੇ। ਤਾਂ ਉਹਦੇ ਲਈ ਤਰੀਕਾ ਕੀ ਹੈ? ਤਰੀਕਾ ਇਹ ਹੈ ਕਿ ਮੈਂ ਗੁਰੂ ਦੀ ਮੱਤ ਲੈ ਕੇ ਇਹ ਜਿਹੜੀਆਂ ਟਰਬਲਸ ਨੇ, ਪ੍ਰੋਬਲਮਸ ਨੇ, ਇਹਨਾਂ ਬਾਰੇ ਮੰਨ ਲੈਣਾ ਵੀ ਇਹ ਮੇਰੀ ਜ਼ਿੰਦਗੀ ਦਾ ਹਿੱਸਾ ਨੇ, ਤੇ ਮੈਨੂੰ ਇਹਨਾਂ ਦੇ ਵਿੱਚ ਹੀ ਆਪਣੇ ਦਿਮਾਗ ਨੂੰ ਵਾਰ ਵਾਰ ਨਹੀਂ ਲਾਉਣਾ। ਤੋ ਇੱਦਾਂ ਨਹੀਂ ਹੋ ਸਕਦਾ। ਤੁਸੀਂ ਗੱਡੀ ਚਲਾਉਣੀ ਸਿੱਖਦੇ ਹੋ ਤੇ ਜੇ ਤੁਸੀਂ ਇਹ ਸੋਚਣ ਲੱਗ ਪਓ ਵੀ ਮੈਂ ਉਦਣ ਗੱਡੀ ਬਾਹਰ ਕੱਢਣੀ ਆ ਜਿੱਦਣ ਸੜਕ ਉੱਤੇ ਕੋਈ ਗੱਡੀ ਨਾ ਹੋਵੇਗੀ, ਦੈਨ ਤੁਸੀਂ ਆਪਣੇ ਘਰੋਂ ਕਿਤੇ ਵੀ ਜਾ ਨਹੀਂ ਸਕਦੇ। ਬਿਲਕੁਲ ਲਾਈਫ ਦੀ ਵੀ ਗੱਲ ਇਹ ਹੋਈ ਹੈ ਵੀ ਮੈਂ ਤੇ ਉਦਣ ਜੀਣਾ ਸਿੱਖਣਾ ਜਿੱਦਣ ਮੇਰੀ ਲਾਈਫ ਦੀਆਂ ਸਾਰੀਆਂ ਪ੍ਰੋਬਲਮਸ ਖਤਮ ਹੋ ਗਈਆਂ। ਤੋ ਪਰਸਨਲੀ ਜੋ ਮੈਂ ਫੀਲ ਕਰ ਪਾ ਰਿਹਾ, ਜੋ ਮੈਂ ਮਹਿਸੂਸ ਕਰ ਰਿਹਾ ਆਪਣੀ ਲਾਈਫ ਦੇ ਵਿੱਚ, ਇੰਡੀਆ ਤੋਂ ਫੋਨ ਕੋਈ ਆ ਜਾਵੇਗਾ ਉੱਥੇ ਪ੍ਰੋਬਲਮ ਹੈ, ਗੁਰਦੁਆਰੇ ਜੌਬ ਕਰਦੇ ਹਾਂ ਇੱਥੇ ਕੋਈ ਪ੍ਰੋਬਲਮ ਹੈ, ਇੱਥੋਂ ਨਹੀਂ ਤੇ ਇੱਥੇ ਬਾਹਰ ਨਿਕਲ ਕੇ ਕੋਈ ਪ੍ਰੋਬਲਮ ਹੈ, ਪ੍ਰੋਬਲਮ ਤੁਹਾਡਾ ਖਹਿੜਾ ਨਹੀਂ ਛੱਡ ਸਕਦੀ। ਤੋ ਇਸ ਕਰਕੇ ਇੱਦਾਂ ਨਹੀਂ ਜੀਆ ਜਾਣਾ। ਤੋ ਸ਼ੇਖ ਫਰੀਦ ਸਾਹਿਬ ਨੇ ਗੱਲ ਜਿਹੜੀ ਸਾਨੂੰ ਸਮਝਾਈ ਪਿਆਰੇ, ਉਹ ਉਹਨਾਂ ਨੇ ਕਿਹਾ ਵੀ ਫਰੀਦਾ ਮੈਂ ਜਾਣਿਆ ਦੁੱਖ ਮੁਝਕੋ, ਦੁੱਖ ਸਮਾਇਆ ਜੱਗ, ਦੁੱਖ ਤੇ ਸਾਰੇ ਸੰਸਾਰ ਨੂੰ ਹੀ ਹੈ।

ਅੱਗ ਜਦੋਂ ਉੱਚੇ ਹੋ ਕੇ ਵੇਖੋਗੇ ਤੇ ਘਰੋ ਘਰੀ ਅੱਗਾਂ ਹੀ ਲੱਗੀਆਂ ਪਈਆਂ ਨੇ ਇੱਥੇ, ਅਜੇ ਉਹ ਅੱਗ ਦੀਂਦੀ ਨਹੀਂ, ਨਜ਼ਰ ਨਹੀਂ ਆਉਂਦੀ। ਕਈ ਵਾਰ ਬੂਹੇ ਵੱਜੇ ਹੁੰਦੇ ਨੇ, ਅੰਦਰ ਕੀ ਹੋ ਰਿਹਾ ਸਾਨੂੰ ਕੀ ਪਤਾ। ਤੋ ਬਾਬਾ ਫਰੀਦ ਸਾਹਿਬ ਨੇ ਅੱਗੇ ਦਾ ਸਲਿਊਸ਼ਨ ਦੱਸਿਆ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਅਖੀਰਲਾ ਸਲੋਕ ਹੈ ਮਹੱਲਾ ਪੰਜਵਾਂ, ਇਹ ਗੁਰੂ ਅਰਜਨ ਸਾਹਿਬ ਦਾ ਸਲੋਕ ਹੈ। ਤੇ ਗੁਰੂ ਅਰਜਨ ਸਾਹਿਬ ਪਤਾ ਕੀ ਕਹਿੰਦੇ ਨੇ, ਕਹਿੰਦੇ ਫਰੀਦਾ ਭੂਮ ਰੰਗਾਵਲੀ। ਆਖਿਆ ਇਹ ਜਿਹੜੀ ਦੁਨੀਆਂ ਰੂਪੀ ਭੂਮੀ ਹੈ ਨਾ, ਬੜੀ ਰੰਗਾਂ ਵਾਲੀ ਆ, ਬੜੀ ਰੰਗਾਂ ਵਾਲੀ, ਬੜੀ ਖੂਬਸੂਰਤ ਹੈ ਦੁਨੀਆਂ। ਜਿਵੇਂ ਆਪਾਂ ਪਹਿਲਾਂ ਵੀ ਪੜ੍ਹਿਆ ਸੀ ਵੀ ਦੁਨੀਸਾ ਵਾ ਬਾਗ, ਆਪਾਂ ਕਹਿੰਦੇ ਦੁਨੀਆਂ ਸੋਹਣਾ ਬਾਗ ਹੈ। ਫਰੀਦਾ ਭੂਮ ਰੰਗਾਵਲੀ, ਮੰਜ ਵਸੂਲਾ ਬਾਗ। ਆਖਿਆ ਬਾਗ ਜ਼ਹਿਰ ਨਾਲ ਭਰਿਆ ਹੀ ਪਿਆ ਦੁਨੀਆਂ ਦਾ, ਆਲੇ ਦੁਆਲੇ ਜ਼ਹਿਰ ਹੀ ਜ਼ਹਿਰ ਹੈ, ਪੋਇਜ਼ਨ ਹੀ ਪੋਇਜ਼ਨ ਹੈ। ਪਰ ਸ਼ੇਖ ਫਰੀਦ ਸਾਹਿਬ ਨੇ ਨਿਰਣਾ ਪਤਾ ਕੀ ਦਿੱਤਾ, ਉਹਨਾਂ ਨੇ ਕਿਹਾ ਜੋ ਜਨ ਪੀਰ ਨਿਵਾਜਿਆ, ਜਿਹੜਾ ਸੇਵਕ ਪੀਰ ਨੇ ਨਿਵਾਜ ਦਿੱਤਾ। ਪੀਰ ਕੌਣ ਹੈ? ਗੁਰੂ ਸਾਹਿਬ, ਸ਼ਬਦ ਗੁਰ ਪੀਰਾ। ਗੈਰ ਪੀਰ ਉਹਨਾਂ ਨੂੰ ਨਾ ਸਮਝਿਆ ਕਰੋ ਜਿਹੜੇ ਆ ਬਣੇ ਨੇ, ਗੁਰੂ ਦਾ ਸ਼ਬਦ ਪੀਰ ਹੈ, ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਗੁਰੂ ਦਾ ਸ਼ਬਦ ਹੀ ਪੀਰ ਹੈ। ਤੋ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਜੋ ਜਨ ਪੀਰ ਨਿਵਾਜਿਆ, ਜਿਹੜੇ ਸੇਵਕ ਨੂੰ ਪੀਰ ਨੇ ਨਿਵਾਜ ਦਿੱਤਾ, ਸ਼ਬਦ ਨੇ ਜਿਹਨੂੰ ਨਿਵਾਜ ਦਿੱਤਾ, ਸ਼ਬਦ ਨੇ ਜਿਹਨੂੰ ਸੋਝੀ ਦੇ ਦਿੱਤੀ, ਤਿੰਨਾ ਅੰਚ ਨਾ ਲਾਗ। ਵੇਖੋ ਹੁਣ ਫਰੀਦ ਸਾਹਿਬ ਨੇ ਇਹ ਨਹੀਂ ਕਿਹਾ ਵੀ ਅੱਗ ਬੁੱਝ ਜਾਵੇਗੀ, ਉਹਨਾਂ ਨੇ ਆਖਿਆ ਜਿਹਨੂੰ ਸੋਝੀ ਆ ਜਾਂਦੀ ਹੈ ਉਹਨੂੰ ਇਹ ਅੱਗ ਨਹੀਂ ਲੱਗਦੀ, ਉਹ ਅੱਗ ਦੇ ਵਿੱਚੋਂ ਦੀ ਲੰਘ ਜਾਂਦਾ, ਸੇਫਲੀ ਲੰਘ ਜਾਂਦਾ। ਜੋ ਜਨ ਪੀਰ ਨਿਵਾਜਿਆ, ਤਿੰਨਾ ਅੰਚ ਨਾ ਲਾਗ। ਅੰਚ ਦਾ ਮਤਲਬ ਆਂਚ, ਜਿਹਨੂੰ ਆਪਾਂ ਸੇਕ ਕਹਿੰਦੇ ਹਾਂ। ਆਖਿਆ ਜਿਹਨੂੰ ਗੁਰੂ ਸ਼ਬਦ ਨਿਵਾਜ ਦਿੰਦਾ ਹੈ ਉਹਨੂੰ ਦੁਨੀਆਂ ਵਿੱਚ ਲੱਗੀ ਹੋਈ ਅੱਗ ਦਾ ਸੇਕ ਕਦੀ ਵੀ ਨਹੀਂ ਲੱਗਦਾ। ਤੋ ਗੁਰੂ ਕਿਰਪਾ ਕਰੇ, ਇਹ ਸੀ ਸਤਿਗੁਰ ਦੀ ਅੰਮ੍ਰਿਤਮਈ ਬਾਣੀ ਵਿੱਚੋਂ ਬਾਬਾ ਸ਼ੇਖ ਫਰੀਦ ਸਾਹਿਬ ਜੀ ਦੇ ਸਲੋਕਾਂ ਦੀ ਵਿਚਾਰ। ਸਾਰੀ ਸੰਗਤ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਜਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਉ ਪਿੰਡ ਸਭ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ।

हे गुरु, एक ओंकार वाहिगुरु जी की फतेह। श्री भगवती जी सहाय वार, श्री भगवती जी की पातशाही दसवीं। प्रथम भगवती सिमर कै गुरु नानक लई त्याय। फिर अंगद गुर ते अमरदास, रामदास हुई सहाय। अर्जन हर गोबिंद नो सिमरों, श्री हर राय। श्री हर कृष्ण त्याय, जिस डिठे सब दुख जाय। तेग बहादुर सिमरै कर नौ नि दयावै ताए। सब थई हुए सहाय, सब थई हुए सहाय। दसवां पातशाह धन धन गुरु गोबिंद सिंह साहिब जी महाराज। सब थई हुए सहाय, दसां पातशाहियां की जोत। श्री गुरु ग्रंथ साहिब जी के पाठ, दीदार दा ध्यान धरके बोलो जी। पंजां प्यारिआं चौहां साहिबज़ादिआं, 40 मुक्तिआं हटिआं जपिआं तपिआं। जिन्हां नाम जपिआ वंड छकिआ, देख चलाई तेग वाही, देख के अणडिठ कीता। तिन्हां प्यारिआं सच्यारिआं जी की ने कमाई दा ध्यान धरके खालसा जी साहिब बोलो जी। जिन्हां सिंघां सिंघणियां ने धर्म हित सीस दित्ते, बंद बंद कटवाए खोपरियां लोहाइयां, चरखड़ियां ते चढ़े तनारिआं नाल चरवाए। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਨਾ ਸਰਕਵਾਨਾ। ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ ਹੈ। ਅਕਾਲ ਪੁਰਖ ਅੰਤਰ ਜਾਮੀ, ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਹੇ ਅਕਾਲ ਪੁਰਖ ਅੰਤਰ ਜਾਮੀ ਪਿਤਾ ਜੀ। ਆਪ ਜੀ ਕੇ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ। ਜੋਦੜੀ ਕਿਰਪਾਲੂ ਸ਼ਹਿਨਸ਼ਾਹ, ਆਪ ਜੀ ਕੀ ਮਿਹਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ। ਸਜੇ ਵੇ ਦੀਵਾਨਾਂ ਅੰਦਰ ਆਪ ਜੀ ਕੀ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ, ਕਥਾ ਵਿਚਾਰਾਂ ਹੋਈਆਂ ਨੇ ਮਹਾਰਾਜ। ਸਮੁੱਚਾ ਪ੍ਰੋਗਰਾਮ ਆਪ ਜੀ ਕੀ ਪਵਿੱਤਰ ਹਜ਼ੂਰੀ ਅੰਦਰ ਨਿਭਾਉਂਦਿਆਂ ਹੋਈਆਂ, ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪ ਜੀ ਨੇ ਬਖਸ਼ ਲੈਣੀਆਂ, ਗਾਂਹ ਵਾਸਤੇ ਸਮਤਬੁੱਧ ਮਿਹਰ ਕਰਕੇ ਬਖਸ਼ਿਸ਼ ਕਰਨੀ। ਪੜੀ ਸੁਣੀ ਬਾਣੀ ਦੇ ਅਰਥ ਭਾਵ ਆਈਆਂ ਹੋਈਆਂ, ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣੇ ਮਿਹਰ ਕਰਨੀ ਮਹਾਰਾਜ। ਇਸ ਵਕਤ ਸਜੇ ਵੇ ਦੀਵਾਨਾਂ ਅੰਦਰ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਚੱਲ ਕੇ ਆਏ ਹੋਏ ਕਦਮ ਕਦਮ ਲੇਖੇ ਵਿੱਚ ਲਾਉਣੇ। ਅਰਦਾਸਾਂ ਬੇਨਤੀਆਂ ਭਾਵਨਾਵਾਂ ਗੁਰਮਤ ਮੁਤਾਬਕ ਪਰਿਪੂਰਨ ਕਰਕੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮ ਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ। ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ, ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ। ਦੁੱਖਾਂ ਦਰਦਾਂ ਦਰਿਦਰਾਂ ਵਿਘਨਾਂ ਦਾ ਨਾਸ਼, ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਰਨੇ। ਦੇਸ਼ਾਂ ਵਿਦੇਸ਼ਾਂ ਵਿੱਚ ਵਿਚਰਦਿਆਂ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ, ਨਾਮਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਣੀਆਂ। ਪਰਿਵਾਰਾਂ ਵਿੱਚ ਪਰਸਪਰ ਪ੍ਰੇਮ ਪਿਆਰ ਏਕਾ ਇਤਫਾਕ ਸਦਭਾਵਨਾਵਾਂ ਮਿਹਰ ਕਰਕੇ ਬਖਸ਼ਣੀਆਂ। ਸੇਵਕਾਂ ਦੇ ਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ। ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ, ਬੱਚੇ ਮਾਤਾ ਪਿਤਾ ਦੇ ਆਗਿਆਕਾਰ, ਦੇਸ਼ ਕੌਮ ਦਾ ਪਿਆਰ, ਨਾਮ ਬਾਣੀ ਦੀਆਂ ਰਹਿਮਤਾਂ, ਚੜ੍ਹਦੀ ਕਲਾ ਦਾ ਜੀਵਨ ਮਿਹਰ ਕਰਕੇ ਬਖਸ਼ਣਾ। ਗੁਰੂ ਗ੍ਰੰਥ, ਗੁਰੂ ਪੰਥ, ਆਸ਼ੇ ਮੁਤਾਬਕ ਜੀਵਨ ਜਾਚ, ਨੇਕ ਮਾਰਗ ਤੇ ਚੱਲਣ ਦੀ ਪ੍ਰੇਰਨਾ ਮਿਹਰ ਕਰਕੇ ਬਖਸ਼ਿਸ਼ ਕਰਨੀ। ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ
ਸੰਪੂਰਨਤਾ ਦੀ ਅਰਦਾਸ। ਅੱਖਰ ਵਾਧਾ ਘਟਾ ਭੁਲਚੁਕ ਮਾਫ਼ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ ਜਿਨ ਮਿਲਿਆ ਪਜੀਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਦਿਲੋਂ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਤੇ ਕੰਡ ਕੱਚਿਆ। ਰੱਤੇ ਇਸ਼ਕ ਖੁਦਾਏ, ਰੱਤੇ ਇਸ਼ਕ ਖੁਦਾਏ, ਰੰਗ ਦੀਦਾਰ ਕੇ ਵਿਸਰਿਆ। ਜਿਨ ਨਾਮ ਤੇ ਪੋਏ ਭਾਰਤੀਏ, ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ। ਤਿੰਨ ਤਨ ਜਣੇ ਦੀ ਮਾਂ ਆਏ ਸਫਲ ਸੇ। ਪਰਵਤਗਾਰ ਅਪਾਰ ਅਗਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰ। ਤੇਰੀ ਪਨਾਹ ਖੁਦਾਏ, ਤੇਰੀ ਪਨਾਹ ਖੁਦਾਏ, ਤੂੰ ਬਖਸ਼ੰਦਗੀ। ਸ਼ੇਖ ਫਰੀਦ ਹੈ ਖੈਰ ਦੀ ਜੈ ਬੰਦਗੀ।

ਮਹਲਾ ਪੰਜਵਾਂ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਵੈ।

तेरी बख्श ना मिटे कोई, सतगुर का दिलासा।

तेरी शरण तेरे परवस पंच दुष्ट ले सदै।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਵਿੱਚ, ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਜੁੜ ਮਿਲ ਬੈਠੀ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ ਪੜਭਾਗੇ ਹਾਂ, ਜੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਆਪ ਜੀ ਭਰ ਰਹੇ ਹੋ। ਧੰਨਵਾਦ ਹੈ ਸਤਿਕਾਰਯੋਗ ਕੀਰਤਨੀ ਜਥੇ ਦਾ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਲੁਧਿਆਣੇ ਵਾਲੇ ਤੇ ਅਤੇ ਉਹਨਾਂ ਦੇ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜ ਰਿਹਾ ਸੀ। ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਦੋਨੋਂ ਵਕਤ ਸਜਦੇ ਦੀਵਾਨਾਂ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ ਹੈ, ਤੋ ਆਪ ਜੀ ਵੱਧ ਤੋਂ ਵੱਧ ਸਰਵਣ ਕਰਕੇ ਜ਼ਰੂਰ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਚਰਨਾਂ ਵਿੱਚ ਦੀਵਾਨ ਦੀ ਸਮਾਪਤੀ ਦੀ ਅਰਦਾਸ ਹੋਈ ਹੈ। ਪਾਵਨ ਮੁੱਖ ਵਾਕ ਗੁਰੂ ਸਾਹਿਬ ਜੀ ਦਾ ਬਖਸ਼ਿਆ ਸੂਈ ਰਾਗ ਵਿੱਚੋਂ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਮੁਬਾਰਕ ਸ਼ਬਦ ਜੋ ਆਪ ਜੀ ਨੇ ਮੁੱਖ ਵਾਕ ਦੇ ਰੂਪ ਦੇ ਵਿੱਚ ਸਰਵਣ ਕੀਤਾ, ਪਾਤਸ਼ਾਹ ਮਿਹਰ ਕਰਨ, ਬਖਸ਼ਿਆ ਪਾਵਨ ਉਪਦੇਸ਼ ਸਾਡੀ ਸਭ ਦੀ ਜ਼ਿੰਦਗੀ ਦਾ ਜੀਵਨ ਦਾ ਆਧਾਰ ਬਣੇ। ਗੁਰੂ ਚਰਨਾਂ ਵਿੱਚ ਅਰਦਾਸ ਔਰ ਇਹਦੇ ਨਾਲ ਹੀ ਸਜੇ ਹੋਏ ਦੀਵਾਨ ਦੀ ਸੰਪੂਰਨਤਾ ਹੈ। ਤੋ ਆਓ, ਕੜਾ ਪ੍ਰਸ਼ਾਦ ਦਾ ਵਰਤਾਰਾ ਹੋ ਰਿਹਾ। ਜਿਨ੍ਹਾਂ ਨੇ ਪ੍ਰਾਪਤ ਨਹੀਂ ਕੀਤਾ ਆਪ ਜੀ ਪ੍ਰਾਪਤ ਕਰ ਸਕਦੇ ਹੋ। ਉਪਰੰਤ ਆਈ ਹੋਈ ਸਾਰੀ ਸੰਗਤ ਵਾਸਤੇ ਗੁਰੂ ਕੇ ਲੰਗਰ ਤਿਆਰ ਨੇ, ਸਭ ਨੇ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਤੋ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪਵਿੱਤਰ ਸਰੂਪ ਦੇ ਸੁਖਾਸਨ ਦੀ ਸੇਵਾ ਹੋਵੇਗੀ, ਨਾਲ ਦੀ ਨਾਲ ਸੋਹਿਲਾ ਬਾਣੀ ਕਾ ਪਾਠ ਹੋਵੇਗਾ। ਗੁਰੂ ਸਾਹਿਬ ਜੀ ਨਿੱਜ ਸਥਾਨਾਂ ਵੱਲ ਜਾਣਗੇ, ਉਪਰੰਤ ਆਪਾਂ ਸਭ ਨੇ ਗੁਰੂ ਚਰਨਾਂ ਵਿੱਚੋਂ ਖੁਸ਼ੀ ਪ੍ਰਾਪਤ ਕਰਨੇ, ਲੰਗਰ ਪਾਣੀ ਸਭ ਨੇ ਛੱਕ ਕੇ ਜਾਣਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ, ਜੈਕਰ ਕੀਰਤਿਆ ਕੀ ਹੈ ਕਰਤੇ ਕਾ ਹੋਏ ਵਿਚਾਰੂ। ਤਿਤ ਕਰ ਗਾਓ ਸੋਹਿਲਾ, ਸਿਵਰਿਓ ਸਿਰਜਣਹਾਰੋ, ਤੁਮ ਗਾਓ ਮੇਰੇ ਨਿਰਭਾਉ ਕਾ ਸੋਹਿਲਾ, ਹਮ ਵਾਰੀ ਜਿਸ ਸੋਹਿਲਾ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੇ ਗਾਧੇ ਮਨਹਾਰ, ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਸੰਬਸਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਘਰ ਘਰ ਇਹੋ ਪਾਵ ਚਾ ਸਦੜੇ ਨਿਤ ਪਵਨ। ਸਦਣ ਹਾਰਾ ਸਿਮਰੀਆ ਨਾਨਕ ਸੇ ਦੇਹਾਂ ਵਨ, ਰਾਗਾਸਾ ਮਹਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਇੱਕੋ ਵੇਸ ਅਨੇਕ ਬਾਬਾ, ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਓ। ਵਿਸੋਏ ਚਸਿਆ ਕੜੀਆਂ ਪਹਿਰਾਂ, ਥਿੱਤੀ ਵਾਰੀ ਮਾਂ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਧਨਾਸਰੀ ਮਹਲਾ ਪਹਿਲਾ। ਗਗਨ ਮੈ ਥਾਲ ਰਾਵ ਚੰਦ, ਦੀਪਕ ਬਣੇ ਤਾਰਕ ਮੰਡਲ, ਜਨਕ ਮੋਤੀ ਧੂਪ, ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਣਾ, ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ। ਸਹਿਸਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਾਲ ਨਾਨੇਕ ਪਦ, ਗੰਧ ਬਿਨ ਸਹਿਸਤਵ ਗੰਧੇਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਤਿਸ ਭਾਵੈ ਸੁਆਰਤੀ ਹੋਏ। ਹਰ ਚਰਨ ਕਮਲ ਮਕਰੰਦ, ਲੋਭਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਗ ਕਉ, ਹੋਏ ਜਾਂ ਤਿਤਰ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ, ਹੇ ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ, ਹੇ ਕਰ ਸਾਧੂ ਅੰਜਲੀ ਪੁੰਨ ਵੱਡਾ, ਹੇ ਕਰ ਡੰਡੋਤ ਪੁੰਨ ਵੱਡਾ, ਹੇ ਰਹਾਉ ਸਾਕਤ ਹਰ ਰਸ ਸਾਧ, ਨਾ ਜਾਣਿਆ ਤਿਨਿਅੰਤਰ ਹੋਮੈ ਕੰਡਾ, ਹੇ ਜਿਉਂ ਜਿਉਂ ਚੱਲੈ ਚੁੱਭੈ ਦੁੱਖ ਪਾਵੈ, ਜਮਕਾਲ ਸਹਿ ਸਿਰ ਡੰਡਾ, ਹੇ ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ, ਹੇ ਅਬਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿ ਮੰਡਾ, ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡਾ ਵੱਡਾ, ਹੇ ਜਨ ਨਾਨਕ ਨਾਮ ਆਧਾਰ ਟੀਕ ਹੈ, ਹਰ ਨਾਮੇ ਹੀ ਸੁਖ ਮੰਡਾ, ਹੇ। ਰਾਗ ਗੌੜੀ ਪੂਰਬੀ ਮਹਲਾ ਪੰਜਵਾਂ।
ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹ, ਆਗੈ ਬਸਨ ਸੁਹੇਲਾ, ਆਉਦ ਕਟੈ ਦਿਨ ਸੁਰੈਣਾ ਰੇ, ਮਨ ਗੁਰਮਿਲ ਕਾਇ ਸਵਾਰੀ ਰਹਾਓ, ਇਹ ਸੰਸਾਰ ਬੇਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਰਾਸੀ, ਅਕਥ ਕਥਾ ਤਿਨ ਜਾਨੀ, ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਲ ਪਾਉ ਸੁਖ ਸਹਿਜੇ, ਬਹੁਰ ਨ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਬਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕ ਕਰ ਸੰਤਨ ਕੀ ਤੂਰੇ, ਅੰਤਰ ਜਾਮੀ ਪੁਰਖ ਬਿਧਾਤੇ।

ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਤੇਰੇ ਕਵਨ ਕਵਨ ਗੁਣ ਕਹੇ ਕਹੇ ਗਾਵਾਂ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਿਮਾ ਵਰਣਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਧੰਨ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੇ ਤਾਣ ਤੂੰ ਦਾਤਾ ਨਾਮ ਪ੍ਰਵਾਨ ਐਸਾ ਨਾਮ ਨਿਰੰਜਨ ਦਿਓ ਹਉ ਜਾਚਕ ਤੂੰ ਅਲਖ ਅਪਿਓ ਰਹਾਉ ਮਾਇਆ ਮੋ ਤਰਕਟੀ ਨਾਰ ਭੁੰਡੀ ਕਾਮਣ ਕਾਮਣਿਆਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੇ ਚਾਨਣ ਅੰਧਿਆਰ ਚੱਖ ਛੋਡੀ ਸਹਸਾ ਨਹੀਂ ਕੋਏ ਬਾਪ ਦਿਸੈ ਵੇ ਜਾਤ ਨਾ ਹੋਏ ਇੱਕ ਕੋ ਨਾਹੀਂ ਭਉ ਕੋਏ ਕਰਤਾ ਕਰੇ ਕਰਾਵੇ ਸੋਏ ਸ਼ਬਦ ਮੂਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸੱਚ ਤਾਰਿਆ ਅਵਰ ਨਾ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਅਵਰ ਨਾ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੇ ਤਾਣ ਤੂੰ ਦਾਤਾ ਨਾਮ ਪ੍ਰਵਾਨ ਧੰਨ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ।
ਸਤਿਗੁਰ ਕੀ ਜਿਸ ਨੂੰ ਮਾਤੇ ਆਵੇ ਸੋ ਸਤਿਗੁਰ ਮਾਹਿ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸੇ ਅੰਤਰ ਰਵੇ ਹਰ ਨਾਮਾ। ਰਾਗ ਗੌੜੀ ਅਸ਼ਟਪਦੀਆਂ ਮਹਲਾ ਪਹਿਲਾ। ਗੌੜੀ ਗੁਆਰੇ ਰੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ। ਨਿਧ ਸਿੱਧ ਨਿਰਮਲ ਨਾਮ ਵਿਚਾਰ ਪੂਰਨ ਪੂਰਿਆ ਬਿਖਮਾਰ। ਤ੍ਰਿਕੁਟੀ ਛੂਟੀ ਬਿਮਲ ਮਝਾਰ ਗੁਰ ਕੀ ਮਤ ਜੀ ਆਈ ਕਾਰ। ਇਨ ਬਿਦ ਰਾਮ ਰਮਤ ਮਨ ਮਾਨਿਆ ਗਿਆਨ ਅੰਜਨ ਗੁਰ ਸ਼ਬਦ ਪਛਾਨਿਆ। ਰਹਾਉ ਇਕ ਸੁਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਪਰਮ ਚੁਕਾਇਆ। ਲਾਲ ਭਏ ਸੁਹਾ ਰੰਗ ਮਾਇਆ ਨਦਰ ਭਈ ਬਿਖ ਠਾਕ ਰਹਾਇਆ। ਉਲਟ ਭਈ ਜੀਵਤ ਮਰ ਜਾਗਿਆ ਸ਼ਬਦ ਰਵੇ ਮਨ ਹਰ ਸਿਉ ਲਾਗਿਆ। ਰਸ ਸੰਗ੍ਰਹਿ ਬਿਖ ਪਰ ਹਰ ਤਿਆਗਿਆ। ਭਾਏ ਬਸੇ ਜਮ ਕਾ ਭਉ ਭਾਗਿਆ। ਸਾਧ ਰਹੇ ਬਾਦੰ ਅਹੰਕਾਰਾ ਚਿਤ ਹਰ ਸਿਉ ਰਾਤਾ ਹੁਕਮ ਅਪਾਰਾ। ਜਾਤ ਰਹੇ ਪਤ ਕੇ ਆਚਾਰਾ ਦ੍ਰਿਸ਼ਟ ਭਈ ਸੁਖ ਆਤਮ ਤਾਰਾ। ਤੁਝ ਬਿਨ ਕੋਈ ਨਾ ਦੇਖੋ ਮੀਤ ਕਿਸ ਸੇਵੋ ਕਿਸ ਦੇਵੋ ਚੀਤ ਕਿਸ ਪੁੱਛੋ ਕਿਸ ਲਾਗੋ ਪਾਏ ਕਿਸ ਉਪਦੇਸ਼ ਰਹਾ ਲਿਵਲਾਏ। ਗੁਰ ਸੇਵੀ ਗੁਰ ਲਾਗੋ ਪਾਏ ਭਗਤ ਕਰੀ ਰਾਚੋ ਹਰਨਾਏ। ਸਿੱਖਿਆ ਦੀਖਿਆ ਭੋਜਨ ਪਾਓ ਹੁਕਮ ਸੰਜੋਗੀ ਨਿਜ ਕਰ ਜਾਓ। ਗਰਭ ਗਤੰ ਸੁਖ ਆਤਮ ਧਿਆਨਾ ਜੋਤ ਭਈ ਜੋਤੀ ਮਾਇ ਸਮਾਨਾ। ਲਿਖਤ ਮਟੇਨੇ ਸ਼ਬਦ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ। ਨੈ ਪੰਡਿਤ ਨੈ ਚਤੁਰ ਸਿਆਨਾ ਨੈ ਭੂਲੋ ਨੈ ਪਰਮ ਭੁਲਾਨਾ। ਕਥੋ ਨ ਕਥਨੀ ਹੁਕਮ ਪਛਾਨਾ ਨਾਨਕ ਗੁਰਮਤਿ ਸਹਿ ਸਮਾਨਾ। ਗੌੜੀ ਗੁਆਰੇ ਰੀ ਮਹਲਾ ਪਹਿਲਾ। ਮਨ ਕੁੰਚਰ ਕਾਇਆ ਉਦਿਆਨੈ ਗੁਰ ਅੰਕਸ਼ ਸੱਚ ਸ਼ਬਦ ਨਿਸ਼ਾਨੈ। ਰਾਜ ਦੁਆਰੇ ਸ਼ੁਭ ਸੁਮਾਨੈ ਚਤੁਰਾਈ ਨਹਿਚੀਨੇ ਆ ਜਾਏ ਬਿਨ ਮਾਰੇ ਕਿਉ ਕੀਮਤ ਪਾਏ। ਰਹਾਉ ਘਰ ਮੈਂ ਅੰਮ੍ਰਿਤ ਤਸਕਰ ਲਈ ਨੰਨਾ ਕਾਰ ਨ ਕੋਈ ਕਰੇ। ਰਾਖੇ ਆਪ ਵਡਿਆਈ ਦੇਈ ਨੀਲ ਅਨੀਲ ਅਗਨ ਇਕਠਾਏ। ਜਲ ਨਿਵਰੀ ਗੁਰਬੂਜ ਬੁਝਾਏ ਮਨ ਦੇ ਲਿਆ ਰਹਿਸ ਗੁਣ ਗਾਈ। ਜੈਸਾ ਕਰ ਬਾਹਰ ਸੋ ਤੈਸਾ ਬੈਸ ਗੁਫਾ ਮੈਂ ਅੱਖੋਂ ਕੈਸਾ। ਸਾਗਰ ਡੂਗਰ ਨਿਰਭਉ ਐਸਾ ਮੂਏ ਕਹੋ ਕਹੋ ਮਾਰੇ ਕੌਣ ਨਿਡਰੇ ਕੋ ਕੈਸਾ ਡਰ ਕਵਨ। ਸ਼ਬਦ ਪਛਾਨੇ ਤੀਨੇ ਪਵਨ ਜਿਨ ਕਹਿਆ ਤਿਨ ਕਹਿਣ ਵਖਾਨੇ ਆ। ਜਿਨ ਬੂਝਿਆ ਤਿਨ ਸਹਿਜ ਪਛਾਨੇ ਆ। ਦੇਖ ਵਿਚਾਰ ਮੇਰਾ ਮਨ ਮਾਨੇ ਆ। ਕੀਰਤ ਸੂਰਤ ਮੁਕਤ ਕਨਾਈ ਤਹੀ ਨਿਰੰਜਨ ਰਿਆ ਸਮਾਈ। ਨਿਜ ਘਰ ਵਿਆਪ ਰਹਿਆ ਨਿਜ ਠਾਈ ਹੋਸਤਤ ਕਰੈ ਕੇਤੇ ਮਨ ਪ੍ਰੀਤ ਤਨ ਮਨ ਸੂਚੇ।

ਭੇਖੀ ਨਹੀਂ ਜਾਣੇ ਆ, ਗੁਰਮੁਖ ਭਗਤ ਵਿਰਲੇ ਮਨਮਾਨੇ ਆ। ਹਉ ਹਉ ਕਰਤ ਨਹੀਂ ਸੱਚ ਪਾਈਐ, ਹਉ ਮੈਂ ਜਾਏ ਪਰਮ ਪਦ ਪਾਈਐ ਰਹਾਉ। ਹਉ ਮੈਂ ਕਰ ਰਾਜੇ ਬਹੁਤਾਵੇਂ, ਹਉ ਮੈਂ ਕਪੈ ਜਨਮ ਮਰਿ ਆਵੇਂ, ਹਉ ਮੈਂ ਨਿਵਰੇ ਗੁਰ ਸ਼ਬਦ ਵਿਚਾਰੇ, ਚੰਚਲ ਮਤ ਤਿਆਗੇ ਪੰਜ ਸੰਗਾਰ। ਅੰਤਰ ਸਾਚ ਸਹਿਜ ਕਰਿ ਆਵੇ, ਰਾਜਨ ਜਾਣ ਪਰਮ ਗਤ ਪਾਵੇ, ਸੱਚ ਕਰਨੀ ਗੁਰ ਪਰਮ ਚੁਕਾਵੇ, ਨਿਰਭਉ ਕਹਿ ਕਰਤਾੜੀ ਲਾਵੇ। ਹਉ ਹਉ ਕਰ ਮਰਣਾ ਕਿਆ ਪਾਵੇ, ਪੂਰਾ ਗੁਰ ਭੇਟੇ ਸੋ ਚਕਰ ਚੁਕਾਵੇ, ਜੇਤੀ ਹੈ ਤੇਤੀ ਕਿਉ ਨਾਈ, ਗੁਰਮੁਖ ਗਿਆਨ ਭੇਟ ਗੁਣ ਗਾਈ। ਹਉ ਮੈਂ ਬੰਧਨ ਬੰਧ ਪਵਾਵੇ, ਨਾਨਕ ਰਾਮ ਭਗਤ ਸੁਖ ਪਾਵੇ, ਗੌੜੀ ਮਾਲਾ ਪਹਿਲਾ। ਪ੍ਰਿਥਮੇ ਬ੍ਰਹਮਾ ਕਾਲੇ ਕਰੇ ਆਇਆ, ਬ੍ਰਹਮ ਕਮਲ ਪੈ ਆਲ ਨਾ ਪਾਇਆ, ਆਗਿਆ ਨੀ ਲੀਨੀ ਭਰਮ ਭੁਲਾਇਆ। ਜੋ ਉਪਜੈ ਸੋ ਕਾਲ ਸੰਘਾਰਿਆ, ਹਮ ਹਰ ਰਾਖੇ ਗੁਰ ਸ਼ਬਦ ਵਿਚਾਰਿਆ ਰਹਾਉ। ਮਾਇਆ ਮੋਹੇ ਦੇਵੀ ਸਭ ਦੇਵਾ, ਕਾਲ ਨਾ ਛੋਡੈ ਬਿਨ ਗੁਰ ਕੀ ਸੇਵਾ, ਉਹ ਬਿਨਾ ਸ਼ੀਲ ਆਖੇ ਪੇਵਾ। ਸੁਲਤਾਨ ਖਾਨ ਬਾਦਸ਼ਾਹ ਨਹੀਂ ਰਹਿਣਾ, ਨਾਮੋ ਭੂਲੇ ਚਮਕਾ ਦੁਖ ਸਹਿਣਾ, ਮੈਂ ਤਰ ਨਾਮ ਜਿਉ ਰਾਖੋ ਰਹਿਣਾ। ਚੌਧਰੀ ਰਾਜੇ ਨੇ ਕਿਸੇ ਮੁਕਾਮ, ਸ਼ਾਹ ਮਰੈ ਸੰਚੈ ਮਾਇਆ ਦਾਮ, ਮੈਂ ਤਨ ਦੀਜੇ ਹਰੇ ਅੰਮ੍ਰਿਤ ਨਾਮ। ਰਈਅਤ ਮਹਿਰ ਮੁਕੱਦਮ ਸਿਕਦਾਰ, ਨੇਚਲ ਕੋਏ ਨਾ ਦਿਸੈ ਸੰਸਾਰ, ਅਫਰਿਓ ਕਾਲ ਕੂੜ ਸਿਰ ਮਾਰ। ਨੇਚਾ ਲੇਕ ਸੱਚਾ ਸੱਚ ਸੋਈ, ਜਿਨ ਕਰ ਸਾਜੀ ਤਿਨੈ ਸਭ ਗੋਈ, ਉਹ ਗੁਰਮੁਖ ਜਾਪੇ ਤਾਂ ਪਤ ਹੋਈ। ਕਾਜ਼ੀ ਸ਼ੇਖ ਭੇਖ ਫਕੀਰਾ, ਵੱਡੇ ਕਹਾਵੇਂ ਹੋਮੈ ਤਨ ਪੀਰਾ, ਕਾਲ ਨਾ ਛੋਡੈ ਬਿਨਸਤ ਗੁਰ ਕੀ ਧੀਰਾ। ਕਾਲ ਜਾਲ ਜਿਹਵਾਰ ਨੈਣੀ, ਕਾਨੀ ਕਾਲ ਸੁਲੈ ਬਿਖ ਬੈਣੀ, ਬਿਨ ਸ਼ਬਦੇ ਮੂਠੇ ਤਿਨ ਰਹਿਣੀ, ਹਿਰਦੇ ਸਾਚ ਵਸੇ ਹਰਨਾਏ, ਕਾਲ ਨਾ ਜੋ ਸਕੇ ਗੁਣ ਗਾਏ, ਨਾਨਕ ਗੁਰਮੁਖ ਸ਼ਬਦ ਸਮਾਏ, ਗੌੜੀ ਮਾਲਾ ਪਹਿਲਾ। ਬੋਲੈ ਸਾਚ ਮਿਥਿਆ ਨਹੀਂ ਰਾਈ, ਚਾਲੈ ਗੁਰਮੁਖ ਹੁਕਮ ਰਜਾਈ, ਰਹੇ ਅਤੀਤ ਸੱਚੇ ਸ਼ਰਨਾਈ। ਸੱਚ ਕਰ ਬੈਸੇ ਕਾਲ ਨਾ ਜੋ ਹੈ, ਮਨਮੁਖ ਕੋ ਵਾਵਤ ਜਾਵਤ ਦੁਖ ਮੋਹ ਹੈ ਰਹਾਉ। ਆਪਿਓ ਪੀਓ ਅਕਤ ਕਥ ਰਹੀਏ, ਨਿਜ ਕਰ ਬੈਸ ਸਹਿਜ ਕਰ ਲਈਏ, ਹਰ ਰਸ ਮਤੇ ਇਹ ਸੁਖ ਕਹੀਏ। ਗੁਰਮਤ ਚਾਲ ਨਿਚਲ ਨਹੀਂ ਡੋਲੈ, ਗੁਰਮਤ ਸਾਚ ਸਹਿਜ ਹਰ ਬੋਲੈ, ਪੀਵੇ ਅੰਮ੍ਰਿਤ ਤਤ ਵਿਰੋਲੈ। ਸਤਿਗੁਰ ਦੇਖਿਆ ਦਿਖਿਆ ਲੀਨੇ, ਮਨ ਤਨ ਰਪਿਓ ਅੰਤਰ ਗਤ ਕੀਨੇ, ਗਤ ਮਿਤ ਪਾਈ ਆਤਮ ਚੀਨੀ। ਭੋਜਨ ਨਾਮ ਨਿਰੰਜਨ ਸਾਰ, ਪਰਮਹੰਸਾ ਜੋਤਿ ਅਪਾਰ, ਜਾਂ ਦੇਖੋ ਤੈ ਅਕੰਕਾਰ। ਰਹਿ ਨਿਰਾਲਮ ਏਕਾ ਸੱਚ ਕਰਨੀ, ਪਰਮ ਪਦ ਪਾਇਆ ਸੇਵਾ ਗੁਰ ਚਰਣੀ, ਮਨ ਤੇ ਮਨ ਮਾਨਿਆ ਚੂਕੀ ਅਹੰ ਭਰਮਣੀ। ਇਨ ਵਿਦ ਕੌਣ ਕੌਣ ਨੇ ਤਾਰਿਆ, ਹਰ ਜਸ ਸੰਤ ਭਗਤ ਨੇ ਸਤਾਰਿਆ, ਪ੍ਰਪਾਏ ਹਮੇ ਅਵਰ ਨਾ ਪਾਰਿਆ। ਸਾਚ ਮਹਿਲ ਗੁਰ ਲਖ ਲਖਾਇਆ, ਨੇਚਲ ਮਹਿਲ ਨੀ ਛਾਇਆ ਮਾਇਆ, ਸਾਚ ਸੰਤੋਖੇ ਪਰਮ ਚੁਕਾਇਆ।
ਜਿਨ ਕੈ ਮਨ ਵਸਿਆ ਸੱਚ ਸੋਈ, ਤਿਨ ਕੀ ਸੰਗਤ ਗੁਰਮੁਖ ਹੋਈ, ਨਾਨਕ ਸਾਚ ਨਾਮ ਬਲ ਖੋਈ, ਗੌੜੀ ਮਹਲਾ।

Boy.

ਛੁੱਟੇ ਤਿਲ ਪੁਆੜ ਜਿਉਂ ਸੁੰਝੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾਮ ਫੱਲੀਏ ਫੁੱਲੀਏ ਬੱਪੜੇ ਖੇਤਨ ਵਿੱਚ ਸਵਾ ਪੌੜੀਆ ਪਿੰਜਾ ਪਸਾ।

ਸਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬਿਚਾਰ। ਸੱਚਾ ਤੇਰਾ ਅਮਰ ਸੱਚਾ ਦੀਬਾਣ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੁਧ ਆਖੇ ਲੱਖ ਕਰੋੜ, ਸੱਚੇ ਸਭ ਤਾਣ ਸੱਚੇ ਸਭ ਜੋੜ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ

0: ਜੋ ਮਰ ਜੰਮੈ ਸੋ ਕੱਚ ਨੀ ਕੱਚ ਮਹਲਾ ਪਹਿਲਾ।
1: ਵੱਡੀ ਵਡਿਆ ਜਾ ਵੱਡਾ ਨਾਓ, ਵੱਡੀ ਵਡਿਆ ਜਾ ਸੱਚ ਨੇ ਆਓ, ਵੱਡੀ ਵਡਿਆ ਜਾ ਨੈਚਲ ਥਾਓ, ਵੱਡੀ ਵਡਿਆ ਜਾਣਿਆ ਲਾਓ, ਵੱਡੀ ਵਡਿਆਈ ਬੁਝੈ ਸਭਾਓ, ਵੱਡੀ ਵਡਿਆਈ ਜਾ ਪੁੱਛਣਾ ਦਾਤ, ਵੱਡੀ ਵਡਿਆਈ ਜਾ ਆਪੇ ਆਪ, ਨਾਨਕ ਕਾਰਨ ਕਤਨੀ ਜਾਏ, ਕੀਤਾ ਕਰਣਾ ਸਰਬ ਰਜਾਏ। ਮਾਲਾ ਦੂਜਾ।
2: ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਹੁਕਮ ਸਮਾਇਲ, ਇੱਕ ਨਾ ਹੁਕਮੇ ਕਰੇ ਵਿਨਾਸ਼।

ਪੌੜੀ ਨਾਨਕ ਜੀ ਉਪਾਇ ਕਲਿਕ ਨਾਵੇ ਧਰਮ ਬਹਾਲਿਆ ਉਥੇ ਸੱਚੇ ਸੱਚ ਨਿਬੜੇ ਚੁਣਵ ਕੱਢੇ ਤੇ ਜਮਾਲਿਆ ਥਾਉ ਨ ਪੈਨ ਕੂੜਿਆਰ ਮੋਕਾਲੇ ਦੂਸਕ ਚਾਲਿਆ ਤੇਰੇ ਨਰਤੇ ਸੇ ਜਨ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੇ ਧਰਮ ਬਹਾਲਿਆ ਲਿਖ ਨਾਵੇ ਧਰਮ ਬਹਾਲਿਆ।

ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਣੀ ਖੇਡੇ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸਿਫਤ ਵਿਸਮਾਦ ਸਲਾਹ ਵਿਸਮਾਦ ਭੁਜੜ ਵਿਸਮਾਦ ਰਾਹ

0: ਖਿਡਾਰਿਆ ਵਿਸਮਾਰ ਨਾਨਕ ਬੁੱਝਣ ਪੂਰੇ ਭਾਗ ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ।

ਭਰੀ ਨਦਰ ਕਰੇ ਜੇ ਆਪਣੀ ਤੇ ਨਦਰੀ ਸਤਿਗੁਰ ਪਾਇਆ। ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਿੜਦਾਤਾ ਕੋਨੀ ਸਭ ਸੁਣਿਓ ਲੋਕ ਸਭਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ

0: ਸਲੋਕ ਮਹਲਾ ਪਹਿਲਾ। ਕੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ, ਗਿਆਣੇ ਪੌਣ ਪਾਣੀ ਬੈਸੰਤਰ, ਚੰਦ ਸੂਰਜ ਅਵਤਾਰ, ਸਗਲੀ ਧਰਤੀ ਮਾਲ ਤਨ, ਵਰਤਨ ਸਰਮ ਜੰਜਾ, ਨਾਨਕ ਮੁਸੇ ਗਿਆਨੀ ਹੋਣੀ ਖਾਇ ਗਿਆ। ਜਮਕਾਲ ਮਹੱਲਾ ਪਹਿਲਾ।
1: ਵਾਹਿਗੁਰੂ ਛੇਲੇ ਨਚਨ ਗੁਰ।

ਪੌੜੀ ਮੈਨੂੰ ਸਤਿਗੁਰੂ ਕਿਨੈ ਨਾ ਪਾਇਓ, ਮੈਨੂੰ ਸਤਿਗੁਰੂ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਨਗਰ ਪ੍ਰਗਟ ਵਾਕ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ, ਜਗ ਜੀਵਨ ਦਾਤਾ ਪਾਇਆ।

ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਅਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ, ਹਾਂ ਵਿੱਚ ਜਾ

ਬੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸਸਤਾ ਤਿਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪੈ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ।

ਸਿਰ ਸ਼ਾਹੀ ਪਾਈ ਮੂਰਖਨ ਦੇ ਪਤ ਗਵਾਈ ਬਿਣ ਨਾਵੇ ਕਿਸ਼ਤਾਏ ਨਾ ਪਾਈ ਰਹੇ ਬਾਣੀ ਮੜੀ ਮਸਾਣੀ ਅੰਦ ਨਾ ਜਾਣੇ ਫਿਰ ਪਛਤਾਣੀ ਸਤਿਗੁਰ ਬੇਟੇ ਸੋ

तू करता करना मैं नाही, जाहो करी न होई। बलहारी कुदरत।

0: ਕਮਰਖ ਆਖੀਏ ਪਾਣਾ ਲੈ ਸਜਾਏ ਮਹਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ।

ਪੌੜੀ ਜਿਤ ਸੇਵੇ ਸੁਖ ਪਾਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਈ ਆਪਣਾ ਸਕਾਲ ਬਰੀ ਕਿਉ ਘਾਲੀਐ ਮੰਦਾ ਮੂਲ ਕਿਚਈ ਦੇ ਲਮੀ ਨਦਰ ਨਿਹਾਲੀਐ ਜਿਉ ਸਾਹਿਬ ਨਾ ਨਹਾਰੀਐ ਤਵੇਹਾ ਪਾਸਾ ਢਾਲੀਐ ਕਿਛ ਲਾਹੇ ਉਪਰ ਘਾਲੀਐ ਕਿਛ ਲਾਹੇ ਉਪਰ ਘਾਲੀਐ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਬਹਿਰਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਜਾਣੇ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧਾਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆਵੇ ਚਿਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਭੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਗਰੀਬ ਨਿਵਾਜ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸੱਜੇ ਹੋਏ ਦੀਵਾਨਾ ਅੰਦਰ ਲੜੀਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਣਾ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ
ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ, ਪਾਵਨ ਹੁਕਮ ਦੀ ਦਾਤ ਬਖਸ਼ ਕੇ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

सुरता आपे जान आपे शब्द आपे निशान आपे सुरता।

तू दाता नाम परवान।

அவர் நா நானக் நாம் ரத்தே நிஸ்தாரியா அவர் நா சூஜ கோர் கோவாரியா நானக் நாம் ரத்தே நிஸ்தாரியா வாஹிகுரு ஜி கா கால்சா வாஹிகுரு ஜி கி ਫਤਿਹ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਅਤਿ ਸਤਿਕਾਰਯੋਗ ਸਤਸੰਗੀ ਜਨੋ ਵਡਭਾਗਿਆਂ ਜਿੱਥੇ ਆਪ ਜੀਆਂ ਨੇ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ ਗੁਰਦੁਆਰਾ ਸਾਹਿਬ ਵਿਖੇ ਭਾਈ ਲਖਵਿੰਦਰ ਸਿੰਘ ਪਰਿਵਾਰ ਵੱਲੋਂ ਕੱਲ੍ਹ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ ਜਿਨ੍ਹਾਂ ਦੇ ਭੋਗ ਭਲਕੇ ਸਵੇਰੇ 9:30 ਵਜੇ ਪੈਣਗੇ ਉਪਰੰਤ ਦੀਵਾਨ ਸਜਣਗੇ ਪਰਿਵਾਰ ਵੱਲੋਂ ਬੇਨਤੀ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਨਗਰ ਤਰੀਕੇ ਦੀਆਂ ਸੰਗਤਾਂ ਵੱਲੋਂ ਅਤੇ ਸੇਵਕ ਪਰਿਵਾਰ ਵੱਲੋਂ 2 ਸ੍ਰੀ ਅਖੰਡ ਪਾਠ ਸਾਹਿਬ ਅੱਜ ਆਰੰਭ ਹੋਣਗੇ ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਵਜੇ ਪੈਣਗੇ ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ ਸਮਾਂ ਹੈ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦਾ ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਆਓ ਤਿੰਨਾਂ ਪਾਸੋਂ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ ਭੁੱਲਾਂ ਚੁੱਕਾਂ ਦੀ ਖਿਮਾ ਆਪ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

दाते ठाकुर प्रतपालक नायक खसम हमारे निमख निमख

ਕਰਕੇ ਕੋਲੇ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹੇ ਥਮਰਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸੱਚੇ ਪਾਤਸ਼ਾਹ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਅਰਦਾਸ ਹੋਈ ਸਤਿਕਾਰਯੋਗ ਗਿਆਨੀ ਜੀ ਨੇ ਅੱਜ ਦਾ ਜਿਹੜਾ ਪਾਵਨ ਮੁਖਵਾਕ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ। ਤੋ ਆਓ ਸਾਧ ਸੰਗਤ ਜੀ, ਪਾਵਨ ਮੁਖਵਾਕ ਦੀ ਵਿਚਾਰ ਨੂੰ ਆਰੰਭਣ ਤੋਂ ਪਹਿਲਾਂ ਦਰ ਘਰ ਦੀ ਮਰਿਆਦਾ ਨੂੰ ਨਿਭਾਉਂਦਿਆਂ ਆਪਸ ਵਿੱਚ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਕ 795 ਅਤੇ 96 ਦੇ ਉੱਤੇ ਰਾਗ ਬਿਲਾਵਲ ਵਿੱਚ ਸਿੱਖ ਧਰਮ ਦੇ ਮੋਢੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਇਹ ਵਾਕ, ਜਿਸ ਦੀ ਰਿਹਾਓ ਵਾਲੀ ਪੰਕਤੀ ਵਿੱਚ

ਗੁਰੂ ਨਾਨਕ ਬਾਬਾ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਜ਼ਿਕਰ ਕੀਤਾ ਹੈ ਜਿਹੜਾ ਨਿਰਅੰਜਨ ਹੈ। ਅੰਜਨ ਦਾ ਅਰਥ ਹੁੰਦਾ ਹੈ ਕਾਲਖ, ਅੰਜਨ ਦਾ ਅਰਥ ਹੈ ਸੁਰਮਾ, ਨਿਰਅੰਜਨ ਦਾ ਅਰਥ ਹੁੰਦਾ ਹੈ ਜਿਹਨੂੰ ਕੋਈ ਕਾਲਖ ਨਹੀਂ ਹੈ। ਸਭ ਤੋਂ ਪਹਿਲਾਂ ਆਪਾਂ ਇਹ ਸਮਝੀਏ ਵੀ ਕਾਲਖ ਹੁੰਦੀ ਕੀ ਹੈ। ਕਾਲਖ ਹੈ ਮਨੁੱਖ ਦੇ ਮਨ ਦੀ ਬੁਰਾਈ, ਮਨ ਦਾ ਕਾਲਾਪਣ, ਮਨ ਦੇ ਐਬ, ਉਹਨੂੰ ਕਾਲਖ ਕਿਹਾ ਜਾਂਦਾ ਹੈ। ਤੁਸੀਂ ਸੌਖੇ ਸ਼ਬਦਾਂ ਵਿੱਚ ਉਹਨੂੰ ਡਸਟ ਕਹਿ ਸਕਦੇ ਹੋ, ਗੰਦਗੀ ਕਹਿ ਸਕਦੇ ਹੋ। ਸਤਿਗੁਰੂ ਮਹਾਰਾਜ ਨੇ ਆਖਿਆ ਦੁਨੀਆ ਅੰਜਨ ਕਾਲਖ ਦੇ ਨਾਲ ਭਰੀ ਪਈ ਹੈ, ਪਰ ਵਾਹਿਗੁਰੂ ਦਾ ਨਾਮ ਨਿਰਅੰਜਨ ਹੈ ਜਿਹੜਾ ਇਸ ਕਾਲਖ ਤੋਂ ਰਹਿਤ ਹੈ, ਉੱਤੇ ਕੋਈ ਕਾਲਖ ਨਹੀਂ ਹੈ। ਤੁਹਾਡੀ ਵੀ ਜੀਵਨ ਦੀ ਜੁਗਤੀ, ਜੁਗਤੀ ਦਾ ਅਰਥ ਹੈ ਟੈਕਨੀਕ, ਇੱਦਾਂ ਦੀ ਚਾਹੀਦੀ ਹੈ। ਤੁਸੀਂ ਕਾਲਖ ਵਿੱਚ ਰਹਿ ਕੇ ਆਪਣੇ ਆਪ ਨੂੰ ਕਾਲਖ ਤੋਂ ਬਚਾ ਕੇ ਰੱਖਣਾ ਹੈ, ਉਹਨੂੰ ਕਹਿੰਦੇ ਨੇ ਨਿਰਅੰਜਨ ਹੋਣਾ। ਜਿਵੇਂ ਆਪਾਂ ਸਤਿਗੁਰੂ ਦੀ ਬਾਣੀ ਨੂੰ ਪੜ੍ਹਦੇ ਹਾਂ ਨਾ, ਜਦੋਂ ਨਿਤਨੇਮ ਕਰਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ, ਮੈਂ ਵਾਰ ਵਾਰ ਇਹ ਬੇਨਤੀ ਅਸੀਂ ਅਕਸਰ ਕਰਦੇ ਰਹਿੰਦੇ ਹਾਂ, ਯਤਨ ਕਰਿਆ ਕਰੋ ਕਿ ਸਵੇਰੇ ਅੰਮ੍ਰਿਤ ਵੇਲੇ ਅਸੀਂ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੀਏ ਜਾਂ ਸੁਣੀਏ। ਸਤਿਗੁਰੂ ਮਹਾਰਾਜ ਨੇ ਉੱਥੇ ਜਿਹੜੀਆਂ ਮੰਨੇ ਵਾਲੀਆਂ ਪੌੜੀਆਂ ਨੇ, ਪਹਿਲਾਂ ਸੁਣਨ ਦੀ ਗੱਲ ਆਖੀ, ਸੁਣਨਾ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ। ਸੁਣਨ ਤੋਂ ਅਗਲਾ ਸਟੈਪ ਹੁੰਦਾ ਹੈ ਮੰਨਣਾ, ਉਸ ਗੱਲ ਨੂੰ ਪ੍ਰਵਾਨ ਕਰਨਾ। ਮੰਨਣ ਤੋਂ ਬਾਅਦ ਅੱਗੇ ਚੱਲਦੀ ਹੈ ਉਸ ਗੱਲ ਨੂੰ ਕਮਾ ਲੈਣਾ। ਤੋ ਬਾਬਾ ਜੀ ਨੇ ਉੱਥੇ ਲਿਖਿਆ ਹੈ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਆਖਿਆ ਵਾਹਿਗੁਰੂ ਦਾ ਨਾਮ ਇਹੋ ਜਿਹਾ ਮਾਇਆ ਦੀ ਕਾਲਖ ਤੋਂ ਰਹਿਤ ਹੈ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਜੇ ਕੋਈ ਉਸ ਮਾਇਆ ਦੀ ਕਾਲਖ ਤੋਂ ਰਹਿਤ ਰੱਬ ਦੇ ਨਾਮ ਨੂੰ ਮੰਨ ਲੈਂਦਾ ਹੈ, ਉਹਦੀ ਵਡਿਆਈ ਨੂੰ, ਉਹਦੀ ਗੱਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮੰਨੇ ਕੀ ਗੱਤ ਕਹੀ ਨਾ ਜਾਏ, ਗੱਤ ਦਾ ਅਰਥ ਹੁੰਦਾ ਹੈ ਵਡਿਆਈ। ਤੋ ਖੈਰ ਮੈਂ ਅਰਜ ਤੁਹਾਡੇ ਚਰਨਾਂ ਵਿੱਚ ਇਹ ਕਰਨ ਲੱਗਾ ਸੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਜੱਗ ਕੱਜਲ ਦੀ ਕੋਠਰੀ ਹੈ, ਸੰਸਾਰ ਵਿੱਚ ਕਾਲਖ ਹੀ ਕਾਲਖ ਹੈ, ਪਰ ਤੁਸੀਂ ਇਸ ਸੰਸਾਰ ਨੂੰ ਛੱਡ ਕੇ ਵੀ ਨਹੀਂ ਭੱਜਣਾ, ਰਹਿਣਾ ਵੀ ਇਸੇ ਸੰਸਾਰ ਦੇ ਵਿੱਚ ਹੀ ਹੈ, ਪਰ ਇਸ ਤਰੀਕੇ ਨਾਲ ਰਹਿਣਾ ਹੈ ਕਿ ਜਗਤ ਦੀ ਕਾਲਖ ਤੁਹਾਨੂੰ ਨਾ ਲੱਗ ਸਕੇ। ਜਿਵੇਂ ਬੰਦਾ ਘਰੋਂ ਫਰੈਸ਼ ਹੋ ਕੇ ਨਿਕਲੇ ਨਾ, ਤੁਰਿਆ ਜਾਂਦਾ ਹੋਵੇ ਤੇ ਪਤਾ ਹੈ ਰਸਤੇ ਵਿੱਚ ਗੰਦਗੀ ਹੈ, ਤੇ ਸਿਆਣਾ ਬੰਦਾ ਬੜਾ ਸੰਭਲ ਕੇ ਕੋਲ ਦੀ ਲੰਘ ਜਾਂਦਾ ਹੈ, ਉਹ ਗੰਦਗੀ ਦੇ ਉੱਪਰ ਦੀ ਵੀ ਟੱਪ ਜਾਵੇ, ਸਿਆਣਾ ਬੰਦਾ ਸੰਭਲ ਕੇ ਤੇ ਉਹ ਗੰਦਗੀ ਉਹਦਾ ਕੁਝ ਵੀ ਵਿਗਾੜ ਨਹੀਂ ਸਕਦੀ। ਤੋ ਸੰਸਾਰ ਦੇ ਵਿੱਚ ਜਿਹੜੀ ਹੈ ਉਹ ਗੰਦਗੀ ਬਿਲਕੁਲ ਭਰੀ ਪਈ ਹੈ। ਆਪਾਂ ਹਰ ਰੋਜ਼ ਜਦੋਂ ਸੋਦਰ ਦਾ ਪਾਠ ਕਰਦੇ ਹਾਂ, ਉੱਥੇ ਮਹਾਰਾਜ ਦੀ ਪਾਵਨ ਬਾਣੀ ਵਿੱਚੋਂ ਆਪਾਂ ਬਚਨ ਪੜ੍ਹਨੇ ਆ। ਮਹਾਰਾਜ ਨੇ ਕਿਹਾ ਪੰਕਜ ਮੋਹ ਪੱਗ ਨਹੀਂ ਚੱਲੈ। ਆਖਿਆ ਪੰਕਜ ਦਾ ਅਰਥ ਹੁੰਦਾ ਚਿੱਕੜ। ਆਖਿਆ ਆ ਜਿਹੜਾ ਚਿੱਕੜ ਹੈ ਨਾ ਸੰਸਾਰ ਵਿੱਚ ਮੋਹ ਦਾ, ਮੇਰੇ ਇਹਦੇ ਉੱਤੇ ਪੈਰ ਨਹੀਂ ਚੱਲਦੇ। ਪੰਕਜ ਮੋਹ ਪੱਗ ਨਹੀਂ ਚੱਲੈ, ਹਮ ਦੇਖਾ ਤਾਂ ਡੂਬੀ ਅਲੇ। ਗੁਰਦੇਵ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਮੈਂ ਵੇਖਿਆ ਹੈ
संसार इस चिक्कड़ विच डुब रहा है ते कबीर साहब ने आख्या डुबदा कौन है, कबीर जग काजल की कोठरी अंध परे ते समाए। जिहड़ा अन्ना होवेगा, अन्ने दा अर्थ है जिहड़ा विवेकशील नहीं है, जिहड़ा सोचदा नहीं है, उहनूं की कहा जांदा अन्ना। हुण जिवें अन्ना बंदा कोई होवे उहनूं जिहड़े रस्ते कोई पा देवे उह तुर जावेगा, पर जिहदे अंदर थोड़ी जी भी लियाकत है, थोड़ी जी भी जिहड़ा सेंस रखदा है, समझ रखदा है, उह अन्नियां वर्गा व्यार नहीं करेगा। उह गल नूं पहिलां समझेगा, विचारेगा, फिर उहदे उत्ते कोई स्टैप लवेगा। नहीं तो दुनिया, बाबा जी ने कहा अन्या दी न्याई चिक्कड़ दे विच डिग रही है, चिक्कड़ विच डिग रही है। तो सतगुरु महाराज ने बाणी विच अज जिहड़ी बख्शिश की आख्या, वाहिगुरु जी अकाल पुरख जी तेरा नाम निरअंजन है। जोगी घर बार परिवार छड़ जांदे सी, उन्हां दा तर्क ये सी भी जे असी घर परिवार ग्रस्त दे झमेलियां विच पवांगे, जे असी नौकरी करांगे, कोई कारोबार करांगे, कम करांगे, ते फिर साडा जिहड़ा मूह है वह माया दे विच लग जाएगा। बाबा जी ने कहा नहीं, इहो ते जीवन दी टकनीक है भी तुसी सारे काम करो पर फिर भी माया दे विच अपनी सुरत नूं गड्डो ना, सुरत तुहाडी रब विच ही रहे, सुर तुहाडी गुरु दे उपदेश विच ही रहे। ते मैं कई बार सोचदा हुन्ना जिहड़े लोक तुहानू इह टंडोरा पिटदे मिलना भी असी किरत इस करके छड्डी भी असी धर्म कमाउणा सी, चेता रखो उह धर्म भी कमा नहीं सकदे। जिहड़ा बंदा खुद समाज तों, सोसाइटी तों, परिवार दीआं जिम्मेवारियां तों भगौड़ा है, ते कई बार अज दे समें विच वी जिहड़े तुहानू कुछ लोग नजर आउणगे ना, तुसीं उहनां बंदिआं दीआं घरवालीआं पत्नीआं जां उहनां दे किते तुहानू बच्चे टक्करन, ते जे उह इमानदारी नाल दस देण ते हालात स्पष्ट हो जाणगे, गल क्लीयर हो जाएगी। गुरमत दा पहला सिद्धांत किरत दा है, पहला सिद्धांत किरत धर्म दी किरत दा है। तो जोगी जिहड़े सी उन्हां ने गुरु नानक साहब महाराज नूं एक बचन कहा, जदों बाबा जी उन्हां नूं पुछदे ने भी तुसीं भाई कोई काम कार नहीं करदे, जिवें साडे आले दुआले भी कई वार बथेरे ऐसे वेलड तुरे फिरदे ने भी भाई सरवाइव करना औखा है, महंगाई दी मार वज रही है, कि तुसी कोई काम कार नहीं करते। जोगी कहिंदे नहीं जी असी धर्म कमाने आ। आख्या अच्छा, ये जो मैं बचन कहण लगा गुरु ग्रंथ साहब की बाणी सिद्ध गोष्ट विच है। सिद्ध गोष्ट का मतलब हुंदा जी चर्चा, जिहड़ी सिद्धां दे नाल गुरु नानक साहब की चर्चा हुई। सिद्ध जोगी वह सन जिहड़े वह पहाड़ां दे उत्ते जा के बह गए, किसी होर डेरे बना के बह गए, उन्हां सिद्धां जोगियां की गल है। तो बाबा जी ने जदों उन्हां नूं पुछिया भी फिर तुहाडा तुसीं सरवाइव किवें करदे हो, तुहाडा गुजरान किवें हुंदा, ते उन्हां दा जवाब यह सी, कहण लगे बाबा जी सरवाइव साडा इदां हुंदा भी असीं जंगलां विच बैठे हाँ, फल फूल तोड़ के खा लईदे ने, जां थल्लियों कोई गाजरां मूलियां पुट के खा लईदियां ने, बस इहो ही साडा सरवाइव करन दा तरीका है। है नो विद्वान सन, इहदे विच कोई दो राय नहीं, धर्म शास्त्रां दी उन्हां नूं समझ सी, पर कुराए जिवें बंदा पै जांदा ना, कुराए पै जांदा ਉਹ ਇੱਥੇ ਤੇ ਹੁਣ ਤੇ ਅਜੋਕੇ ਤੇ ਤੁਹਾਨੂੰ ਜਿਹੜੇ ਨਜ਼ਰ ਆਉਂਦੇ ਨੇ ਉਹਨਾਂ ਨੂੰ ਧਰਮ ਸ਼ਾਸਤਰਾਂ ਦੀ ਵੀ ਕੋਈ ਸਮਝ ਨਹੀਂ ਹੈ, ਉਹਨਾਂ ਨੂੰ ਬਾਣੀ ਬਾਰੇ ਵੀ ਕੁਝ ਪਤਾ ਨਹੀਂ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਕੀ ਹੈ। ਤਾਂ ਖੈਰ ਜੀ ਉਹ ਜਦੋਂ ਜੋਗੀਆਂ ਨਾਲ ਬਾਬਾ ਜੀ ਦੀ ਚਰਚਾ ਹੋਈ ਨਾ ਗੁਰੂ ਨਾਨਕ ਸਾਹਿਬ ਦੀ, ਉਹਨਾਂ ਨੇ ਆਖਿਆ ਕਹਿੰਦਾ ਵੀ ਜੋਗੀ ਬਾਬਾ ਨਾਨਕ ਜੀ ਨੂੰ ਕਹਿੰਦਾ ਕਹਿੰਦਾ ਵੀ ਹਾਟੀ ਬਾਟੀ ਰਹਿ ਨਿਰਾਲੇ। ਹੱਟੀ ਦਾ ਅਰਥ ਹੁੰਦਾ ਜੀ ਹੱਟੀ, ਕੋਈ ਵੀ ਆਪਣੀ ਕਿਰਤ ਹੈ, ਕੋਈ ਜੋਬ ਹੈ, ਬਿਜ਼ਨਸ ਹੈ, ਉਹਨੂੰ ਆਪਾਂ ਹੱਟੀ ਕਵਾਂਗੇ, ਜਿੱਥੋਂ ਤੁਸੀਂ ਕੁਝ ਦੇ ਕੇ ਕੁਝ ਲੈ ਰਹੇ ਹੋ। ਬਾਟੀ ਦਾ ਮਤਲਬ ਹੁੰਦਾ ਜੀ ਰੋਟੀ। ਵੈਸੇ ਜੇ ਤੁਸੀਂ ਪੰਜਾਬ ਤੋਂ ਬਾਹਰ ਜਾਓ ਨਾ, ਮੈਨੂੰ ਜਾਣ ਦਾ ਮੌਕਾ ਮਿਲਿਆ ਮੱਧ ਪ੍ਰਦੇਸ਼ ਬਿਹਾਰ ਦੇ ਏਰੀਏ ਦੇ ਵਿੱਚ,
ਉੱਥੇ ਉਹਨਾਂ ਦੀਆਂ ਜਿਹੜੀਆਂ ਮਾਈਆਂ ਬੀਬੀਆਂ ਨੇ ਉਹ ਦਾਲ ਬਾਟੀ ਖਾਂਦੀਆਂ ਨੇ। ਦਾਲ ਬਾਟੀ ਉਹਨਾਂ ਦਾ ਇੱਕ ਸ਼ਬਦ। ਉਹ ਬਾਟੀ ਕੀ ਹੁੰਦੀ ਆ? ਮੈਂ ਇੱਦਾਂ ਕੋਈ ਸਿਕਲੀਗਰ ਆਪਣੇ ਵਣਜਾਰੇ ਸਿੱਖ ਸੀ ਜਿਨ੍ਹਾਂ ਦਾ ਕਈ ਵਾਰ ਸੋ ਕਾਲਡ ਅਖੌਤੀ ਸਿੱਖ ਮਜ਼ਾਕ ਉਡਾਉਂਦੇ ਨੇ, ਵੇਖੋ ਜੀ ਬਈਏ ਸਿੱਖ ਬਣ ਗਏ। ਉਹ ਬਈਏ ਨਹੀਂ, ਉਹ ਗੁਰੂ ਕਲਗੀ ਧਰ ਮਹਾਰਾਜ ਤੋਂ ਸਿੱਖ ਬਣੇ ਨੇ। ਉਹ ਜਿਹੜੇ ਕੱਚਰ ਘੜ ਇਹ ਬੰਦੇ ਨੇ ਨਾ, ਉਹਨਾਂ ਦਾ ਮਜ਼ਾਕ ਉਡਾਉਂਦੇ ਨੇ, ਇਹ ਬਈਏ ਸਿੱਖ ਬਣ ਗਏ ਜੀ, ਤੁਸੀਂ ਸਿੱਖੀ ਦੇ ਠੇਕੇਦਾਰ ਹੋ। ਤੋ ਮੈਨੂੰ ਉਹਨਾਂ ਪਰਿਵਾਰਾਂ ਵਿੱਚ ਜਾਣ ਦਾ ਮੌਕਾ ਮਿਲਿਆ। ਲੁਧਿਆਣੇ ਕਾਲਜ ਹੈ, ਮਿਸ਼ਨਰੀ ਕਾਲਜ, ਉੱਥੇ ਸਾਡੇ ਕੋਲ ਤਕਰੀਬਨ 100 ਦੇ ਕਰੀਬ ਵਿਦਿਆਰਥੀ ਨੇ ਉਹ ਵਾਲੇ, ਜਿਨ੍ਹਾਂ ਦਾ ਸੰਬੰਧ ਇਹ ਹੈ ਵੀ ਉਹਨਾਂ ਸਮਿਆਂ ਵਿੱਚ ਜਦੋਂ ਗੁਰੂ ਕਲਗੀ ਧਰ ਮਹਾਰਾਜ ਹਜ਼ੂਰ ਸਾਹਿਬ ਵੱਲ ਗਏ ਨੇ, ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ, ਉਹਨਾਂ ਸਮਿਆਂ ਵਿੱਚ ਜਿੰਨਾ ਹਥਿਆਰ ਸਪਲਾਈ ਹੋਇਆ ਉਹਨਾਂ ਨੇ ਕੀਤਾ। ਆ ਜਿਹੜੇ ਮੈਂ ਖਿਮਾ ਚਾਹੁੰਦਾ, ਖੀਰਾ ਮਨ ਭਰ ਜਾਂਦਾ, ਬਾਹਰ ਖਲੋਤੇ ਨਾ ਜਿਹੜੇ, ਚਲੋ ਤੁਹਾਡੀ ਕੋਈ ਵੀ ਮੁਸ਼ਕਲ ਹੈ ਕੋਈ ਗੱਲ ਨਹੀਂ, ਤੁਹਾਨੂੰ ਅਧਿਕਾਰ ਹੈ। ਸਭ ਤੋਂ ਵੱਡੀ ਪ੍ਰੋਬਲਮ ਪਤਾ ਉਹਨਾਂ ਨੂੰ ਕੀ ਹੈ? ਵੀ ਇੱਥੇ ਜਿਹੜੇ ਪ੍ਰਚਾਰਕ ਬੋਲ ਰਹੇ ਨੇ ਇਹ ਨਹੀਂ ਚੰਗੇ, ਆਹ ਪ੍ਰੋਬਲਮ ਹੈ, ਮੂਲ ਜੜ ਜਿਹੜੀ ਹੈ। ਤੋ ਖੈਰ ਉਹ ਮੈਂ ਬੇਨਤੀ ਤੁਹਾਨੂੰ ਕਰ ਲਗਾ, 100 ਦੇ ਕਰੀਬ ਉੱਥੇ ਸਾਡੇ ਕੋਲ ਵਿਦਿਆਰਥੀ ਪੜ੍ਹਦਾ। ਇਹ ਕੌਣ ਨੇ? ਤੁਸੀਂ ਗੂਗਲ 'ਤੇ ਸਰਚ ਮਾਰਿਓ ਸਿਕਲੀ ਘਰ ਵਣਜਾਰੇ ਸਿੱਖ, ਸਿਕਲੀ ਘਰ ਵਣਜਾਰੇ ਸਿੱਖ, ਇਹਨਾਂ ਦੇ ਉੱਤੇ ਕਿਤਾਬ ਵੀ ਲਿਖੀ ਗਈ ਹੈ। ਹੁਸ਼ਿਆਰਪੁਰ ਦੇ ਕੋਲ ਇੱਕ ਪਿੰਡ ਹੈ, ਉੱਥੇ ਹੁਣ ਸਿਕਲੀ ਘਰ ਵਣਜਾਰੇ ਸਿੱਖਾਂ ਦਾ ਪਿੰਡ ਵਸਾਇਆ ਮਿਸ਼ਨਰੀ ਕਾਲਜ ਨੇ, ਉਹਨਾਂ ਨੂੰ ਲਿਆਣ ਕੇ ਉੱਥੇ ਕਿਰਤ। ਅੱਛਾ, ਉਹ ਬੰਦੇ ਤੁਸੀਂ ਹੈਰਾਨ ਹੋਵੋਗੇ, ਇੱਦਾਂ ਦੇ ਜੀ ਪਾਈਪ ਤੋਂ ਰਿਵਾਲਵਰ ਬਣਾ ਲੈਂਦੇ ਨੇ, ਉਹ ਬੰਦੂਕ ਕੱਟੇ ਨਹੀਂ ਜਿਹਨੂੰ ਕਹਿੰਦੇ, ਹੈ ਤਾਂ ਇਲੀਗਲ ਕੰਮ ਹੈ, ਪਰ ਕਿਉਂਕਿ ਉਹਨਾਂ ਦਾ ਜੱਦੀ ਪੁਸ਼ਤੀ ਕੰਮ ਹੀ ਇਹ ਸੀ, ਇੱਕ ਪਾਈਪ ਲੈ ਕੇ ਨਾ ਉਤੋਂ ਉਹ ਬੰਦੂਕ ਉਹ ਸਾਰਾ ਕੁਝ ਬਣਾ ਲੈਂਦੇ ਨੇ। ਤੋ ਉਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਤੇ ਤੁਸੀਂ ਉਹਨਾਂ ਸਿੱਖਾਂ ਨੂੰ ਕਦੀ ਵੇਖਿਓ, ਉਹਨਾਂ ਦਾ ਜੀਵਨ ਵੇਖਿਓ, ਵਿਚਾਰਿਆਂ ਦੀ ਚਲੋ ਗਰੀਬੀ ਦਾਅਵੇ ਦੇ ਵਿੱਚ ਜੀਂਦੇ ਨੇ, ਉਹ ਘਰ ਕੁੱਲੀਆਂ ਵਰਗੇ ਨੇ ਉਹਨਾਂ ਦੇ, ਜਿਵੇਂ 18ਵੀਂ ਸਦੀ ਵਿੱਚ ਬੈਠੇ ਹੋਣ। ਤੋ ਉਹ ਜੀ ਸਿੱਖ ਜਿਹੜੇ ਸੀ ਉਹ ਇੱਦਾਂ ਦੇ ਸਿੱਖ ਨੇ। ਤੋ ਅਸੀਂ ਕਈ ਵਾਰ ਜਦੋਂ ਡਿਸਕ੍ਰਿਮੀਨੇਸ਼ਨ ਜਾਂ ਵਿਤਕਰੇਬਾਜ਼ੀ ਦੀ ਗੱਲ ਕਰਦੇ ਹਾਂ ਤੇ ਅਸੀਂ ਸੋਚਦੇ ਨਹੀਂ, ਸਾਨੂੰ ਇੱਦਾਂ ਲੱਗਦਾ ਵੀ ਜਿਹੜਾ ਪੰਜਾਬ ਤੋਂ ਉਹਦਾ ਉਹੀ ਸਿੱਖ ਹੁੰਦਾ, ਦੂਜੇ ਦੇ ਸਿੱਖ ਹੈ ਹੀ ਨਹੀਂ, ਨਾ ਅਫਗਾਨ ਵਾਲੇ ਸਿੱਖ ਨੇ, ਨਾ ਕਸ਼ਮੀਰ ਵਾਲੇ ਸਿੱਖ ਨੇ, ਨਾ ਬਿਹਾਰ ਵਾਲੇ ਸਿੱਖ ਨੇ, ਨਾ ਮਹਾਰਾਸ਼ਟਰ ਵਾਲੇ ਸਿੱਖ ਨੇ, ਵੀ ਹੋਰ ਤੇ ਕੋਈ ਸਿੱਖ ਹੈ ਹੀ ਕੋਈ ਨਹੀਂ। ਇਸ ਕਰਕੇ ਗੁਰੂ ਕਲਗੀ ਧਰ ਮਹਾਰਾਜ ਦੇ ਸਮੇਂ ਤੋਂ, ਈਵਨ ਉਸ ਤੋਂ ਵੀ ਪਹਿਲਾਂ, ਉਹਨਾਂ ਨੇ ਸਿੱਖੀ ਦੇ ਵਿੱਚ ਪ੍ਰਵੇਸ਼ ਕੀਤਾ ਤੇ ਵੱਡੀ ਤਾਦਾਦ ਹੈ ਉਹਨਾਂ ਸਿੱਖਾਂ ਦੀ। ਤੋ ਮੈਂ ਜਿਹੜੀ ਅਰਜ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ ਸੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਸਿੱਖ ਬਣਾਉਂਦੇ ਨੇ, ਤੇ ਮੈਨੂੰ ਉਹਨਾਂ ਦੇ ਘਰੇ ਜਾਣ ਦਾ ਮੌਕਾ ਮਿਲਿਆ ਜੀ। ਉਹ ਜਦੋਂ ਅਸੀਂ ਪ੍ਰਸ਼ਾਦਾ ਛਕਣ ਲੱਗੇ ਉਹਨਾਂ ਦੇ ਘਰ ਦੇ ਵਿੱਚ, ਤੇ ਉਹਨਾਂ ਦੀ ਮਾਈ ਨੇ ਦਾਲ ਬਣਾਈ, ਤੇ ਜਿਵੇਂ ਰੋਟੀ ਵਾਲਾ ਪੇੜਾ ਨਹੀਂ ਕਰਦੀਆਂ ਭੈਣਾਂ, ਉਹਨਾਂ ਪੇੜਾ ਲਿਆਣ ਕੇ ਤੇ ਸਾਡੇ ਅੱਗੇ ਰੱਖ ਦਿੱਤਾ। ਉਹ ਮੈਂ ਆਖਿਆ ਵੀ ਪੇੜਾ ਖਾਣਾ, ਉਹ ਪੇੜੇ ਨੂੰ ਕੀ ਕਰਦੇ ਨੇ ਵੀ ਪੇੜੇ ਨੂੰ ਸਵਾਹ ਦੇ ਵਿੱਚ ਦੱਬਦੇ ਨੇ, ਗਰਮ ਸਵਾਹ ਦੇ ਵਿੱਚ ਉਹਨੂੰ ਚੁੱਲ੍ਹੇ ਦੇ ਵਿੱਚ ਦੱਬਿਆ ਜਾਂਦਾ, ਫਿਰ ਉਹ ਪੱਕਦਾ, ਫਿਰ ਉਹ ਪਹਿਲਾਂ ਤਾਂ ਪੇੜਾ ਪਿਆ ਸੀ, ਫਿਰ ਉਹ ਆਈ ਬੀਬੀ, ਉਹਨੇ ਇੱਦਾਂ ਪੇੜੇ ਦੇ ਜਿਵੇਂ ਉਹਨੂੰ ਥੋੜ੍ਹੇ ਟੁਕੜੇ ਕਰਕੇ ਉਹਦੇ ਵਿੱਚ ਘਿਓ ਪਾ ਦਿੱਤਾ, ਕਹਿੰਦੀ ਜੀ ਹੁਣ ਤੁਸੀਂ ਛਕੋ। ਚਲੋ ਅਸੀਂ ਛਕਿਆ, ਉਹਨੂੰ ਬਾਟੀ ਕਹਿੰਦੇ ਨੇ। ਹੁਣ ਸਿੱਧ ਗੁਰੂ ਨਾਨਕ ਸਾਹਿਬ ਨੂੰ ਕੀ ਕਹਿੰਦੇ ਨੇ? ਕਹਿੰਦੇ ਗੁਰੂ ਸਾਹਿਬ ਅਸੀਂ ਨਾ ਬਈਏ ਹੱਟੀ ਤੇ ਨਾ ਅਸੀਂ ਕੋਈ ਬਾਟੀ, ਹੁਣ ਚੁੱਲ੍ਹਾ ਵੀ ਤੇ ਉਹਦਾ ਬਲੇਗਾ ਜਿਹੜਾ ਕੋਈ ਕੰਮ ਕਰੇਗਾ, ਵਿਹਲਿਆਂ ਦੇ ਚੁੱਲ੍ਹੇ ਬਲ ਸਕਦੇ ਨੇ ਕਦੀ? ਉਹਦੇ ਨਹੀਂ ਬਲਣਗੇ, ਜਿਹੜਾ ਕੰਮ ਕਰੇਗਾ ਚੁੱਲ੍ਹਾ ਉਹਦਾ ਬਲੇਗਾ। ਤੋ ਬਾਬਾ ਜੀ ਨੇ ਕਿਹਾ ਵੀ ਹੱਟੀ ਬਾਟੀ ਰਹੇ ਨਿਰਾਲੇ, ਵੀ ਅਸੀਂ ਤੇ ਭਾਈ ਨਾ ਬਈਏ ਹੱਟੀ ਤੇ ਨਾ ਬਈਏ ਕੋਈ ਘਰੇ ਗ੍ਰਸਤ ਦੀ ਜੀਵਨ ਦੀਆਂ ਜ਼ਿੰਮੇਵਾਰੀਆਂ ਵਿੱਚ, ਰੋਟੀ ਪਾਣੀ ਦੇ ਫਿਕਰ ਵਿੱਚ ਅਸੀਂ ਨਹੀਂ ਪੈਂਦੇ। ਹਾਟੀ ਬਾਟੀ ਰਹੇ ਨਿਰਾਲੇ ਰੁੱਖ ਬਿਰਖ ਉਦਿਆਨੇ, ਵੀ ਜਾਂ ਅਸੀਂ ਰੁੱਖਾਂ ਦੇ ਥੱਲੇ ਬੈਠੇ ਰਹਿੰਦੇ ਹਾਂ, ਜੰਗਲਾਂ ਦੇ ਵਿੱਚ ਬੈਠੇ ਰਹਿੰਦੇ ਹਾਂ, ਉਦਿਆਨ ਜੰਗਲ ਨੂੰ ਕਹਿੰਦੇ ਨੇ, ਰੁੱਖ ਬਿਰਖ ਉਦਿਆਨੇ। ਬਾਬਾ ਜੀ ਕਹਿੰਦੇ ਫਿਰ ਤੁਸੀਂ ਖਾਂਦੇ ਕੀ ਹੋ? ਕਹਿੰਦੇ ਜੀ ਕੰਦ ਮੂਲ ਆਹਾਰੋ ਖਾਈਏ, ਆਹਾਰੋ ਆਹਾਰ ਜਿਹਨੂੰ ਆਪਾਂ ਕਹਿੰਦੇ ਭੋਜਨ ਖਾਣਾ। ਉਹ ਕਹਿੰਦੇ ਜੀ ਬਸ ਰੁੱਖਾਂ ਤੋਂ ਤੋੜ ਕੇ ਫਲ ਖਾ ਲਏ ਤੇ ਥੱਲਿਓਂ ਪੁੱਟ ਕੇ ਕੋਈ ਜਿਹੜੀ ਹੋਰ ਜੜੀ ਬੂਟੀ ਹੈ ਉਹ ਖਾ ਲਈ, ਬਸ ਇਹੋ ਸਾਡੇ ਜੀਵਨ ਦਾ ਢੰਗ ਤਰੀਕਾ ਹੈ, ਤੇ ਇੱਦਾਂ ਅਸੀਂ ਧਰਮ ਕਮਾਉਂਦੇ ਹਾਂ। ਹੁਣ ਵੇਖੋ ਚਰਚਾ ਕਰਨ ਦਾ ਵੀ ਇੱਕ ਢੰਗ ਹੁੰਦਾ, ਤਰੀਕਾ ਹੈ।
ਤੁਸੀਂ ਮੂਰਖ ਦੇ ਨਾਲ ਚਰਚਾ ਨਹੀਂ ਕਰ ਸਕਦੇ, ਸਿਆਣੇ ਬੰਦੇ ਨਾਲ ਤੇ ਚਰਚਾ ਕੀਤੀ ਜਾ ਸਕਦੀ ਹੈ। ਅੱਛਾ ਜੀ, ਹੁਣ ਬਾਬੇ ਨਾਨਕ ਨੂੰ ਉਹ ਪੁੱਛਦੇ ਨੇ ਵੀ ਬਾਬਾ ਜੀ ਤੁਸੀਂ ਦੱਸੋ ਤੁਸੀਂ ਕੀ ਕਰਦੇ ਹੋ, ਆਹ ਤੇ ਹੋਇਆ ਨਾ ਸਵਾਦ ਵਾਲੀ ਗੱਲ। ਬਾਬਾ ਜੀ ਕਹਿੰਦੇ ਨੇ ਭਾਈ ਵੇਖ, ਅਸੀਂ ਤੇ ਹੱਟੀ ਤੇ ਵੀ ਬਹਿੰਦੇ ਹਾਂ। ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ ਪਹਿਲੇ ਪੜਾਅ ਵਿੱਚ ਵੀ ਕਿਰਤ ਕੀਤੀ ਤੇ ਅਖੀਰਲੇ ਪੜਾਅ ਵਿੱਚ ਵੀ ਕਰਤਾਰਪੁਰ ਵਿੱਚ ਕੀ ਕੀਤੀ, ਖੇਤੀ ਕੀਤੀ। ਗੁਰੂ ਨਾਨਕ ਸਾਹਿਬ ਨੇ ਨੌਕਰੀ ਵੀ ਕੀਤੀ ਸੁਲਤਾਨਪੁਰ ਲੋਧੀ। ਗੁਰੂ ਨਾਨਕ ਸਾਹਿਬ ਨੇ ਹੱਟੀ ਵੀ ਕੀਤੀ, ਜਿਹਨੂੰ ਆਪਾਂ ਗੁਰਦੁਆਰਾ ਸੱਚਾ ਸੌਦਾ ਕਹਿੰਦੇ ਹਾਂ, ਉਹਨਾਂ ਨੇ ਹੱਟੀ ਵੀ ਕੀਤੀ, ਉਹਨਾਂ ਨੇ ਮੱਝਾਂ ਵੀ ਚਾਰੀਆਂ, ਸਾਰੇ ਕੰਮ ਬਾਬੇ ਨੇ ਕੀਤੇ ਨੇ। ਤੇ ਬਾਬਾ ਜੀ ਜਿਹੜੇ ਨੇ ਉਹਨਾਂ ਨੇ ਜ਼ਿੰਦਗੀ ਦੇ ਅਖੀਰਲੇ ਵਰ੍ਹਿਆਂ ਦੇ ਵਿੱਚ ਕਰਤਾਰਪੁਰ ਦੀ ਧਰਤੀ ਦੇ ਉੱਤੇ ਧਰਮਸ਼ਾਲਾ ਬਣਾ ਕੇ ਉਹਨਾਂ ਖੇਤੀ ਵੀ ਕੀਤੀ ਹੈ। ਇਸ ਕਰਕੇ ਬਾਬਾ ਕੋਈ ਸਧਾਰਨ ਇਨਸਾਨ ਨਹੀਂ ਸੀ। ਤੋ ਬਾਬਾ ਜੀ ਨੇ ਉਹਨਾਂ ਸਿੱਧਾਂ ਨੂੰ ਇਹ ਗੱਲ ਆਖੀ, ਕਹਿੰਦਾ ਜੀ ਵੇਖੋ ਅਸੀਂ ਹੱਟੀ ਤੇ ਬਹਿੰਦੇ ਹਾਂ, ਅਸੀਂ ਤੇ ਬਾਟੀ ਆਪਦਾ ਚੁੱਲ੍ਹੇ ਚੌਂਕੇ ਦਾ ਕੰਮ ਹੀ ਕਰਦੇ ਹਾਂ, ਪਰ ਨੀਂਦ ਨਾ ਆਵੇ, ਪਰ ਮੈਨੂੰ ਨੀਂਦ ਨਹੀਂ ਆਉਂਦੀ। ਹੁਣ ਨੀਂਦ ਕਿਹੜੀ ਹੈ? ਇੱਕ ਤੇ ਹੁੰਦਾ ਵੀ ਅਸੀਂ ਅੱਜ ਭਾਵੇਂ ਕਈ ਵਾਰ ਦੌੜ ਸਾਡੀ ਜ਼ਿਆਦੀ ਹੈ ਪਦਾਰਥਾਂ ਦੀ, ਤਾਂ ਵੀ ਸਾਨੂੰ ਨੀਂਦ ਨਹੀਂ ਆਉਂਦੀ ਕਈ ਵਾਰ, ਇੱਦਾਂ ਨਹੀਂ। ਬਾਬਾ ਜੀ ਕਹਿੰਦੇ ਨੇ ਪਰ ਮੈਨੂੰ ਮਾਇਆ ਦੇ ਮੋਹ ਦੀ ਨੀਂਦ ਨਹੀਂ ਆਉਂਦੀ। ਕੰਮ ਆਪਾਂ ਸਾਰੇ ਹੀ ਕਰਦੇ ਹਾਂ, ਹਾਟੀ ਬਾਟੀ, ਅਸੀਂ ਹੱਟੀਆਂ ਤੇ ਜਿਹੜਾ ਪ੍ਰਸ਼ਾਦਾ ਪਾਣੀ ਉਹ ਤੋਂ ਨਿਰਾਲੇ ਨਹੀਂ ਹੈਗੇ। ਹਾਟੀ ਬਾਟੀ ਨੀਂਦ ਨਾ ਆਵੇ, ਅਸੀਂ ਹੱਟੀ ਤੇ ਵੀ ਬੈਠੇ ਤੇ ਤਾਂ ਵੀ ਸਾਨੂੰ ਨੀਂਦ ਨਹੀਂ ਆਈ, ਅਸੀਂ ਚੁੱਲ੍ਹੇ ਉੱਤੇ ਵੀ ਬੈਠੇ ਤੇ ਸਾਡੇ ਚੁੱਲ੍ਹੇ ਵਿੱਚ ਪੱਕਦਾ ਹੋਇਆ ਅੰਨ, ਅਸੀਂ ਇੰਨੇ ਅਵੇਸਲੇ ਨਹੀਂ ਵੀ ਉਹ ਅੰਨ ਕਿਸੇ ਦੇ ਹੱਕ ਨੂੰ ਮਾਰ ਕੇ ਬਾਲਿਆ ਹੋਵੇ, ਨੀਂਦ ਨਾ ਆਵੇ। ਦੂਜੀ ਗੱਲ ਇਹ ਹੈ, ਅਸੀਂ ਆਪਣੀ ਬੁੱਢੀ ਵੀ ਨਹੀਂ ਛੱਡੀ, ਅਸੀਂ ਪਰਾਇਆਂ ਘਰਾਂ ਦੇ ਵਿੱਚ ਝਾਤੀ ਨਹੀਂ ਮਾਰਦੇ, ਪਰਾਈਆਂ ਤੀਵੀਆਂ ਵੱਲ ਝਾਤੀ ਨਹੀਂ ਮਾਰਦੇ। ਅਸੀਂ ਤੇ ਭਾਈ ਬੱਚਿਆਂ ਵਾਲੇ ਹਾਂ, ਸਾਡੀ ਪਤਨੀ ਹੈ, ਸਾਡੀਆਂ ਧੀਆਂ ਨੇ, ਸਾਡੇ ਬੱਚੇ ਨੇ। ਹਾਲਾਂਕਿ ਚਲੋ ਗੁਰੂ ਨਾਨਕ ਸਾਹਿਬ ਦੇ ਘਰੇ ਧੀ ਨਹੀਂ, ਪਰ ਉਹਨਾਂ ਦੇ ਦੋ ਪੁੱਤਰ ਨੇ, ਉਹਨਾਂ ਨੇ ਕਿਹਾ ਸਾਡੇ ਘਰ 'ਚ ਪੁੱਤਰ ਨੇ, ਅਸੀਂ ਕਿਸੇ ਦੇ ਹੋਰ ਦੇ ਘਰ ਦੇ ਵਿੱਚ ਜਿਹੜਾ ਹੈ ਹੋਰਾਂ ਦੀਆਂ ਜਨਾਨੀਆਂ ਵੱਲ ਨਿਗਾਹ ਥੋੜਾ ਮਾਰਦੇ ਹਾਂ। ਤੋ ਬਾਬਾ ਜੀ ਨੇ ਸਿੱਧਾਂ ਦੇ ਨਾਲ ਐਸੀ ਚਰਚਾ ਕੀਤੀ। ਸਿੱਖ ਦਾ ਜੀਵਨ ਕੀ ਹੈ ਜੀ? ਸਿੱਖ ਦਾ ਜੀਵਨ ਇਹ ਨਹੀਂ ਵੀ ਅਸੀਂ ਕੋਈ ਬਿਵਤਾ ਹੈ ਤੇ ਉਹਨੂੰ ਛੱਡ ਕੇ ਭੱਜਣਾ ਹੈ, ਅਸੀਂ ਇਸੇ ਕਾਲਖ ਵਿੱਚ ਰਹਿੰਦਿਆਂ ਹੋਇਆਂ ਕੀ ਕਰਨਾ ਹੈ, ਇਸ ਕਾਲਖ ਦੇ ਪ੍ਰਭਾਵ ਤੋਂ ਬਚ ਕੇ ਰਹਿਣਾ। ਨੀਂਦ ਨਾ ਆਵੇ, ਕਾਮ ਦੀ ਨੀਂਦ ਨਾ ਆਵੇ, ਕ੍ਰੋਧ ਦੀ ਨੀਂਦ ਨਾ ਆਵੇ, ਲੋਭ ਦੀ ਨੀਂਦ ਨਾ ਆਵੇ, ਹੰਕਾਰ ਦੀ ਨੀਂਦ ਨਾ ਆਵੇ, ਈਰਖਾ ਦੀ ਨੀਂਦ ਵਿੱਚ ਨਾ ਮੈਂ ਸੁੱਤਾ ਹੋਵਾਂ। ਤੋ ਆਹ ਸਿੱਖੀ ਦਾ ਜੀਵਨ ਹੈ। ਇਹਨੂੰ ਕਹਿੰਦੇ ਨੇ ਫਿਰ ਬਾਬਾ ਜੀ ਵੀ ਅੰਜਨ ਮਾਹੇ ਨਿਰੰਜਨ ਰਹੀ ਹੈ। ਭਾਈ ਹਰਜਿੰਦਰ ਸਿੰਘ ਹੋਣਾ ਨੇ ਸ਼ਬਦ ਪੜ੍ਹਿਆ ਸੀ, ਬੜਾ ਪ੍ਰਚਲਿਤ ਹੋਇਆ ਸੀ, ਯੋਗ ਨਾ ਖਿੰਥਾ, ਯੋਗ ਨਾ ਡੰਡਾ, ਯੋਗ ਨਾ ਭਸਮ ਚੜ੍ਹਾਈਐ। ਤੋ ਉੱਥੇ ਬਾਬਾ ਜੀ ਕਹਿੰਦੇ ਨੇ ਯੋਗ ਦਾ ਅਰਥ ਹੁੰਦਾ ਜੀ ਮਿਲਾਪ। ਆਖਿਆ ਇਹ ਥੋੜਾ ਵੀ ਤੁਸੀਂ ਕੋਈ ਵਿਸ਼ੇਸ਼ ਬਾਣਾ ਪਾ ਲਿਆ ਤੇ ਉਹਦੇ ਨਾਲ ਤੁਸੀਂ ਕਿਤੇ ਰੱਬ ਨੂੰ ਮਿਲ ਜਾਓਗੇ। ਆਖਿਆ ਇਹ ਥੋੜਾ ਵੀ ਹੱਥ 'ਚ ਡੰਡਾ ਫੜ ਲਿਆ ਤੇ ਤੁਸੀਂ ਰੱਬ ਨੂੰ ਮਿਲ ਜਾਓਗੇ। ਇਹ ਨਹੀਂ ਵੀ ਕੰਨਾਂ ਵਿੱਚ ਮੁੰਦਰਾਂ ਪਾ ਲਈਆਂ ਤੇ ਤੁਸੀਂ ਰੱਬ ਦਾ ਮਿਲਾਪ ਹਾਸਲ ਕਰ ਲਿਓ। ਯੋਗ ਨਾ ਬਾਹਰ ਮੜੀ ਮਸਾਣੀ, ਵੀ ਮੜੀਆਂ ਮਸਾਣੀਆਂ ਵਿੱਚ ਜਾ ਕੇ ਬਹਿ ਗਏ, ਘਰ ਬਾਰ ਦਾ ਤਿਆਗ ਕਰ ਦਿੱਤਾ, ਤੁਸੀਂ ਰੱਬ ਨੂੰ ਮਿਲ ਜਾਓਗੇ। ਨਹੀਂ, ਇੱਦਾਂ ਰੱਬ ਨੂੰ ਮਿਲਿਆ ਨਹੀਂ ਜਾਣਾ। ਖੇਡ ਇਹ ਹੈ ਵੀ ਅੰਜਨ ਮਾਹੇ ਨਿਰੰਜਨ ਰਹੀ ਹੈ, ਕਾਲਖ ਵਿੱਚ ਰਹਿੰਦਿਆਂ ਹੋਇਆਂ ਤੁਸੀਂ ਕਾਲਖ ਤੋਂ ਬਚ ਕੇ ਰਹਿਣਾ। ਹੁਣ ਕਾਲਖ ਕੀ ਹੈ? ਮਹਲਾ ਚੌਥਾ ਦਾ ਇੱਕ ਸ਼ਬਦ ਹੈ ਗੁਰੂ ਰਾਮਦਾਸ ਸਾਹਿਬ ਦਾ, ਉਹ ਕਹਿੰਦੇ ਨੇ ਪਰ ਹਰ ਦਾ ਅਰਥ ਹੁੰਦਾ ਪਾਸੇ ਕਰਦੇ ਜ਼ਿੰਦਗੀ ਚੋਂ, ਲਾਈਫ ਵਿੱਚੋਂ ਆਹ ਚੀਜ਼ ਪਾਸੇ ਕਰ। ਬਾਬਾ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਪਾਸੇ ਕਰਨ? ਆਖਿਆ ਕਾਮ ਕ੍ਰੋਧ ਸੈਕਸੁਅਲ ਡਿਜ਼ਾਇਰਸ, ਇੱਛਾਵਾਂ, ਇਹਨਾਂ ਨੂੰ ਪਾਸੇ ਕਰ। ਜਿਵੇਂ ਨਾ ਕੋਈ ਚੀਜ਼ ਤੁਹਾਡੇ ਵੱਲ ਭੱਜੀ ਆਉਂਦੀ ਹੋਵੇ ਤੇ ਸਿਆਣਾ ਬੰਦਾ ਨੂੰ ਵਾਰ ਵਾਰ ਵਾਪਸ ਮੋੜੀ ਜਾਂਦਾ। ਆਖਿਆ ਫੁਰਨੇ ਉੱਠਦੇ ਨੇ, ਖਿਆਲ ਉੱਠਦੇ ਨੇ, ਉਹਨਾਂ ਤੇ ਕਾਬੂ ਕਰ, ਉਹਨਾਂ ਨੂੰ ਪਿੱਛੇ ਧੱਕਦਾ ਰਹਿ ਵੀ ਨਹੀਂ। ਪਰ ਹਰ ਕਾਮ ਕ੍ਰੋਧ ਆਉਂਦਾ ਹੈ, ਪਿੱਛੇ ਕਰ ਨਹੀਂ। 30 ਸਕਿੰਟ ਦਾ ਕ੍ਰੋਧ ਪੀੜ੍ਹੀਆਂ ਨੂੰ ਬਰਬਾਦ ਕਰ ਸਕਦਾ, ਏਦਾਂ ਇਹ ਹੈ। ਕ੍ਰੋਧ ਹੁੰਦੀ ਹੈ ਕਾਲਖ ਅਸਲੀ। ਤੋ ਬਾਬਾ ਜੀ ਕਹਿੰਦੇ ਪਰ ਹਰ ਕਾਮ ਕ੍ਰੋਧ ਝੂਠ ਨੂੰ ਪਾਸੇ ਕਰ। ਇੱਥੇ ਦੇ ਕਿਰਪਾਨਾਂ ਪਾ ਕੇ ਵੀ ਝੂਠ ਤੇ ਝੂਠ ਵੱਢੀ ਆਉਂਦੇ ਨੇ। ਸੋਚਣ ਵਾਲੀ ਗੱਲ ਹੈ,
ਜੀਵਨ ਵਿੱਚੋਂ ਕਿਹਨੂੰ ਐਲੀਮੀਨੇਟ ਕਰਨਾ ਹੈ, ਕਿਹਨੂੰ ਖਤਮ ਕਰਨਾ, ਝੂਠ ਨੂੰ ਪਾਸੇ ਕਰਨਾ, ਝੂਠ ਨੂੰ ਕਿ ਨਹੀਂ ਝੂਠ ਨਹੀਂ ਬੋਲਣਾ ਮੈਂ। ਇੱਥੇ ਧਰਮ ਦੀਆਂ ਲੜਾਈਆਂ ਝੂਠ ਦੇ ਸਿਰ ਤੇ ਲੜੀਆਂ ਜਾ ਰਹੀਆਂ ਹਨ, ਕੁਫਰ ਦੇ ਸਿਰ ਉੱਤੇ ਸ਼ਰੇਆਮ ਝੂਠ ਕੁਫਰ, ਤੇ ਇਹ ਕਿਤੇ ਅੱਜ ਦੀ ਖੇਡ ਨਹੀਂ। ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਨਾ, ਤੇ ਹੱਥ ਵਿੱਚ ਕੁਰਾਨ ਫੜੀ ਗਈ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਧਰਮ ਗ੍ਰੰਥ ਦੀ ਆੜ ਲੈ ਕੇ ਕਿਸੇ ਨੂੰ ਮਾਰਨਾ ਸੌਖਾ ਹੁੰਦਾ, ਕਿਉਂਕਿ ਧਰਮ ਗ੍ਰੰਥਾਂ ਨਾਲ ਲੋਕਾਂ ਦੇ ਕੀ ਜੁੜੇ ਹੁੰਦੇ ਨੇ, ਜਜ਼ਬਾਤ ਜੁੜੇ ਹੁੰਦੇ ਨੇ। ਉਦਾਂ ਜੇ ਵਜ਼ੀਰ ਖਾਨ ਨੂੰ ਨਹੀਂ ਸੀ ਚੰਗੇ ਲੱਗਦੇ ਉਦਾਂ ਮਾਰ ਦਿੰਦਾ, ਪਰ ਨਹੀਂ, ਉਹਨੇ ਵਿੱਚ ਕਿਹਨੂੰ ਪਾਇਆ, ਕਾਜ਼ੀ ਨੂੰ, ਤੇ ਨਾਲ ਉਹਦੇ ਹੱਥ 'ਚ ਕੀ ਸੀ, ਕੁਰਾਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵਿਚਾਰ ਨਹੀਂ ਸੀ ਚੰਗੇ ਲੱਗਦੇ ਤੇ ਉਦਾਂ ਹੀ ਖਤਮ ਕਰ ਦਿੰਦਾ, ਪਰ ਉਹਨੇ ਵਿੱਚ ਕਿਹਨੂੰ ਪਾਇਆ, ਫਿਰ ਕਾਜ਼ੀ ਨੂੰ ਪਾਇਆ, ਫਿਰ ਕੁਰਾਨ ਨੂੰ ਪਾਇਆ, ਫਿਰ ਫਤਵਾ ਪੜ੍ਹਿਆ, ਕਿਉਂਕਿ ਉਹਨੂੰ ਪਤਾ ਹੈ ਮੈਂ ਜਿੰਨੇ ਕਤਲ ਕਰਨੇ ਨੇ, ਜਿੰਨੇ ਹੀ ਧੱਕੇਸ਼ਾਹੀ ਕਰਨੀ ਹੈ, ਉਹ ਧਰਮ ਗ੍ਰੰਥ ਦੀ ਆੜ ਵਿੱਚ ਕਰਨੀ ਹੈ, ਉਦਾਂ ਨਹੀਂ ਹੋਣੀ, ਉਦਾਂ ਨਹੀਂ ਹੋ ਸਕਦੀ। ਬਾਬਾ ਬੰਦਾ ਸਿੰਘ ਬਹਾਦਰ, ਉਹਦੇ 5 ਸਾਲ ਦੇ ਬੱਚੇ ਨੂੰ ਖਤਮ ਕੀਤਾ ਗਿਆ। ਤੋ ਇਹ ਸਮਝਣ ਦੀ ਲੋੜ ਹੈ, ਇਹ ਗੱਲਾਂ ਨੂੰ ਵਿਚਾਰਨ ਦੀ ਲੋੜ ਹੈ। ਅੱਜ ਵੀ ਕਿਤੇ ਝਾਤੀ ਮਾਰਿਓ ਵੇਖਿਓ, ਕਿਤੇ ਧਰਮ ਗ੍ਰੰਥ ਦੀ ਆੜ ਦੇ ਵਿੱਚ ਕਮਿਊਨਿਟੀ ਤੇ ਲੋਕਾਂ ਦਾ ਨੁਕਸਾਨ ਨਾ ਕੋਈ ਕਰ ਜਾਵੇ। ਜਿਸ ਵਕਤ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਉਸ ਵਕਤ ਉਹਨਾਂ ਨੂੰ ਤਸੀਹੇ ਵੀ ਇੱਦਾਂ ਹੀ ਦਿੱਤੇ ਗਏ। ਧਰਮ ਗ੍ਰੰਥ ਦੀ ਆੜ ਵਿੱਚ ਦੂਜੇ ਨੂੰ ਡਿਸਟਰੋਏ ਕਰਨਾ ਸੌਖਾ ਹੋ ਜਾਂਦਾ। ਤੋ ਬਾਬਾ ਜੀ ਨੇ ਬਚਨ ਰੱਖਿਆ, ਕਿਹਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਨਿੰਦਿਆ ਨੂੰ ਜੀਵਨ ਵਿੱਚੋਂ ਕੱਢ। ਅੱਛਾ, ਨਿੰਦਿਆ ਕੀ ਹੁੰਦੀ ਹੈ? ਨਿੰਦਿਆ ਹੁੰਦੀ ਕੋਲੋਂ ਗੱਲ ਬਣਾ ਕੇ ਕਹਿਣੀ, ਨਿੰਦਿਆ ਦਾ ਅਰਥ ਹੁੰਦਾ ਕੋਲੋਂ ਗੱਲ ਬਣਾ ਕੇ ਕਹਿਣਾ। ਬਾਬਾ ਜੀ ਕਹਿੰਦੇ ਜੀਵਨ ਵਿੱਚੋਂ ਨਿੰਦਿਆ ਨੂੰ ਦੂਰ ਕਰ, ਤਜ ਮਾਇਆ ਅਹੰਕਾਰ ਚੁਕਾਵੇ, ਮਾਇਆ ਦਾ ਅਹੰਕਾਰ ਛੱਡ ਦੇ। ਮਾਇਆ ਛੱਡਣ ਨੂੰ ਨਹੀਂ ਕਿਹਾ, ਮਾਇਆ ਦਾ ਹੰਕਾਰ ਛੱਡ। ਤਜ ਕਾਮ ਕਾਮਨੀ ਮੋਹ ਤਜੈ, ਤਾਂ ਅੰਜਨ ਮੈਂ ਨਿਰੰਜਨ ਪਾਵੇ। ਕਾਲਖ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਅੰਜਨ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ, ਜਦੋਂ ਜੀਵਨ ਵਿੱਚੋਂ ਕਾਮ ਕ੍ਰੋਧ ਝੂਠ ਨਿੰਦਿਆ ਚੁਗਲੀ ਬਖੀਲੀ ਹੰਕਾਰ ਦਾ ਤਿਆਗ ਕਰੇਗਾ ਨਾ। ਕਾਲਖ ਵਿੱਚ ਰਹਿੰਦਿਆਂ ਵੀ ਕਾਲਖ ਤੋਂ ਰਹਿਤ ਪਰਮੇਸ਼ਰ ਤੈਨੂੰ ਮਿਲ ਜਾਵੇਗਾ। ਤਾਂ ਕਰਕੇ ਉਹਨੂੰ ਕਹਿੰਦੇ ਨੇ ਵੀ ਅੰਜਨ ਦੇ ਵਿੱਚ ਕੀ ਹੈ, ਨਿਰੰਜਨ ਹੈ। ਤੋ ਮਹਾਰਾਜ ਕਹਿੰਦੇ ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਪਿਆਸ ਆਸ ਰਾਮ ਲਿਵਲਾਵੇ, ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੇ। ਗੁਰੂ ਦੇ ਸੱਚੇ ਸ਼ਬਦ ਦੁਆਰਾ ਉਹਦੇ ਨਾਮ ਵਿੱਚ ਸਮਾਇਆ ਜਾ ਸਕਦਾ, ਜਿਹੜਾ ਨਾਮ ਨਿਰਅੰਜਨ ਹੈ। ਤੋ ਅੱਜ ਗੁਰੂ ਨਾਨਕ ਸਾਹਿਬ ਨੇ ਕੀ ਆਖਿਆ, ਉਹਨਾਂ ਆਖਿਆ ਹੇ ਵਾਹਿਗੁਰੂ ਐਸਾ ਨਾਮ ਨਿਰੰਜਨ ਦਿਓ। ਤੇਰਾ ਨਾਮ ਨਿਰੰਜਨ ਹੈ, ਮਾਇਆ ਦੀ ਕਾਲਖ ਤੋਂ ਰਹਿਤ ਹੈ। ਹੋਂ ਜਾਚਕ, ਜਾਚਕ ਕਹਿੰਦੇ ਨੇ ਜੀ ਮੰਗਣ ਵਾਲੇ ਨੂੰ, ਹੇ ਵਾਹਿਗੁਰੂ ਮੈਂ ਜਾਚਕ ਹਾਂ। ਜਾਚਕ ਦਾ ਅਰਥ ਹੁੰਦਾ ਹੈ ਜਾਚਨਾ ਕਰਨ ਵਾਲਾ, ਇੱਛਾ ਰੱਖਣ ਵਾਲਾ। ਹੋਂ ਜਾਚਕ ਤੂੰ ਅਲੱਖ ਅਭੇਓ, ਅਲੱਖ ਕਹਿੰਦੇ ਨੇ ਜਿਹੜਾ ਲਖਿਆ ਨਾ ਜਾਵੇ, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਤੇ ਅਭੇਓ। ਬਾਬਾ ਜੀ ਕਹਿੰਦੇ ਨੇ ਵੀ ਤੇਰਾ ਕੋਈ ਚੱਕਰ ਚੇਣ ਨਹੀਂ ਹੈ, ਤੇਰੇ ਅੱਗੇ ਮੈਂ ਜਾਚਨਾ ਕਰਦਾ। ਹੋਂ ਨਾਮ ਹਰ ਕਾ ਸਦਾ ਜਾਂਚੋ, ਦੇਹ ਪ੍ਰਭ ਧਰਨੀ ਧਰਾ। ਮੈਂ ਤੇਰੇ ਨਾਮ ਜਾਚਕ ਮੰਗੈ ਦਾਨ ਦੇ ਪਿਆਰਿਆ, ਮਿਲੈ ਦਾਨ ਸੰਤਰੇਨ ਜਿਹ ਲੱਗ ਭਵ ਜਲ ਤਰਨਾ। ਮੈਨੂੰ ਆਹ ਦਾਨ ਮਿਲ ਜਾਵੇ, ਪਹਿਲਾ ਬਚਨ।
आपे शब्द आपे निशान। महाराज कहिंदे जिन्हां नूं नाम दी दात मिल जांदी उन्हां नूं ਇਹ ਯਕੀਨ ਵੱਧ ਜਾਂਦਾ ਹੈ ਵੀ ਹਰ ਜਗ੍ਹਾ ਦੇ ਉੱਤੇ ਰੱਬ ਦਾ ਸ਼ਬਦ ਉਹਦੀ ਸਿਫਤ ਸਲਾਹੀ ਕੰਮ ਆਉਂਦੀ ਹੈ, ਹੋਰ ਕੋਈ ਨਹੀਂ। ਤੇ ਰੱਬ ਦਾ ਸਿਫਤ ਸਲਾਹੀ ਨਿਸ਼ਾਨ, ਨਿਸ਼ਾਨ ਕਹਿੰਦੇ ਨੇ ਜੀ ਰਾਹਦਾਰੀ ਨੂੰ। ਰਾਹਦਾਰੀ ਕੀ ਹੁੰਦੀ? ਜਿਵੇਂ ਜਿਹੜੇ ਤੁਹਾਡੇ ਚੋਂ ਕੋਈ ਵੀਰ ਕੰਮ ਕਰਦੇ ਨੇ, ਕੋਈ ਟਰੈਕਿੰਗ ਦਾ ਕੰਮ ਕਰਦਾ, ਕੋਈ ਹੋਰ ਜੋਬ ਕਰਦਾ, ਰਾਹਦਾਰੀ ਹੁੰਦੀ ਹੈ ਨਾ। ਕਿਤੇ ਪਹੁੰਚਣਾ ਹੋਵੇ ਤੇ ਸਮਾਨ ਦੀ ਰਾਹਦਾਰੀ ਹੁੰਦੀ ਵੀ ਆਹ ਲੈ ਜਾਓ ਨਾਲ ਤੇ ਜਾ ਕੇ ਉੱਥੇ ਦੇ ਦਿਓ, ਪਹੁੰਚ ਜਿਹਨੂੰ ਆਪਾਂ ਕਹਿੰਦੇ ਹਾਂ। ਰਾਹਦਾਰੀ ਦਾ ਅਰਥ ਕਹਿੰਦਾ ਪਹੁੰਚ। ਆਖਿਆ ਰੱਬ ਜੀ ਤੁਹਾਡੀ ਸਿਫਤ ਸਲਾਹ ਹੀ ਤੁਹਾਡੇ ਦਰ ਉੱਤੇ ਪਹੁੰਚਣ ਲਈ ਰਾਹਦਾਰੀ ਹੈ, ਨਿਸ਼ਾਨ ਹੈ, ਪਹੁੰਚ ਹੈ। ਆਪੇ ਸੁਰਤਾ, ਹੇ ਵਾਹਿਗੁਰੂ ਜੀ ਤੂੰ ਆਪ ਹੀ ਜੀਵਾਂ ਦੀਆਂ ਅਰਦਾਸਾਂ ਸੁਣਨ ਵਾਲਾ ਹੈ, ਸੁਰਤਾ ਸੁਣਨ ਵਾਲਾ। ਆਪੇ ਜਾਨ, ਤੂੰ ਆਪ ਜਾਣਦਾ ਹੈ ਸਾਰਿਆਂ ਨੂੰ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਹੈ, ਅੰਤਰਜਾਮੀ ਪੁਰਖ ਵਿਦਾਤੇ। ਅਗਲਾ ਬਚਨ, ਮਾਇਆ ਮੋਤਰ ਘਟੀ ਨਾਰ। ਬਾਬਾ ਜੀ ਕਹਿੰਦੇ ਜਿਹੜੇ ਗੁਰੂ ਦੀ ਵਿਚਾਰ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਜਿਹੜੀ ਮਾਇਆ ਹੈ ਨਾ ਇਹਦਾ ਮੋਹ ਇੱਕ ਵਿਵਚਾਰਨ ਇਸਤਰੀ ਵਾਲਾ ਹੈ। ਮਾਇਆ ਵੀ ਵਿਵਚਾਰਨ ਦੀ ਵੀ ਵਿਵਚਾਰਨ ਇਸਤਰੀ ਦਾ ਜਿਹਨੂੰ ਆਪਾਂ ਕਹਿੰਦੇ ਕਰੈਕਟਰਲੈਸ ਔਰਤ। ਆਖਿਆ ਜਿਹੜੀ ਮਾਇਆ ਹੁੰਦੀ ਹੈ ਨਾ, ਜਿਹੜੇ ਔਗਣ ਹੁੰਦੇ ਨੇ ਉਹ ਵੀ ਕਰੈਕਟਰਲੈਸ ਹੀ ਹੁੰਦੇ ਨੇ, ਚੰਗੇ ਤੇ ਲੱਗਦੇ ਨੇ, ਚੰਗੇ ਤੇ ਲੱਗਦੇ ਨੇ, ਪਰ ਇੱਕ ਸਹਿਮ ਵੀ ਬੰਦੇ ਦੇ ਨਾਲ ਬਣਿਆ ਰਹਿੰਦਾ, ਇੱਕ ਸਹਿਮ ਨਾਲ ਹੀ ਬਣਿਆ ਰਹਿੰਦਾ। ਆਖਿਆ ਮਾਇਆ ਦਾ ਮੋਹ ਵੀ ਇੱਦਾਂ ਹੀ ਹੈ, ਚੰਗਾ ਤੇ ਲੱਗਦਾ ਹੈ ਤੇ ਮਾਇਆ ਦਾ ਮੋਹ। ਮਾਇਆ ਹੈ ਕਿਵੇਂ? ਤਰਕਾਰ ਯੋਗ ਇਸਤਰੀ ਵਾਲੀ ਹਾਲਤ ਹੈ ਉਹਦੀ। ਮੰਨ ਲਓ ਹੁਣ ਕੋਈ ਵੇਸ਼ਵਾ ਹੋਵੇ ਜਿਹਦਾ ਕੰਮ ਤਨ ਵੇਚਣਾ ਹੈ, ਕੋਈ ਬੰਦੇ ਨੂੰ ਉਹ ਵੇਸ਼ਵਾ ਚੰਗੀ ਲੱਗਦੀ ਹੈ, ਪਰ ਜੇ ਪਰੇ ਪੰਚਾਇਤ ਦੇ ਵਿੱਚ ਜੇ ਗੱਲ ਚੱਲ ਪਈ ਤੇ ਵੇਸ਼ਵਾ ਦਾ ਤੇ ਕੁਝ ਨਹੀਂ ਜਾਣਾ, ਉਹਦਾ ਤੇ ਕੰਮ ਹੈ, ਪਰ ਬੰਦਾ ਕਿਸੇ ਪਾਸੇ ਦਾ ਰਹਿੰਦਾ ਨਹੀਂ। ਬਾਬਾ ਜੀ ਕਹਿੰਦੇ ਮਾਇਆ ਦਾ ਮੋਹ, ਮਾਇਆ ਵੀ ਜਿਹੜੀ ਹੈ ਉਹ ਤਰਕਟੀ ਹੈ, ਵਿਵਚਾਰਨ ਔਰਤ ਹੈ, ਉਹਦਾ ਕੁਝ ਨਹੀਂ ਜਾਂਦਾ, ਪਰ ਬੰਦਾ ਸਹਿਮ ਨਾਲ, ਡਰ ਨਾਲ, ਚਿੰਤਾਵਾਂ ਨਾਲ ਭਰਿਆ ਰਹਿੰਦਾ। ਇਸ ਕਰਕੇ ਇਹਦੀ ਅਟੈਚਮੈਂਟ ਘਟਾ, ਮਾਇਆ ਦਾ ਅਰਥ ਉਗਣ ਵੀ ਹਨ। ਮਾਇਆ ਮੋਹ ਤਰਕਟੀ ਨਾਰ, ਭੁੰਡੀ ਕਾਮਣ ਕਾਮਣ ਯਾਰ। ਵੇਖੋ ਕਾਮਣ ਦਾ ਅਰਥ ਔਰਤ ਵੀ ਆ ਤੇ ਕਾਮਣ ਯਾਰ ਟੂਣਾ ਕਰਨ ਵਾਲੀ ਜਨਾਨੀ ਨੂੰ ਵੀ ਕਹਿੰਦੇ ਨੇ। ਜਿਵੇਂ ਨਾ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ ਵੀ ਫਲਾਣੇ ਨੇ ਟੂਣਾ ਕਰ ਦਿੱਤਾ, ਤੇ ਟੂਣਾ ਕਾਹਦੇ ਲਈ ਕੀਤਾ ਜਾਂਦਾ? ਵੀ ਮੇਰੇ ਤੇ ਟੂਣਾ ਹੋ ਗਿਆ, ਉਹਨੇ ਮੈਨੂੰ ਵੱਸ 'ਚ ਕਰ ਲੈਣਾ, ਹੈ ਨਾ। ਵੈਸੇ ਤੇ ਇੱਦਾਂ ਕੋਈ ਟੂਣਾ ਨਹੀਂ ਹੁੰਦਾ, ਇਹਨਾਂ ਚੀਜ਼ਾਂ 'ਚੋਂ ਸਾਨੂੰ ਬਾਹਰ ਆਉਣ ਦੀ ਲੋੜ ਹੈ। ਮੈਨੂੰ ਯਾਦ ਹੈ ਅਸੀਂ ਲੁਧਿਆਣੇ ਸੀ ਤੇ ਉੱਥੇ ਨਹਿਰ ਦੇ ਵਿੱਚ ਲੋਕ ਆ ਨਾਰੀਅਲ ਵਗੈਰਾ ਸੁੱਟਦੇ ਹੁੰਦੇ ਨਾ, ਤੇ ਫਿਰ ਉੱਥੇ ਹੀ ਬੱਸ ਦੇ ਵਿੱਚ ਗਿਰੀਆਂ ਵੀ ਨਾਰੀਅਲ ਵਾਲੀਆਂ ਵਿਕੰਡੀਆਂ ਹੁੰਦੀਆਂ। ਉਹ ਜਿਹੜੇ ਪ੍ਰਵਾਸੀ ਮਜ਼ਦੂਰ ਉੱਥੇ ਆਉਂਦੇ ਉਹ ਨਹਿਰ 'ਚ ਛਾਲਾਂ ਮਾਰ ਮਾਰ ਕੇ ਜਿੰਨੇ ਨਾਰੀਅਲ ਜਨਤਾ ਸੁੱਟ ਕੇ ਜਾਂਦੀ ਸਾਰੇ ਨਾਰੀਅਲ ਬਾਹਰ ਕੱਢ ਲੈਂਦੇ, ਮੁੜ ਕੇ ਭੰਨ ਕੇ ਤੇ ਗਿਰੀ ਬਣਾ ਕੇ ਤੇ ਬੱਸ ਦੇ ਵਿੱਚ ਉਹਨੂੰ ਵੇਚਣ ਲੱਗ ਪੈਂਦੇ। ਤੇ ਉਹ ਸੋਚੀਦਾ ਹੈ ਵੀ ਬੰਦਾ ਤੇ ਸੁੱਟ ਕੇ ਆਇਆ ਵੀ ਬਲਾ ਗਲੋਂ ਲਾਹ ਕੇ ਆਇਆ, ਤੇ ਉਹ ਗਿਰੀ ਮੁੜ ਕੇ ਬੰਦਾ 5 ਰੁਪਈਆਂ ਦੀ ਲੈ ਕੇ ਖਾਂਦਾ, 10 ਦੀ ਲੈ ਕੇ ਖਾਂਦਾ, ਹੈ ਕੱਖ ਵੀ ਨਹੀਂ ਇਹਨਾਂ ਚੀਜ਼ਾਂ ਵਿੱਚ। ਹੁਣ ਜਿਹੜੀ ਨਹਿਰ ਦੇ ਵਿੱਚ ਤੁਸੀਂ ਜਾ ਕੇ ਨਾਰੀਅਲ ਸੁੱਟਿਆ ਉਹਦਾ ਜਲ ਕਿੰਨਿਆਂ ਨੇ ਛਕਿਆ, ਫਿਰ ਤੇ ਟੂਣਾ ਬੜਾ ਫੈਲ ਗਿਆ, ਫਿਰ ਤੇ ਬਲਾ ਫੈਲ ਗਈ। ਸੋ ਇਹ ਸਾਡੀ ਜਿਹੜੀ ਨਾ ਇਨਫੋਰਮੇਸ਼ਨ, ਜਾਣਕਾਰੀ ਜਦੋਂ ਅਸੀਂ ਗੁਰੂ ਦੇ ਪਾਸੋਂ ਪ੍ਰਾਪਤ ਨਹੀਂ ਕਰਦੇ ਫਿਰ ਬੰਦਾ ਇਹਨਾਂ ਚੀਜ਼ਾਂ ਵਿੱਚ ਬੜਾ ਫਸਦਾ। ਟੂਣਾ ਟਾਮਣ, ਟੂਣਾ ਕੀਤਾ ਜਾਂਦਾ ਹੈ ਵੀ ਕਿਸੇ ਨੂੰ ਵੱਸ ਵਿੱਚ ਕਰਨਾ, ਕਿਸੇ ਨੂੰ ਕੰਟਰੋਲ ਵਿੱਚ ਕਰਨਾ, ਤਾਂ ਟੂਣੇ ਵਾਲਿਆਂ ਦਾ ਕਾਰੋਬਾਰ ਚੰਗਾ ਚੱਲ ਜਾਂਦਾ। ਤੇ ਬਾਬਾ ਜੀ ਨੇ ਵੀ ਵੈਸੇ ਬਾਣੀ 'ਚ ਕਿਹਾ ਵੀ ਟੂਣਾ ਕਰਨਾ ਚਾਹੀਦਾ, ਜੇ ਕਿਸੇ ਨੂੰ ਵੱਸ 'ਚ ਕਰਨਾ ਟੂਣਾ ਕਰੋ, ਪਰ ਟੂਣਾ ਕਰਨਾ ਕਿਹੜਾ ਹੈ ਸਵਾਲ ਇਹ ਹੈ। ਮਹਾਰਾਜ ਪਤਾ ਬਾਣੀ 'ਚ ਕੀ ਕਹਿੰਦੇ ਨੇ? ਕਹਿੰਦੇ ਗੁਣ ਕਾਮਣ ਕਾਮਣ ਕਰੇ, ਗੁਣਾ ਰੂਪੀ ਟੂਣਾ ਕਰਿਆ ਕਰ, ਵਰਚਿਊ ਦਾ ਟੂਣਾ ਕਰਿਆ ਕਰ ਜੇ ਕਰਨਾ ਹੈ ਤੇ। ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੇ। ਆਖਿਆ ਕਿਸੇ ਨੂੰ ਵੱਸ ਕਰਨ ਲਈ ਕੋਈ ਬੰਦਾ ਐਵੇਂ ਮਾੜੇ ਮੋਟੇ ਜੇ ਟੂਣੇ ਕਰਦਾ ਫਿਰਦਾ, ਕਿਸੇ ਨੂੰ ਵੱਸ ਵਿੱਚ ਹੀ ਕਰਨਾ ਹੈ ਤੇ ਭਾਈ ਗੁਣਾਂ ਦਾ ਟੂਣਾ ਕਰ। ਜੇ ਸੱਸ ਗੁਣਾਂ ਦਾ ਟੂਣਾ ਕਰ ਲਵੇ ਤੇ ਨੂੰਹ ਵੱਸ 'ਚ ਆ ਸਕਦੀ ਆ,
ਤੇ ਜੇ ਨੂੰ ਗੁਣਾਂ ਦਾ ਟੂਣਾ ਕਰ ਲਵੇ ਤੇ ਸੱਸ ਵਸ ਜਾ ਸਕਦੀ, ਉਹਨਾਂ ਨੂੰ ਬਾਬਿਆਂ ਕੋਲੋਂ ਟੂਣੇ ਕਰਾਉਣ ਦੀ ਲੋੜ ਨਹੀਂ ਹੈਗੀ। ਅਸੀਂ ਉਲਝ ਜਾਂਦੇ ਇਹਨਾਂ ਚੀਜ਼ਾਂ ਵਿੱਚ, ਤੇ ਕੰਟਰੋਲ ਰੱਖਣ ਦੀ ਭਾਵਨਾ ਹਮੇਸ਼ਾ ਹੀ ਬੰਦੇ ਦੀ ਸ਼ਾਂਤੀ ਨੂੰ ਭੰਗ ਕਰ ਦਿੰਦੀ ਹੈ। ਤੋਂ ਬਾਬਾ ਜੀ ਨੇ ਕਿਹਾ ਵੀ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵਿਆ, ਕਹੇ ਏਦਾਂ ਹੀ ਗੁਣਾਂ ਦਾ ਟੂਣਾ ਕਰ ਤੈਨੂੰ ਰੱਬ ਵੀ ਮਿਲ ਜੂ, ਹੋਰ ਨਾ ਟੂਣਾ ਕਰੀ ਐਵੇਂ, ਬਾਕੀ ਟੂਣੇ ਵਿਅਰਥ ਨੇ। ਤੋਂ ਮਾਇਆ ਵੀ ਟੂਣਾ ਕਰਦੀ ਹੈ, ਟੂਣਾ ਕਰਕੇ ਜਿਵੇਂ ਕੋਈ ਕਿਸੇ ਨੂੰ ਵਸ 'ਚ ਕਰ ਲੈਂਦਾ, ਕਿ ਮਾਇਆ ਨੇ ਸਾਰੇ ਸੰਸਾਰ ਦੇ ਉੱਤੇ ਟੂਣਾ ਕੀਤਾ ਹੋਇਆ ਤੇ ਇਹਨੂੰ ਆਪਣੇ ਵਸ 'ਚ ਕੀਤਾ ਹੋਇਆ। ਭੂੰਡੀ ਕਾਮਣ ਕਾਮਣ ਯਾਰ, ਭੂੰਡੀ ਦਾ ਅਰਥ ਹੁੰਦਾ ਭੈੜੀ, ਰਾਜ ਰੂਪ ਝੂਠਾ ਦਿਨ ਚਾਰ, ਭਾਵੇਂ ਕੋਈ ਰਾਜ ਹੈ ਭਾਵੇਂ ਕੋਈ ਰੂਪ ਹੈ, ਬਾਬਾ ਜੀ ਕਹਿੰਦੇ ਚਾਰ ਦਿਨਾਂ ਦੀ ਖੇਡ ਹੁੰਦੀ ਹੈ, ਚਾਰ ਦਿਨਾਂ, ਇਸ ਤੋਂ ਵੱਧ ਕੋਈ ਨਹੀਂ। ਰਾਜ ਰੂਪ ਝੂਠਾ ਦਿਨ ਚਾਰ, ਨਾਮ ਮਿਲੇ ਚਾਨਣ ਅੰਧਿਆਰ, ਜਿਨ੍ਹਾਂ ਨੂੰ ਗੁਰੂ ਤੋਂ ਨਾਮ ਮਿਲ ਜਾਂਦਾ। ਨਾਮ ਦਾ ਅਰਥ ਕੀ ਹੁੰਦਾ? ਜਿਨ੍ਹਾਂ ਨੂੰ ਗੁਰੂ ਦੀ ਮੱਤ ਮਿਲ ਗਈ, ਗੁਰੂ ਪਾਸੋਂ ਜਿਨ੍ਹਾਂ ਨੇ ਗੁਣ ਲੈ ਲਏ, ਉਹਨਾਂ ਦੇ ਜੀਵਨ ਵਿੱਚ ਚਾਨਣ ਹੋ ਜਾਂਦਾ। ਅੰਦਰ ਹਨੇਰਾ ਏ ਅਗਿਆਨਤਾ ਦਾ, ਉਹ ਚਾਨਣ ਹੋ ਗਿਆ। ਅਖੀਰ ਤੇ ਸਤਿਗੁਰੂ ਕਹਿੰਦੇ ਨੇ, ਚੱਖ ਛੋਡੀ ਸਹਿਸਾ ਨਹੀਂ ਕੋਏ, ਬਾਪ ਦਿਸੈ ਵੇ ਜਾਤ ਨਾ ਹੋਏ। ਬਾਬਾ ਜੀ ਕਹਿੰਦੇ ਇਹ ਗੱਲ ਚੰਗੀ ਤਰ੍ਹਾਂ ਪਰਖ ਕੇ ਵੇਖ ਲਈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਕਿ ਜਿਸ ਦਾ ਪਿਓ ਪ੍ਰਤੱਖ ਦਿਸਦਾ ਹੋਵੇ ਨਾ, ਉਹ ਭੈੜੇ ਅਸਲੇ ਵਾਲਾ ਨਹੀਂ ਆਉਂਦਾ। ਜਿਹਦਾ ਪਿਓ ਪ੍ਰਤੱਖ ਹੀ ਦਿਸਦਾ ਵੀ ਆਹ ਮੇਰਾ ਪਿਓ ਹੈ, ਉਹਨੂੰ ਭੈੜੇ ਅਸਲੇ ਵਾਲਾ ਉਹ ਨਹੀਂ ਹੋ ਸਕਦਾ। ਹੁਣ ਸਾਡਾ ਪਿਓ ਕਿਹੜਾ ਹੈ? ਅਕਾਲ ਪੁਰਖ ਵਾਹਿਗੁਰੂ। ਵੀ ਅਸੀਂ ਮਾਇਆ ਨੂੰ ਆਪਣਾ ਪਿਓ ਨਹੀਂ ਬਣਾਇਆ, ਅਸੀਂ ਗੁਰੂ ਨੂੰ ਆਪਣਾ ਪਿਓ, ਗੁਰੂ ਦੇ ਸ਼ਬਦ ਨੂੰ ਆਪਣਾ ਪਿਓ ਬਣਾਇਆ। ਤੋ ਬਾਬਾ ਜੀ ਕਹਿੰਦੇ ਏਕੇ ਕੋ ਨਾ ਹੀ ਪਉ ਕੋਏ, ਜਿਹਨੇ ਇੱਕ ਅਕਾਲ ਪੁਰਖ ਨੂੰ ਜੀਵਨ 'ਚ ਵਸਾ ਲਿਆ, ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੁੰਦਾ, ਕਿਸੇ ਦਾ ਕੋਈ ਭੈ ਨਹੀਂ ਹੁੰਦਾ। ਡਰ ਹਮੇਸ਼ਾ ਪਾਪੀਆਂ ਨੂੰ ਹੁੰਦਾ, ਧਰਮੀਆਂ ਨੂੰ ਕਦੀ ਕੋਈ ਡਰ ਨਹੀਂ ਹੁੰਦਾ। ਤੋ ਬਾਬਾ ਜੀ ਨੇ ਕਿਹਾ ਏਕੇ ਕੋ ਨਾ ਹੀ ਪਉ ਕੋਏ, ਕਰਤਾ ਕਰੇ ਕਰਾਵੇ ਸੋਏ। ਕਿਉਂਕਿ ਇਹ ਮੰਨਦੇ ਨੇ ਵੀ ਸਾਰੀ ਕਰਤੇ ਦੀ ਖੇਡ ਹੈ, ਉਹ ਆਪਣੀ ਖੇਡ ਰਚ ਰਿਹਾ ਹੈ। ਕਰਤਾ ਕਰੇ ਕਰਾਵੇ ਸੋਏ, ਸ਼ਬਦ ਮੋਏ, ਸ਼ਬਦ ਦੁਆਰਾ ਉਹਨਾਂ ਨੇ ਆਪਣੇ ਅੰਦਰ ਦੇ ਐਬਾਂ ਨੂੰ ਮਾਰ ਲਿਆ। ਸ਼ਬਦ ਮੋਏ, ਮਨ ਤੇ ਮਨ ਮਾਰਿਆ। ਬਾਬਾ ਜੀ ਕਹਿੰਦੇ ਠਾਕ ਰਹੇ ਮਨ ਸੱਚੇ ਧਾਰਿਆ, ਔਗਣਾਂ ਬੁਰਾਈਆਂ ਨੂੰ ਠਾਕ ਰੋਕ ਲਾ ਦਿੱਤੀ, ਸੱਚ ਨੂੰ ਜੀਵਨ ਵਿੱਚ ਧਾਰ ਲਿਆ। ਅਵਰ ਨਾ ਸੂਝਿਆ ਗੁਰ ਕੋ ਵਾਰਿਆ, ਉਹਨਾਂ ਨੂੰ ਹੋਰ ਕੋਈ ਨਹੀਂ ਸੋਝਦਾ, ਉਹ ਆਪਣੇ ਗੁਰੂ ਤੋਂ ਸਦਾ ਕੁਰਬਾਨ ਜਾਂਦੇ ਨੇ। ਨਾਨਕ ਨਾਮ ਰੱਤੇ ਨਿਸਤਾਰਿਆ, ਹੇ ਨਾਨਕ ਜਿਹੜੇ ਉਹਦੇ ਗੁਣਾਂ ਵਿੱਚ ਰੱਤੇ ਗਏ ਉਹਨਾਂ ਦਾ ਪਾਰ ਉਤਾਰਾ ਹੁੰਦਾ। ਤੋ ਗੁਰੂ ਸਾਹਿਬ ਕਿਰਪਾ ਕਰਨ, ਅਸੀਂ ਬਾਣੀ ਦੇ ਉਪਦੇਸ਼ ਨੂੰ ਆਪਣੇ ਜੀਵਨ ਦਾ ਆਸਰਾ ਬਣਾਈਏ, ਬਾਣੀ ਦੇ ਉਪਦੇਸ਼ ਨੂੰ। ਤੋ ਗੁਰੂ ਕਿਰਪਾ ਕਰੇ ਜੀ, ਇਹ ਸੀ ਅੱਜ ਦੇ ਪਾਵਨ ਮੁਖਵਾਕ ਦੀ ਵਿਚਾਰ। ਤੋ ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਪਰਮਿੰਦਰ ਸਿੰਘ ਹੋਣਾ ਦੇ ਜੱਥੇ ਨੂੰ ਸਰਵਣ ਕਰੋ ਜੀ। ਸਾਰੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਸੰਗ ਜੀ ਹਾਜ਼ਰੀ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਤੋਂ ਹੋਈਆਂ ਫੁੱਲਾਂ ਦੀ ਖਿਮ ਬਖਸ਼ਿਸ਼ ਕਰਨੀ ਹੈ ਜੀ। ਆਪ ਸੰਗਤ ਅਤੇ ਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ, ਫੁੱਲਾਂ ਨੱਚ ਤਾਰਨੀਆਂ ਜੀ। ਆਓ ਹੁਣ ਗਿਆਨੀ ਗੁਰਸ਼ਰਨ ਸਿੰਘ ਉਹਨਾਂ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

सतनाम। वाहिगुरु साहिब जीओ।

नाहम कृति

बीणा शब्द बजावे जोगी दर्शन रूप अपारा। बीणा शब्द बजावे जोगी दर्शन रूप अपारा, शब्द अनाहद सोशै राता। नानक कहे विचारा, बीणा शब्द बजावे जोगी दर्शन रूप अपारा, शब्द अनाहद सोशै राता। नानक कहे विचारा, जुगो जुग अटल चवर शतर तख्त दे मालक, हाजरा हजूर जारा जहूर शब्द गुरु, बाणी के बोहित अमृत के दाते, दसां पातशाहियां दी जोत साहिब सच्चे पातशाह सतगुरु श्री गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तो सजे दवाना दियां हाजरियां भर रहे अति सत्कार योग सन्मान योग सतसंगी जनों, सतगुरां ने बड़ी अपार बख्शिश रहमत कीती है आप सब गुरदेव दी पावन हजूरी विच जुड़ बैठ के सतगुर की अमृतमई बाणी दे कीर्तन मेरे तो पहला गुरु करके रागी सिंघा पासों सरवण कर रहे सी। तो आओ साध संगत, समा है लड़ीवार चल रही गुरु ग्रंथ साहब दी पावन बाणी दी कथा विचार दा। तीन समय गुरु घर दे विच बाणी दी विचार हुंदी है, अमृत वेले पावन मुखवाग दी विचार हुंदी है, उस तो उपरंत हुण लड़ीवार विचार चल रही है ते शामा नूं भगत शेख फरीद साहब दे श्लोकां नूं विचारिया जांदा है। तो आओ अज दी इस विचार नूं प्रारंभण तों पहलां दर घर दी मर्यादा नूं निभाउंदिआं फतेह दी सांझ पाईए जी। वाहिगुरू जी का खालसा, वाहिगुरू जी की फतेह। आसा राग विच सिख धर्म दे बानी धन गुरु नानक साहब सच्चे पातशाह दी रसना तो उचारण कीता होया ये पावन शब्द गुरु ग्रंथ साहब जी दे मुबारक अंक 351 दे उत्ते सुभायमान है। इस पावन शब्द विच गुरुदेव गुरु नानक साहब महाराज ने वो अकाल पुरख जिहड़ा निरअंजन है माया दी कालक तो रहत है, उदी बंदगी उदी इबादत उदी सिफत सलाह दा जिक्र कीता है ते गुरु नानक साहब महाराज ने पावन शब्द दी रहाओ वाली पंक्ति विच कहा भी करे वख्याण जाने जे कोई अमृत पीवै सोई। वख्याण दा अर्थ हुंदा है जिन्हों आपां जान पछाण कहने आ, तुसीं किसे दे बारे कुछ वख्यानना होवे कुछ बयान करना होवे ते पहला उहदे नाल तुहाडी जान पछाण होनी बड़ी जरूरी है। जान पछाण तो बिना तुसीं किसे बारे दस नहीं सकते कि वख्यान करोगे किसे दे बारे जे तुहानूं किसे बंदे बारे ही नहीं पता। तो जानन तो बिना वख्यान करना जिहड़ा है वह निरार्थक है, उहदा अर्थ कोई नहीं है। तो महाराज बख्शिश करदे ने
ਜੇ ਕੋਈ ਮਨੁੱਖ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਜਾਣ ਪਛਾਣ ਪਾ ਲਏ ਤੇ ਉਹਦੀ ਸਿਫਤ ਸਲਾਹ ਕਰਦਾ ਰਵੇ, ਉਹ ਨਾਮ ਅੰਮ੍ਰਿਤ ਪੀ ਲੈਂਦਾ। ਹੁਣ ਜਿਹੜਾ ਅੰਮ੍ਰਿਤ ਸ਼ਬਦ ਹੈ ਬਾਣੀ ਵਿੱਚ, ਇਹਨੂੰ ਬਹੁਤ ਵਾਰ ਗੁਰਦੇਵ ਨੇ ਵਰਤਿਆ ਹੈ। ਜਿਵੇਂ ਆਪਾਂ ਇੱਕ ਤੇ ਬੜਾ ਪ੍ਰਚਲਿਤ ਵਾਕ ਆਪਾਂ ਪੜ੍ਹਦੇ ਹਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਮਤਲਬ ਉਹ ਚੀਜ਼ ਜਿਹੜੀ ਬੰਦੇ ਨੂੰ ਸਦੀਵੀ ਜੀਵਨ ਦੇ ਦੇਵੇ, ਅਮਰ ਜੀਵਨ ਦੇ ਦੇਵੇ, ਉਹਨੂੰ ਅੰਮ੍ਰਿਤ ਕਿਹਾ ਜਾਂਦਾ। ਜਿਹੜੀ ਮ੍ਰਿਤਿਉ ਤੋਂ ਰਹਿਤ ਹੋਵੇ, ਜਿਹੜੀ ਮੌਤ ਨਾ ਦੇਵੇ ਬੰਦੇ ਨੂੰ, ਪਰ ਕੀ ਸਰੀਰਕ ਤੌਰ ਉੱਤੇ ਮੌਤ ਨਹੀਂ ਆਵੇਗੀ? ਸਰੀਰਕ ਨੂੰ, ਸਰੀਰ ਨੂੰ ਜੀਵਤ ਰੱਖਣ ਵਾਸਤੇ ਦੁਨੀਆਂ ਤੇ ਕੋਈ ਅੰਮ੍ਰਿਤ ਹੈ ਵੀ ਜੇ ਬੰਦਾ ਸਦੀਵੀ ਸਰੀਰ ਕਰਕੇ ਜਿਉਂਦਾ ਰਹੇ, ਵੀ ਕੋਈ ਐਸਾ ਅੰਮ੍ਰਿਤ ਪੀਤਾ ਹੋਵੇ? ਵੇਖੋ, ਕਥਾ ਕਹਾਣੀਆਂ ਜੋ ਮਰਜ਼ੀ ਹੋਣ, ਪਰ ਬਾਬਾ ਸ਼ੇਖ ਫਰੀਦ ਸਾਹਿਬ ਨੇ ਆਪਣੇ ਬਚਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਇਹ ਗੱਲ ਲਿਖੀ ਹੈ ਵੀ ਫਿਜ਼ੀਕਲ ਤੌਰ ਉੱਤੇ ਇਸ ਸਰੀਰ ਦਾ ਅੰਤ ਖੇ ਹੈ, ਮਿੱਟੀ ਹੈ, ਇਹਨੇ ਮਿੱਟੀ ਦੇ ਵਿੱਚ ਜਾ ਕੇ ਮਿਲ ਜਾਣਾ। ਕੋਈ ਚੀਜ਼ ਅੰਮ੍ਰਿਤ, ਕੋਈ ਐਸਾ ਅੰਮ੍ਰਿਤ ਨਹੀਂ ਹੈ ਜਿਹਨੂੰ ਪੀ ਕੇ ਬੰਦੇ ਦਾ ਸਰੀਰ ਵੀ ਅਮਰ ਹੋ ਜਾਵੇ। ਆਪਾਂ ਸ਼ੇਖ ਫਰੀਦ ਸਾਹਿਬ ਨੂੰ ਪੜ੍ਹਦੇ ਹਾਂ, ਉਹ ਕਹਿੰਦੇ ਨੇ, ਉਹਨਾਂ ਨੇ ਆਪਣੇ ਸਲੋਕਾਂ ਵਿੱਚ ਵਿਚਾਰ ਰੱਖਿਆ ਵੀ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ। ਵੀ ਜਿਹੜਾ ਤਨ ਹੈ, ਜਿਹੜਾ ਸਰੀਰ ਹੈ, ਇਹਨੇ ਖੇ ਹੋਣਾ ਹੀ ਹੋਣਾ ਹੈ। ਸਰੀਰ ਨੂੰ ਖੇ ਹੋਣ ਤੋਂ ਦੁਨੀਆਂ ਦਾ ਕੋਈ ਬ੍ਰਹਮ ਗਿਆਨੀ, ਕੋਈ ਰੱਬ, ਕੋਈ ਗੁਰੂ, ਕੋਈ ਪੀਰ, ਕੋਈ ਪੈਗੰਬਰ ਰੋਕ ਨਹੀਂ ਸਕਦਾ। ਤੋ ਇਹ ਸਰੀਰ ਕਦੀ ਵੀ ਅਮਰ ਨਹੀਂ ਹੋ ਸਕਦਾ, ਕਦੀ ਵੀ ਥਿਰ ਨਹੀਂ ਰਹਿ ਸਕਦਾ। ਤੋ ਮਹਾਰਾਜ ਫਿਰ ਜਦੋਂ ਅੰਮ੍ਰਿਤ ਦੀ ਗੱਲ ਕਰਦੇ ਨੇ, ਅੰਮ੍ਰਿਤ ਭਲੀ ਚੀਜ਼ ਹੈ, ਚੰਗੀ ਚੀਜ਼ ਹੈ, ਜਿਹੜੀ ਬੰਦੇ ਨੂੰ ਜੀਵਨ, ਜੀਵਨ ਕੀ ਹੁੰਦਾ ਹੈ, ਜੀਵਨ ਕਿਹਦੇ ਉੱਤੇ ਡਿਪੈਂਡ ਹੈ? ਬੰਦੇ ਦੇ ਥੋਟਸ ਉੱਤੇ, ਬੰਦੇ ਦੀਆਂ ਵਿਚਾਰਾਂ ਉੱਤੇ ਜੀਵਨ ਡਿਪੈਂਡ ਹੁੰਦਾ। ਤੇ ਜਦੋਂ ਬੰਦਾ ਮਰਦਾ ਹੈ, ਜਨਮ ਮਰਨ ਦੇ ਗੇੜ ਦੀ ਬਾਣੀ ਨੇ ਗੱਲ ਕੀਤੀ ਹੈ, ਅੰਦਰੋਂ ਹੀ ਬੰਦਾ ਜੰਮਦਾ ਵੀ ਹੈ ਤੇ ਅੰਦਰੋਂ ਮਰਦਾ ਵੀ ਹੈ। ਜਿਹਨੂੰ ਆਪਾਂ ਪਹਿਲਾਂ ਵੀ ਵਿਚਾਰਿਆ ਸੀ ਵੀ ਕਬ ਹੂੰ ਜੀੜਾ ਉਹ ਚੜਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਹ ਜਿਹੜਾ ਸਰੀਰ ਹੈ, ਇਹਦੇ ਅੰਦਰ ਬੈਠਾ ਹੋਇਆ ਜਿਹੜਾ ਮਨ ਹੈ, ਕਦੀ ਇਹ ਸੁਖੀ ਹੁੰਦਾ, ਕਦੀ ਦੁਖੀ ਹੁੰਦਾ, ਕਦੀ ਉੱਚਾ ਹੁੰਦਾ, ਕਦੀ ਨੀਵਾਂ ਹੁੰਦਾ, ਕਦੀ ਨਿਮਰਤਾ ਵਿੱਚ ਹੈ, ਕਦੀ ਹੰਕਾਰ ਵਿੱਚ ਹੈ। ਮਤਲਬ ਮਨ ਦੇ ਵਿੱਚ ਟਿਕਾ ਕੋਈ ਨਹੀਂ ਹੈਗਾ। ਤੇ ਜਦੋਂ ਬੰਦੇ ਦੀ ਮੌਤ ਦੀ ਸਤਿਗੁਰ ਨੇ ਗੱਲ ਕੀਤੀ, ਮੈਂ ਸੰਖੇਪ ਜਿਹਾ ਅਰਥ ਕਰਦਾ ਜਾਵਾਂਗਾ ਤਾਂ ਕਿ ਗੱਲ ਲੜੀ ਸਪਸ਼ਟ ਹੋ ਸਕੇ। ਬਾਬਾ ਜੀ ਨੇ ਕਿਹਾ ਵੀ ਸੋ ਜੀਵਿਆ ਜਿਸ ਮਨ ਵਸਿਆ, ਸੋਏ ਨਾਨਕ ਕਵਰ ਨਾ ਜੀਵੈ ਕੋਏ, ਬਾਕੀ ਸਾਰੇ ਮਰੇ ਹੋਏ ਨੇ। ਗੁਰਦੇਵ ਨੇ ਫਰਮਾਇਆ ਵੀ ਆਖਾਂ ਜੀਵਾਂ ਵਿਸਰੈ ਮਰ ਜਾਊ, ਮੈਂ ਤੈਨੂੰ ਆਖਦਾ ਹਾਂ ਤੇ ਜਿਉਂਦਾ ਹਾਂ, ਤੈਨੂੰ ਵਿਸਾਰਿਆ ਹੈ ਤੇ ਮੈਂ ਕੀ ਹਾਂ, ਮਰਿਆ ਹੋਇਆ ਹਾਂ। ਤੋ ਅੰਮ੍ਰਿਤ ਦਾ ਬੇਸਿਕਲੀ ਅਰਥ ਇਹ ਹੈ ਵੀ ਜਿਹੜੀ ਚੀਜ਼ ਤੁਹਾਨੂੰ ਮ੍ਰਿਤਿਉ ਤੋਂ ਰਹਿਤ ਕਰ ਦੇਵੇ, ਅੰਦਰ ਦੀ ਜ਼ਮੀਰ ਦੀ ਮੌਤ ਨਹੀਂ ਆਵੇਗੀ, ਅੰਦਰੋਂ ਬੰਦਾ ਖਤਮ ਨਹੀਂ ਹੋਵੇਗਾ, ਡੈਮੇਜ ਨਹੀਂ ਹੋਵੇਗਾ ਬੰਦਾ ਅੰਦਰੋਂ। ਮਨੁੱਖ ਜਿਹੜਾ ਹੈ, ਜਾਂ ਜਿਹਦੇ ਜੀਵਨ ਵਿੱਚ ਚਿੰਤਾ ਰੋਗ ਹੈ, ਜੇ ਉਹਦੀ ਜ਼ਿੰਦਗੀ ਦੇ ਵਿੱਚ ਟਰਬਲਸ ਨੇ, ਪ੍ਰੋਬਲਮਸ ਨੇ, ਉਹਨਾਂ ਪ੍ਰੋਬਲਮਸ ਨੂੰ ਬੰਦਾ ਜਿਹੜਾ ਹੈ ਵੇਖ ਕੇ ਘਬਰਾਉਂਦਾ ਹੈ, ਚਿੰਤਾ ਵਿੱਚ ਫਸਿਆ ਹੋਇਆ ਹੈ, ਇਹਦਾ ਅਰਥ ਹੈ ਵੀ ਅੰਦਰੋਂ ਬੰਦਾ ਅਮਰ ਨਹੀਂ ਹੈ, ਅੰਦਰੋਂ ਵੀ ਮਰਿਆ ਹੋਇਆ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਦੇ ਵਿੱਚ ਬੜਾ ਸੁੰਦਰ ਖਿਆਲ ਦਿੱਤਾ। ਮਹਾਰਾਜ ਫਰਮਾਉਣ ਲੱਗੇ, ਭਾਈ ਕਰਮ ਕਰਤੂਤ, ਜਿੱਥੋਂ ਗੱਲ ਖਿਮਾ ਚਾਹੁੰਦਾ ਮੈਂ ਪ੍ਰਾਰੰਭ ਕੀਤੀ ਸੀ,
ਬਾਬਾ ਜੀ ਨੇ ਕਿਹਾ ਕਰੇ ਵਖਿਆਣ ਜਾਣੇ ਜੇ ਕੋਈ ਅੰਮ੍ਰਿਤ ਪੀਵੈ ਸੋਈ। ਅੰਮ੍ਰਿਤ ਪੀਣਾ ਹੈ ਹਰ ਰੋਜ਼ ਸਿੱਖ ਨੇ ਕੀ ਪੀਣਾ ਹੈ ਅੰਮ੍ਰਿਤ ਪੀਣਾ। ਇੱਕ ਤੇ ਅੰਮ੍ਰਿਤ ਹੈ ਜਿਹੜਾ ਆਪਾਂ ਬਾਣੀ ਦੇ ਦੁਆਰਾ ਪੀਂਦੇ ਹਾਂ, ਵਿਚਾਰਾਂ ਦਾ ਅੰਮ੍ਰਿਤ ਪੀਣਾ ਹੈ, ਵਿਚਾਰਾਂ ਦਾ ਥੋਟਸ ਦਾ ਅੰਮ੍ਰਿਤ ਪੀਣਾ ਹੈ। ਇੱਕ ਅੰਮ੍ਰਿਤ ਹੈ ਜਿਹੜਾ ਆਪਾਂ ਜੀਵਨ ਵਿੱਚ ਪੈਦਾ ਕਰਨਾ ਹੈ। ਬਾਣੀ ਵਿੱਚ ਦੁੱਧ ਨੂੰ ਵੀ ਅੰਮ੍ਰਿਤ ਕਿਹਾ ਗਿਆ, ਵੈਸੇ ਦੁੱਧ ਵੀ ਅੰਮ੍ਰਿਤ ਹੀ ਹੈ। ਜਿਵੇਂ ਬਾਬਾ ਜੀ ਕਹਿੰਦੇ ਨੇ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ। ਆਖਿਰ ਪਸ਼ੂ ਨੂੰ ਵੀ ਚੰਗਿਆਈ ਮਿਲਦੀ ਹੈ ਵੀ ਸੁੱਕਾ ਖਾਂਦਾ ਹੈ ਤੇ ਦਿੰਦਾ ਕੀ ਹੈ ਉਹਦੇ ਬਦਲੇ ਦੁੱਧ। ਦੁੱਧ ਨੂੰ ਕੀ ਕਿਹਾ? ਅੰਮ੍ਰਿਤ ਕਿਹਾ। ਪਸ਼ੂ ਮਿਲੇ ਚੰਗਿਆਈਆਂ, ਹੇ ਬੰਦਿਆ ਤੇਰੇ ਨਾਲੋਂ ਪਸ਼ੂ ਚੰਗਾ, ਉਹਨੇ ਸੁੱਕਾ ਖਾਧਾ, ਖੜ ਖਾਧਾ ਉਹਨੇ, ਖੜ ਖਾਵੇ ਅੰਮ੍ਰਿਤ ਦੇ, ਤੇ ਉਹਦੇ ਬਦਲੇ ਵਿੱਚ ਸੁੱਕਾ ਖਾ ਕੇ ਵੀ ਉਹਨੇ ਕੀ ਦਿੱਤਾ? ਅੰਮ੍ਰਿਤ ਦਿੱਤਾ, ਦੁੱਧ ਦਿੱਤਾ। ਪਰ ਤੇਰੀ ਸਿਚੁਏਸ਼ਨ ਕਿੱਦਾਂ ਦੀ ਹੈ? ਤੂੰ ਚੰਗਾ ਖਾਣਾ ਹੈ ਤੇ ਮੰਦਾ ਬੋਲਦਾ ਹੈ, ਤੂੰ ਚੰਗਾ ਹੰਡਾਉਣਾ ਹੈ, ਚੰਗਾ ਪਹਿਨਦਾ ਹੈ, ਚੰਗਾ ਭੋਗਦਾ ਹੈ, ਪਰ ਤੇਰੀ ਰਸਨਾ ਦੇ ਵਿੱਚ, ਤੇਰੀ ਸੁਰਤ ਵਿੱਚ ਚੰਗੇ ਵਿਚਾਰ ਨਹੀਂ ਹੈਗੇ। ਹਾਂ ਠੀਕ ਹੈ, ਤੁਸੀਂ ਕਦੀ ਵੇਖਿਓ ਜੀ ਸਾਧ ਸੰਗਤ ਆਪਣੀ ਜ਼ਿੰਦਗੀ ਵਿੱਚ ਉਹਨਾਂ ਬੰਦਿਆਂ ਜਿਹੜੇ ਬੜੇ ਏਦਾਂ ਹੱਥ ਜੋੜ ਕੇ ਬੜੀ ਨਿਮਰਤਾ ਤੇ ਹਲੀਮੀ ਦੇ ਵਿੱਚ ਪੇਸ਼ ਆਉਣਗੇ ਨਾ, ਉਹਨਾਂ ਹੀ ਬੰਦਿਆਂ ਦੇ ਮੂੰਹ ਤੋਂ ਜਦੋਂ ਤੁਸੀਂ ਟਕੇ ਟਕੇ ਦੀਆਂ ਗਾਲਾਂ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਵੀ ਆਹ ਹੈ ਇਹਨਾਂ ਦਾ ਅੰਮ੍ਰਿਤ। ਹੁਣ ਇੱਦਾਂ ਤੇ ਭੇਕ ਸਾਰੇ ਕਰ ਲੈਂਦੇ ਨੇ, ਉਹ ਉੱਥੋਂ ਪਤਾ ਲੱਗ ਜਾਂਦਾ ਵੀ ਅੰਦਰ ਜ਼ਹਿਰ ਹੈ, ਜ਼ੁਬਾਨ ਤੇ ਅੰਮ੍ਰਿਤ ਹੈ। ਵਿਖੇ ਕੁੜੱਤਣ ਮਨ ਵਸੈ, ਸਤਿਗੁਰੂ ਨੇ ਆਖਿਆ ਮਨ ਦੇ ਵਿੱਚ ਜ਼ਹਿਰੀਲੀ ਕੁੜੱਤਣ ਵਸੀ ਹੋਈ ਹੈ। ਮਤਲਬ ਇਹ ਉਦਾਂ ਹੈ ਵੀ ਜਿਵੇਂ ਨਾ ਕੋਈ ਗੋਲੀ ਹੋਵੇ ਤੇ ਜਿਹਦੇ ਅੰਦਰ ਕੁੜੱਤਣ ਹੋਵੇ ਤੇ ਉਹਦੇ ਉੱਪਰ ਮਿੱਠਾ ਵਲੇਟਿਆ ਹੋਵੇ, ਤੂੰ ਜਿਹਦਾ ਜੀਵਨ ਅੰਮ੍ਰਿਤ ਬਣ ਜਾਂਦਾ ਨਾ, ਉਸ ਜੀਵਨ ਵਿੱਚ ਵਿਖਾਵਾ ਕੋਈ ਨਹੀਂ, ਭੇਖ ਕੋਈ ਨਹੀਂ। ਮੈਂ ਤੇ ਕਹੀ ਨਾ ਹੁੰਦਾ ਕਈ ਵਾਰ, ਤੁਸੀਂ ਵੇਖਿਓ ਤੁਹਾਨੂੰ ਬਹੁਤ ਸਾਰੇ ਐਸੇ ਮਿਲਣਗੇ, ਜਾਂ ਆਪਾਂ ਵੀ ਕਈ ਵਾਰ ਇੱਦਾਂ ਦਾ ਐਟੀਟਿਊਡ ਰੱਖਦੇ ਹਾਂ, ਐਵੇਂ ਹੀ ਲਿਫੀ ਜੇ ਜਾਣਾ, ਝੁਕੀ ਜੇ ਜਾਣਾ, ਐਵੇਂ ਹੀ ਥੱਲੇ ਨੂੰ ਹੋਈ ਜਾਣਾ, ਪਰ ਥੋੜ੍ਹਾ ਜਿਹਾ ਗਾਂਹ ਜਾ ਕੇ ਪਤਾ ਲੱਗਦਾ ਵੀ ਇਹ ਕਈ ਜਦੋਂ ਫਤਿਹ ਵੀ ਬੁਲਾਉਂਦੇ ਨੇ, ਸਿੰਪਲ ਰਿਹਾ ਕਰੋ, ਸਿੰਪਲ ਸਿੱਧੇ ਸਾਧੇ ਫਤਿਹ ਬੁਲਾਈ ਹੈ, ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ ਬੁਲਾਉਣੀ ਹੈ ਸਿੱਧੀ। ਜਿੱਦਾਂ ਤੁਸੀਂ ਆਪਣੇ ਘਰ ਵਿੱਚ ਆਪਣੀ ਪਤਨੀ ਨਾਲ ਬੋਲਦੇ ਹੋ, ਜਾਂ ਪਤਨੀ ਜਿੱਦਾਂ ਘਰ ਵਿੱਚ ਆਪਣੇ ਪਤੀ ਨੂੰ, ਉਹ ਬੰਦੇ ਦਾ ਅਸਲੀ ਕਰੈਕਟਰ ਹੁੰਦਾ, ਅਸਲੀ ਕਰੈਕਟਰ ਉਹ ਹੁੰਦਾ, ਪਰ ਦੁਨੀਆਂ ਦੇ ਸਾਹਮਣੇ ਬੰਦਾ ਕੀ ਕਰਦਾ? ਵਿਖਾਵਾ ਕਰਦਾ, ਦੁਨੀਆਂ ਦੇ ਸਾਹਮਣੇ ਵਿਖਾਵਾ ਕਰਦਾ, ਉਹਨੂੰ ਫਿਰ ਬੰਗਲਾ ਭਗਤ ਕਹਿੰਦੇ ਨੇ। ਬੜੀ ਨਿਵੇਂ, ਹਾਂਜੀ ਭਾਈ ਸਾਹਿਬ ਜੀ ਆ ਜੋ ਏਦਾਂ ਕਰਕੇ, ਤੇ ਬਾਅਦ ਵਿੱਚ ਫਿਰ ਜਦੋਂ ਅੰਦਰ ਦਾ ਜ਼ਹਿਰ ਬੰਦੇ ਉਗਲਦੇ ਨੇ, ਫਿਰ ਤੁਹਾਨੂੰ ਪਤਾ ਲੱਗਦਾ ਵੀ ਨਹੀਂ ਅਸਲੀ ਕਰੈਕਟਰ ਆ ਹੈ ਉਹਨਾਂ ਦਾ, ਅਸਲੀ ਕਿਰਦਾਰ ਦੇ ਆਹ ਮਾਲਕ ਨੇ। ਉਹ ਤਾਂ ਠੀਕ ਹੈ ਹਲੇਮੀ ਜੀ ਦੇ ਵਿੱਚ ਫਤਿਹ ਬੁਲਾਉਣੀ, ਉਹ ਤਾਂ ਵੱਖਰੀ ਗੱਲ ਹੈ। ਅੰਮ੍ਰਿਤ ਜੀਵਨ 'ਚ ਥੋੜ੍ਹਾ ਹੈਗਾ ਹੈ, ਅੰਦਰ ਥੋੜ੍ਹਾ ਅੰਮ੍ਰਿਤ ਨੂੰ ਢਾਲਿਆ ਉਹਨਾਂ ਨੇ, ਅੰਮ੍ਰਿਤ ਉਹਦੀ ਮਿਹਨਤ ਹੁੰਦੀ ਜੀ, ਐਵੇਂ ਨਹੀਂ ਬਣਦਾ ਉਹ। ਮੇਰਾ ਨਹੀਂ ਯਕੀਨ ਤੇ ਜਪਜੀ ਸਾਹਿਬ ਦੀ ਬਾਣੀ ਪੜ੍ਹ ਲਓ, ਉੱਥੇ ਬਾਬਾ ਜੀ ਨੇ ਦੱਸਿਆ, ਪੜ੍ਹੋ, ਜੱਤ ਪਹਾਰਾ ਧੀਰਜ ਸੁਨਿਆਰ, ਇਹ ਅੰਮ੍ਰਿਤ ਮਿਹਨਤ ਨਾਲ ਬਣਦਾ, ਇੱਦਾਂ ਨਹੀਂ ਬਣਦਾ ਵੀ ਜਿਵੇਂ ਮੱਝ ਜਿਹੜੀ ਹੁੰਦੀ ਹੈ ਨਾ, ਉਹ ਪਹਿਲਾਂ ਵਿਚਾਰੀ ਸੁੱਕਾ ਮਿੱਠਾ ਖਾਂਦੀ, ਸੁੱਕਾ ਖਾਂਦੀ ਜਿੱਦਾਂ ਦਾ ਵੀ ਉਹਨੂੰ ਖੁਰਾਕ ਮਿਲਦੀ ਹੈ, ਫਿਰ ਉਹਦੇ ਅੰਦਰ ਦੀ ਚਰਬੀ ਢਲਦੀ ਆ, ਫਿਰ ਕੁਦਰਤ ਨੇ ਵਰਤਾਰਾ ਐਸਾ ਵਰਤਾਇਆ ਵੀ ਉਹ ਦੁੱਧ ਦੇ ਰੂਪ ਦੇ ਵਿੱਚ ਉਹ ਚਰਬੀ ਬਾਹਰ ਆਈ। ਮਾਂ ਐਵੇਂ ਥੋੜਾ ਕਹਿ ਦਿੰਦਾ, ਮਾਂ ਪੁੱਤਾਂ ਨੂੰ ਆਪਣੀ ਜਵਾਨੀ ਘੋਲ ਕੇ ਪਿਆ ਦਿੰਦੀ, ਜਵਾਨੀ ਕਿਵੇਂ ਘੋਲਦੀ ਭਲਾ ਉਹਦੀ, ਉਹਨੇ ਪੁੱਤ ਦੇ ਮੂੰਹ ਵਿੱਚ ਜਿਹੜਾ ਦੁੱਧ ਪਾਇਆ ਨਾ, ਉਹਦੀ ਚਰਬੀ ਢਲੀ ਆ, ਉਹਦਾ ਸਰੀਰ ਢਲਿਆ ਉਹਦੇ ਵਿੱਚ, ਫਿਰ ਉਹ ਅੰਮ੍ਰਿਤ ਬਣਿਆ, ਫਿਰ ਉਹ ਦੁੱਧ ਬਣਿਆ। ਏਦਾਂ ਤੇ ਨਹੀਂ ਹੁੰਦਾ ਵੀ ਬਾਹਰੋਂ ਲਿਆਣ ਕੇ ਕੋਈ ਕਿਸੇ ਨੇ ਮੱਝ ਦੇ ਅੰਦਰ ਪਹਿਲਾਂ 4 ਕਿਲੋ ਦੁੱਧ ਪਾ ਤਾ ਮੁੜ ਕੇ ਕੱਢ ਲਿਆ, ਕੋਈ ਮਸ਼ੀਨ ਥੋੜਾ ਹੈ।
मशीन नहीं, मेहनत है, मेहनत। तो जिहड़ा अमृत वाला जीवन है ना, इहदे लई मेहनत लगदी, इदां थोड़ा हुंदा वी इह एवें ही बन जांदा। विखावा हो सकदा कई रहा अमृत दा, अमृत दा कई रहा। मन लो इदां दी खेड है वी जिवें ना किसे बंदे ने आखा मैं ट्रंक भर के नोटां दा लै के आया, थले सारी नोट नकली ने, उत्ते उन्हें एक गट्टी खोल के पंजा पंजा दी इदां विसा दित्ती। तो भुलेखा ते इदां ते पाया जा सकदा, पर जे पूरा ट्रंक भरना तो फिर मेहनत करनी पैनी, फिर मेहनत करनी पैनी। जिन्हां दा सही मान्या विच जीवन अमृत हो जांदा है, उन्हां दे उन्हां नूं मेहनत करनी पई। एवें नहीं अमृत ढल के बनिया, जिवें मज दी चरबी खुरी, उन्हें खुराक खाधी, चरी, मेहनत की, फिर जाके वह दुध बनिया। इदां ही बाबा जी ने आख्या, तू भी ख्याल कर जत पहारा, आख्या अपने शरीरक इंद्रियां नूं विकारां वल्लों रोकना पैंदा। वेखो अमृत किवें बणदा है। जत पहारा, जत जत जिना जिवें आपां कहिंदे जत, जत की हुंदा अपने आप नूं विकारां वाले बन्नियो रोक लाउणी, इह दुकान है। फिर महाराज फिर अमृत बण लई, अगला प्रोसैस की है? आख्या धीरज सुनियार, धीरज सबर जिन्हों कहने आप, आख्या सबर रखी सुनियारे वर्गा। वो एक कहावत है ना, सौ सुनियार दी ते एक। अच्छा जे सुनियार भी एक लुहार अर्गी मारे ना तो ते दिनां च ही रुल जाएगा, उन्हें तो तबाह हो जाना, वह बिजनेस रुल जाऊगा। जे सुनियार भी लुहार वर्गा, लुहार ताइयों लोहे जोगा रह गया क्योंकि उहदी एक सी। जिंदगी च मुश्किल बने ना, सुनियार वर्गे बनो, सबर रखो, धीरज रखो, कई गल्लां दे समां आपे ही नतारे कर दिंदा। सौ सुनियार दी तुसीं वेखो जी, सुनियार नूं सबर रखना ही पैणा, उहनूं सौ साठ ही मारनी पैणी है। पता क्यों? उहदे कोल कुछ कीमती है, उहदे कोल कुछ कीमती है, उहदे कोल कुछ सॉफ्ट है, कुछ समूथ है। लुहार नूं सौ सट मारन की लोड़ नहीं, उन्हें एक ही जोर की मारनी है क्योंकि उन्हें पता लोहा इधर उधर खिलर भी जाऊ तो फिर की होने लगा। जे घर परिवार भी इदा ध्यान रखो, जेड़े रिश्ते कीमती हो जी, उन्हां नाल ट्रीट सुनियार वरंगू करो। तो जेड़े होंगे ही रिश्ते आपां नूं पता है भी ये सब स्वार्था नाल बजे हुए ने, उत्थे बेशक लुहार की सट मार दो भी कोई नहीं, जे जाते तो जान उत्थे ना मारियो। पति पत्नी का रिश्ता है, कोई कहानी विगड़ रही है, जिवें गहना टुट रहा कोई, तो पोलियां पोलियां सट्टा मार के उन्हें ठीक करो। सौ मारो सट, दो सौ मारो, पांच सौ मारो, उदों तक मारते रहो इदा हौली, पोलियां पोलियां पोलियां पोलियां उन्हें जोड़ो, क्योंकि गहना कीमती है, सोना है भाई। बाकी एवें ही कोई चुगलखोर बंदिया ना तुहाडा रिश्ता है, इदा मारो उहदे उत्ते जिवें लुहार ने मारी। तो सौ सुनियार दी ते एक लुहार दी, आपां लुहार नहीं बनना, असी की बनना? सुनियार बनना। धीरज रखना, धीरज, पेशेंस रखना लाइफ दे विच। तो महाराज ने आख्या जत पहारा, धीरज सुनियार, सुनियार वर्गा धीरज रखी। अहरण मत वेद हथियार, मत कहते हैं जी अकल नू, आ जिहड़ी अकल है। वेद का मतलब हुंदा जी ज्ञान, हथियार मतलब हथौड़ा जिहदे नाल सट मारी जानी। एरन की हुंदी है? एरन जिहड़ा पीस ऑफ आयरन जिहनूं आपां कहिंदे ना, वी उह थले रख के जिवें सुनियार भी रखदा जदों गहिणे नूं कढ़दा। आखिया तू ज्ञान दे हथौड़े नाल सट मारनी अपनी मत उत्ते। अहरण मत वेद हथियार पौ खला, खला जिन्हों खला भी कहते हैं, धौंकनी। वह धौंकनी हम पता नहीं मॉडर्न
ਪੀੜ੍ਹੀ ਨੂੰ ਪਤਾ ਹੈ ਕਿ ਨਹੀਂ ਉਹ ਫੂਕ ਮਾਰਨ ਵਾਲੀ ਪਾਈਪ ਹੁੰਦੀ ਨਾ, ਜਦੋਂ ਅੱਗ ਬਾਲਦੇ ਥੱਲੇ ਫੂਕ ਮਾਰਦੇ ਪਾਈਪ ਦੇ ਵਿੱਚ ਹੁੰਦੀ, ਫੂਕਣੀ ਉਹਨੂੰ ਕਹਿੰਦੇ ਨੇ। ਆਖਿਆ ਰੱਬ ਦੇ ਭੈ ਦੀ ਧੌਂਕਣੀ ਬਣਾਉਣੀ ਆ, ਫੂਕਣੀ ਬਣਾਉਣੀ, ਉਹ ਖਲਾ ਬਣਾਉਣੀ। ਤੇ ਅੱਗ ਕਿਹੜੀ ਚਾਹੀਦੀ ਹੈ? ਅਗਨ ਤਪ ਤਾਓ, ਕਮਾਈ ਕਰਨੀ ਚੰਗੇ ਬੰਨੇ, ਇਹ ਤਪ ਕਰਨਾ, ਚੰਗੀ ਕਮਾਈ ਕਰਨੀ, ਓਨੈਸਟ ਅਰਨਿੰਗ ਕਰਨੀ ਆਪਣੀ ਲਾਈਫ ਦੇ ਵਿੱਚ, ਇਹ ਕਮਾਈ ਕਰਨੀ ਆ। ਤੋ ਸਤਿਗੁਰ ਨੇ ਆਖਿਆ ਭਾਂਡਾ ਭਾਓ, ਤੇ ਭਾਂਡਾ ਕਿਹੜਾ ਬਣਾਉਣਾ? ਪਿਆਰ ਦਾ, ਮੁਹੱਬਤ ਦਾ ਭਾਂਡਾ ਪਾਓ। ਅੱਛਾ, ਕੀਮਤੀ ਚੀਜ਼ਾਂ ਕੀਮਤੀ ਭਾਂਡਿਆਂ 'ਚ ਪਾਈਆਂ ਜਾਂਦੀਆਂ ਨੇ, ਤੁਸੀਂ ਦੁੱਧ ਗਾਰਬੇਜ ਵਾਲੀ ਬਾਲਟੀ 'ਚ ਥੋੜਾ ਪਾ ਸਕਦੇ ਜੋ। ਕੀਮਤੀ ਚੀਜ਼ ਲਈ ਭਾਂਡਾ ਵੀ ਕੀਮਤੀ ਚਾਹੀਦਾ ਹੈ, ਤੇ ਕੀਮਤੀ ਚੀਜ਼ਾਂ ਟਿਕਦੀਆਂ ਵੀ ਕੀਮਤੀ ਭਾਂਡੇ 'ਚ ਨੇ, ਦੁੱਧ ਗਾਰਬੇਜ ਵਾਲੇ ਬੈਗ 'ਚ ਕਿਵੇਂ ਟਿਕ ਜਾਵੇਗਾ? ਜੇ ਤੁਸੀਂ, ਤੁਹਾਡੇ ਖਿਆਲ ਦੁੱਧ ਵਰਗੇ ਨੇ ਤੇ ਉਹ ਟਿਕਣਗੇ ਵੀ ਕਿੱਥੇ? ਜਦੋਂ ਭਾਂਡਾ ਅੰਦਰ ਦਾ ਕੀਮਤੀ ਹੋਵੇਗਾ। ਤੇ ਜੇ ਅੰਦਰ ਦਾ ਭਾਂਡਾ ਖਰਾਬ ਹੈ ਤੇ ਫਿਰ ਉਹਦੇ ਅੰਦਰ ਗਾਰਬੇਜ ਹੀ ਟਿਕੇਗਾ, ਕੀਮਤੀ ਚੀਜ਼ ਨਹੀਂ ਟਿਕ ਸਕਦਾ। ਤੋ ਮਹਾਰਾਜ ਕਹਿੰਦੇ ਆ ਵੇਹ ਹੈ, ਤਰੀਕਾ ਹੈ ਜ਼ਿੰਦਗੀ ਵਿੱਚ ਅੰਮ੍ਰਿਤ ਲੈ ਕੇ ਆਉਣ ਦਾ। ਗੁਣ ਹੀ ਨੇ ਨਾ ਸਾਰੇ, ਵਰਚੀ ਹੁੰਦੇ ਨਾ, ਧੀਰਜ ਰੱਖਣਾ, ਜਿਵੇਂ ਆਪਾਂ ਸੁਨਿਆਰ ਦੀ ਗੱਲ ਕਹਿ ਲਈ, ਆਪਣੇ ਆਪ ਨੂੰ ਬੁਰਾਈਆਂ ਵਾਲੇ ਬੰਨਿਓਂ ਰੋਕਣਾ, ਇਹੋ ਹੀ ਗੁਰਮਤ ਹੈ, ਇਹੋ ਹੀ ਸਿੱਖੀ ਹੈ, ਹੋਰ ਕੀ ਹੈ ਸਿੱਖੀ? ਹੋਰ ਕੋਈ ਸਿੱਖੀ ਨਹੀਂ, ਇਹੋ ਸਿੱਖੀ ਜੇ, ਬਸ ਆਹ ਫਰਕ ਹੈ। ਜੇ ਇਹ ਜਪਜੀ ਸਾਹਿਬ ਦੀ ਬਾਣੀ ਦੇ ਗੁਣ ਜੀਵਨ ਵਿੱਚ ਨਹੀਂ, ਧੀਰਜ ਨਹੀਂ, ਸਬਰ ਨਹੀਂ, ਪਿਆਰ ਨਹੀਂ, ਰੱਬ ਦਾ ਕੋਈ ਭੈ ਨਹੀਂ, ਅੰਦਰ ਦਾ ਭਾਂਡਾ ਪਿਆਰ ਵਾਲਾ ਨਹੀਂ ਹੈਗਾ, ਜਿੱਥੇ ਨਫ਼ਰਤੀ, ਗੰਦੇ ਭਾਂਡਿਆਂ ਵਿੱਚ ਗੰਦੀਆਂ ਚੀਜ਼ਾਂ ਹੁੰਦੀਆਂ ਨੇ, ਚੰਗੇ ਭਾਂਡਿਆਂ ਵਿੱਚ ਚੰਗੀਆਂ ਹੁੰਦੀਆਂ। ਜਿਹਨੇ ਜਪਜੀ ਦਾ ਪਾਠ ਕਰਕੇ ਹਿਰਦੇ ਦਾ ਭਾਂਡਾ ਉੱਤਮ ਬਣਾ ਲਿਆ, ਉੱਥੇ ਫਿਰ ਅੰਮ੍ਰਿਤ ਢਲ ਜਾਂਦਾ। ਭਾਂਡਾ ਭਾਓ ਅੰਮ੍ਰਿਤ ਤਿੱਤ ਢਾਲ, ਹੁਣ ਇਹ ਪ੍ਰੋਸੈਸ ਹੈ ਅੰਮ੍ਰਿਤ ਦਾ। ਅੱਛਾ, ਇੱਕ ਖੰਡੇ ਬਾਟੇ ਕੀ ਪੌਲ ਹੈ, ਉਹ ਪੰਥਕ ਵਿਧਾਨ ਹੈ, ਉਹ ਤੇ ਦਸਵੇਂ ਪਾਤਸ਼ਾਹ ਨੇ ਸ਼ੁਰੂ ਕੀਤੀ। ਅੰਮ੍ਰਿਤ ਦੀ ਗੱਲ ਤੇ ਦਸਵੇਂ ਪਾਤਸ਼ਾਹ ਤੋਂ ਪਹਿਲਾਂ ਵੀ ਬਾਣੀ ਦੇ ਵਿੱਚ ਮੌਜੂਦ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ, ਆਹ ਹੈ ਅੰਮ੍ਰਿਤ। ਜਿਸ ਸਿਮਰਤ ਸੁਖ ਪਾਈਐ, ਸਭ ਤਿਖਾ ਬੁਝਾਈ। ਜਿਹੜਾ ਅੰਮ੍ਰਿਤ ਹੁਣੇ ਆਪਾਂ ਜਪਜੀ ਬਾਣੀ ਵਿੱਚੋਂ ਤਿਆਰ ਕਰਨਾ ਸਿੱਖਿਆ, ਜਿਹਨੇ ਇਹਨੂੰ ਪੀ ਲਿਆ ਉਹਦੇ ਅੰਦਰ ਦੀ ਤਿਖਾ ਬੁਝ ਗਈ, ਪਿਆਸਾਂ ਬੁਝ ਗਈਆਂ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹਿ ਨਾ ਕਾਈ, ਉਹਦੇ ਅੰਦਰ ਭੁੱਖ ਹੀ ਕੋਈ ਨਹੀਂ। ਤੋ ਮਹਾਰਾਜ ਨੇ ਆਖਿਆ ਆਦ ਨਿਰੰਜਨ ਨਿਰਮਲ ਸੋਈ,

ਸਤਿਗੁਰ ਦੀ ਆ। ਇਹ ਅੰਮ੍ਰਿਤ ਮੈਨੂੰ ਕਿੱਥੋਂ ਮਿਲਿਆ? ਜਪਜੀ ਸਾਹਿਬ ਦੀ ਬਾਣੀ ਦੇ ਵਿੱਚੋਂ ਮਿਲਿਆ। ਅੰਮ੍ਰਿਤ ਪੀਆ ਸਤਿਗੁਰ ਦੀ ਆ, ਅਵਰ ਨਾ ਜਾਣਾ ਦੂਆ ਤੀਆ। ਮੈਨੂੰ ਕਿਸੇ ਦੂਜੇ ਤੀਜੇ ਅੰਮ੍ਰਿਤ ਬਾਰੇ ਨਹੀਂ ਪਤਾ, ਮੈਨੂੰ ਤੇ ਇਹ ਪਤਾ ਹੈ ਵੀ ਇਹ ਅੰਮ੍ਰਿਤ ਤਿਆਰ ਹੀ ਜੱਤ ਪਹਾਰਾ ਧੀਰਜ ਸੁਨਿਆਰ ਐਰਨ ਮਤ ਵੇਦ ਹਥਿਆਰ ਪਾਓ ਖਲਾ ਅਗਨ ਤਪਤਾਓ ਭਾਂਡਾ ਪਾਓ ਅੰਮ੍ਰਿਤ ਤਿਤ ਢਾਲ। ਇਹ ਅੰਮ੍ਰਿਤ ਮਿਲਣਾ ਹੀ ਇੱਥੋਂ ਹੈ, ਮੈਨੂੰ ਹੋਰ ਕਿਸੇ ਦੂਜੇ ਤੀਜੇ ਅੰਮ੍ਰਿਤ ਬਾਰੇ ਨਹੀਂ ਪਤਾ। ਬਥੇਰੇ ਲੋਕ ਨੇ ਅੰਮ੍ਰਿਤ ਵੰਡਣ ਵਾਲੇ ਨੇ, ਇੱਥੇ ਗ੍ਰੰਥੀ ਵੰਡੀ ਜਾਂਦੇ ਨੇ ਅੰਮ੍ਰਿਤ। ਗੁਰਦੁਆਰੇ ਕੋਈ ਆ ਗਿਆ, ਬਾਬਾ ਜੀ ਅੰਮ੍ਰਿਤ ਨਹੀਂ ਹੈਗਾ, ਉਹ ਤੇ ਵਿਚਾਰੇ ਭੋਲੇ ਨੇ, ਉਹਨਾਂ ਨੂੰ ਇੰਨੀ ਸਮਝ ਹੋਵੇ ਤੇ ਤੁਹਾਡੇ ਹੀ ਤਰਲੇ ਲੈਣ ਆਣ ਕੇ। ਬਾਬਾ ਜੀ ਅੰਮ੍ਰਿਤ ਨਹੀਂ ਹੈਗਾ ਇਸ ਗੁਰਦੁਆਰੇ, ਤੇ ਅਸੀਂ ਤੇ ਕਹਿ ਦਿੰਦੇ ਅੰਮ੍ਰਿਤ ਤੇ ਵਰਤ ਰਿਹਾ, ਵੇਖੋ ਅੰਦਰ ਕੀਰਤਨ ਸੁਣੋ, ਕਥਾ ਚੱਲ ਰਹੀ ਹੈ, ਅੰਮ੍ਰਿਤ ਹੀ ਹੈ। ਨਹੀਂ ਬਾਬਾ ਜੀ ਦੂਜਾ ਅੰਮ੍ਰਿਤ ਦਿਓ। ਦੂਜਾ ਅੰਮ੍ਰਿਤ ਕਿਹੜਾ? ਕੋਈ ਇੱਥੇ ਰੱਖਿਆ ਹੋਵੇ ਪਾਣੀ ਨੂੰ, ਜਲ ਨੂੰ, ਉਹ ਅੰਮ੍ਰਿਤ ਦਿਓ। ਫਿਰ ਕੀ ਕਰਨਾ? ਉਹਨੂੰ ਲਿਜਾ ਕੇ ਘਰ ਚ ਛਿੜਕਣਾ, ਇੱਦਾਂ ਕਰਕੇ ਉਹ ਬਾਣੀ ਦੇ ਛੱਟੇ ਦਿਓ ਘਰ ਦੇ ਵਿੱਚ, ਚੰਗੀ ਵਿਚਾਰ ਦੇ ਛੱਟੇ ਦਿਓ ਘਰਾਂ ਦੇ ਵਿੱਚ। ਸਭ ਤੋਂ ਪਹਿਲਾਂ ਛੱਟਾ ਆਪਣੀ ਸੁਰਤ ਤੇ ਮਾਰੋ। ਸਿੱਖੀਆਂ ਸਿਖਾਈਆਂ ਚੀਜ਼ਾਂ ਆ ਗਈਆਂ, ਐਵੇਂ ਥੋੜਾ ਸਾਡੇ ਖਿਲਾਫ਼ ਅਗਲੇ ਬੋਲਦੇ ਨੇ, ਆਹ ਗੱਲਾਂ ਨੇ। ਸਾਡੇ ਕੋਲ ਪਖੰਡਵਾਦ ਨਹੀਂ ਹੁੰਦਾ, ਆ ਖੇਡ ਹੈ। ਮੈਂ ਕਿਹਾ ਬਾਬਾ ਜੀ ਮੌਲੀ ਹੈਗੀ, ਮੌਲੀ ਇੱਥੋਂ ਨਹੀਂ ਮਿਲਣੀ, ਸਿੰਘ ਸਭਾ ਚੋਂ ਨਹੀਂ ਮਿਲਣੀ ਮੌਲੀ, ਇੱਥੇ ਤੋਂ ਇੱਕੋ ਅੰਮ੍ਰਿਤ ਮਿਲਣਾ ਹੈ। ਉਹ ਕਿਹੜਾ ਹੈ? ਗੁਰੂ ਦੇ ਸ਼ਬਦ ਦਾ ਅੰਮ੍ਰਿਤ ਮਿਲਣਾ। ਤੇ ਦੂਜੀ ਖੰਡੇ ਬਾਟੇ ਕੀ ਪੌਲ ਹੈ, ਉਹ ਵਿਸਾਖੀ ਵੇਲੇ ਹੈ, ਹੁਣ ਵੀ ਪਿੱਛੇ ਜੇ ਪੌਲ ਹੋਈ ਛਕਾਈ ਗਈ। ਤੀਜੀ ਗੱਲ ਨਹੀਂ ਇੱਥੇ ਹੋਣੀ ਕੋਈ ਵੀ, ਇੱਥੇ ਤੁਹਾਨੂੰ ਕਿਸੇ ਬਾਬੇ ਦੇ ਪੈਰਾਂ ਦਾ ਪਾਣੀ ਨਹੀਂ ਮਿਲਣਾ, ਇੱਥੇ ਨਹੀਂ ਮਿਲਣਾ, ਇੱਥੇ ਤੁਹਾਨੂੰ ਕਿਸੇ ਹੋਰ ਦੀ ਮਰਿਆਦਾ ਨਹੀਂ ਮਿਲਣੀ, ਇੱਥੇ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਮਿਲਣੀ, ਹੋਰ ਨਹੀਂ ਕਿਸੇ ਦੀ ਮਿਲਣੀ। ਕਹਿੰਦੇ ਨੇ ਇਹਨਾਂ ਦੀ, ਇਹ ਤੇ ਜੀ ਮਰਿਆਦਾ ਨੂੰ ਨਹੀਂ ਮੰਨਦੇ। ਸਵਾਲ ਕਰਿਆ ਕਰੋ, ਤੁਸੀਂ ਜਿਹੜੀ ਨੂੰ ਮੰਨਦੇ ਹੋ ਲਿਆਓ, ਉਹ ਦਿਓ, ਉਹ ਦਿਓ, ਧਰੋ ਹੱਥ ਉੱਤੇ, ਤਲੀ ਉੱਤੇ, ਤੇ ਲਿਆਓ ਮਰਿਆਦਾ। ਸਾਡੇ ਤੇ ਜੀ ਪੁਰਾਤਨ ਮਰਿਆਦਾ ਹੈ, ਤੁਸੀਂ ਪੁਰਾਤਨਤਾ ਦੇ ਠੇਕੇਦਾਰ ਕਦੋਂ ਦੇ ਬਣ ਗਏ? ਹਰ ਚੀਜ਼ 100 ਸਾਲ ਬਾਅਦ ਪੁਰਾਣੀ ਹੋ ਜਾਂਦੀ। ਇਸ ਕਰਕੇ ਸਮਝੋ, ਵਿਚਾਰੋ, ਬਾਣੀ ਦੇ ਵਿੱਚੋਂ ਚੀਜ਼ਾਂ ਨੂੰ ਸਮਝੀਏ, ਵਿਚਾਰੀਏ। ਗੁਰਬਾਣੀ ਤੋਂ ਬਿਨਾਂ ਕਿਸੇ ਸਾਖੀ ਜਿਹੜੀ ਗੁਰਬਾਣੀ ਦੀ ਕਸਵੱਟੀ ਉੱਤੇ ਪੂਰੀ ਨਹੀਂ ਉਤਰਦੀ, ਉਹਨੂੰ ਮੰਨਣ ਦੀ ਲੋੜ ਨਹੀਂ ਹੈ, ਭਾਵੇਂ ਜਿੰਨੇ ਮਰਜ਼ੀ ਲਿਖੀ ਹੋਵੇ। ਸਾਡੇ ਲਈ ਗੁਰਬਾਣੀ ਸਿਰਮੌਰ ਹੈ, ਗੁਰਬਾਣੀ ਸਭ ਤੋਂ ਉੱਤਮ ਹੈ, ਗੁਰਬਾਣੀ ਤੋਂ ਉੱਪਰ ਕੁਝ ਨਹੀਂ, ਸ਼ਬਦ ਦੀ ਵਿਚਾਰ ਤੋਂ ਉੱਪਰ ਕੁਝ ਵੀ ਨਹੀਂ। ਇਸ ਕਰਕੇ ਗੁਰੂ ਪਿਆਰਿਓ, ਮੈਂ ਤੇ ਅੰਮ੍ਰਿਤ ਪੀਤਾ, ਕਿਹੜਾ ਪੀਤਾ? ਮੇਰੇ ਗੁਰੂ ਨੇ ਮੈਨੂੰ ਦਿੱਤਾ। ਅੰਮ੍ਰਿਤ ਪੀਆ ਸਤਿਗੁਰ ਦੀਆ, ਸਤਿਗੁਰ ਨੇ ਦਿੱਤਾ ਮੈਨੂੰ ਅੰਮ੍ਰਿਤ, ਕਿਸੇ ਤੋਂ ਥੋੜਾ ਲਿਆ ਮੈਂ, ਜਾਂ ਮੈਂ ਜਦੋਂ ਪੰਥ 'ਚ ਸ਼ਾਮਿਲ ਹੁੰਦਾ ਤੇ ਮੈਂ ਖੰਡੇ ਬਾਟੇ ਕੀ ਪਹੁੰਚ ਲੈਣਾ, ਬਸ ਹੋਰ ਕੋਈ ਅੰਮ੍ਰਿਤ ਨਹੀਂ, ਹੋਰ ਕੋਈ ਮੌਲੀ ਧਾਗਾ ਨਹੀਂ। ਮੈਂ ਹੱਥਾਂ ਵਿੱਚ ਕੜੇ ਪਾਉਣਾ, ਸਰਬਲੋਹ ਦਾ ਜਿਹੜਾ ਵੀ ਕੜਾ ਹੈ ਉਹਨੂੰ ਮੈਂ ਆਪਣੇ ਹੱਥ ਉੱਤੇ ਪਾਉਣਾ ਬਸ, ਤੇ ਮੈਂ ਆਪਣੀ ਕਿਰਤ ਕਰਦਾ, ਸਵੇਰੇ ਕੰਮ ਤੇ ਜਾਂਦਾ, ਸ਼ਾਮਾਂ ਨੂੰ ਵਾਪਸ ਆਉਣਾ, ਆਪਣੇ ਪਰਿਵਾਰ ਨਾਲ ਹੱਸਦਾ ਖੇਡਦਾ, ਜ਼ਿੰਮੇਵਾਰੀਆਂ ਸਮਾਜ ਦੀਆਂ ਪੂਰੀਆਂ ਕਰਦਾ, ਦੈਟਸ ਆਲ, ਮੈਂ ਤੇ ਧਰਮ ਕਮਾ ਰਿਹਾ। ਤੋ ਇਹ ਕੋਈ ਥੋੜਾ ਤੁਹਾਨੂੰ ਦੱਸੇਗਾ ਜੀ। ਤੋ ਨਿਤ ਅੰਮ੍ਰਿਤ ਪੀਣਾ ਗੁਰਦੇਵ ਕਹਿੰਦੇ ਨੇ ਬਾਣੀ ਦੇ ਵਿੱਚ। ਤੋ ਸਤਿਗੁਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਕਰੇ ਵਖਿਆਣ ਜਾਣੈ ਜੇ ਕੋਈ, ਅੰਮ੍ਰਿਤ ਪੀਵੈ ਸੋਈ। ਉਹਨੇ ਅੰਮ੍ਰਿਤ ਪੀ ਲਿਆ, ਪਹਿਲਾ ਬਚਨ। ਕਰਮ ਕਰਤੂਤ, ਮੈਂ ਆਪਣੇ ਕਰਮ ਨੂੰ ਚੰਗਾ ਬਣਾ ਲਿਆ, ਆਪਣੀਆਂ ਕਰਤੂਤਾਂ ਨੂੰ ਵਧੀਆ ਬਣਾ ਲਿਆ। ਵੇਲ ਵਿਸਥਾਰੀ, ਚੰਗ ਜਿਵੇਂ ਵੇਲ ਨਹੀਂ ਖਿਲਰ ਜਾਂਦੀ, ਫੈਲ ਜਾਂਦੀ, ਇੱਦਾਂ ਕਰਕੇ ਵੇਲ ਜਿਹੜੀ ਹੈ ਐਨ ਫੈਲ ਜਾਂਦੀ ਹੈ ਆਪਣੇ ਪਿੰਡਾਂ 'ਚ, ਕਿ ਕੱਦੂ ਦੀ ਵੇਲ ਹੋ ਗਈ, ਦੂਜੇ
ਕਈ ਬੀਜ ਇੱਦਾਂ ਦੇ ਹਾਈਬ੍ਰਿਡ ਹੁੰਦੇ ਸੀ, ਉਹ ਨਾ ਫੈਲੀ ਜਾਣਾ ਅੱਗੇ ਤੋਂ ਅੱਗੇ ਫੈਲੀ ਜਾਣਾ, ਅੰਗੂਰਾਂ ਦੀਆਂ ਵੇਲਾਂ ਫੈਲ ਗਈਆਂ। ਆਖਿਆ ਜਿਵੇਂ ਵੇਲ ਫੈਲ ਜਾਂਦੀ ਆ ਨਾ, ਮੈਂ ਵੀ ਆਪਣੇ ਕਰਮਾਂ ਆਪਣੇ ਕਰਤੂਤਾਂ ਨੂੰ ਇੰਨਾ ਚੰਗਾ ਬਣਾਇਆ ਵੀ ਮੈਂ ਵੀ ਉਹਨਾਂ ਕਰਤੂਤਾਂ ਨੂੰ ਅੱਗੇ ਫੈਲਾਈ ਜਾ ਰਿਹਾ, ਚੰਗੀਆਂ ਚੀਜ਼ਾਂ ਨੂੰ ਅੱਗੇ ਵਰਤ। ਰਾਮ ਨਾਮ ਫਲ ਹੂਆ, ਤੇ ਉਸ ਵੇਲ ਦੇ ਉੱਤੇ ਫਲ ਕਿਹੜਾ ਲੱਗਾ ਹੋਇਆ? ਰੱਬ ਦੇ ਨਾਂ ਦਾ। ਕਰਮ ਕਰਤੂਤ ਵੇਲ ਬਿਸਥਾਰੀ, ਰਾਮ ਨਾਮ ਫਲ ਹੂਆ, ਰੱਬ ਦਾ ਨਾਮ ਫਲ ਬਣ ਗਿਆ। ਫਲ ਤੇ ਸਰੂਪ ਨਰੇਖ, ਤੇ ਮੇਰੇ ਰੱਬ ਦਾ ਨਾ ਕੋਈ ਰੂਪ ਹੈ ਤੇ ਨਾ ਉਹਦਾ ਕੋਈ ਰੇਖ ਹੈ। ਤੇ ਸਰੂਪ ਨਰੇਖ ਅਨਾਹ ਦਵਾਜੈ, ਸ਼ਬਦ ਨਿਰੰਜਨ ਕੀਆ। ਬਾਬਾ ਜੀ ਕਹਿੰਦੇ ਤੁਹਾਨੂੰ ਨਾਦ ਵਜਾਉਣੇ ਪੈਂਦੇ ਨੇ ਉਂਗਲਾਂ ਦੇ ਨਾਲ, ਵਾਜੇ ਵਜਾਉਣੇ ਪੈਂਦੇ ਨੇ ਉਂਗਲਾਂ ਨਾਲ। ਆਖਿਆ ਹੁਣ ਐਸਾ ਵਾਜਾ ਅੰਦਰ ਵੱਜ ਰਿਹਾ ਜਿਹਨੂੰ ਉਂਗਲਾਂ ਮਾਰਨ ਦੀ ਲੋੜ ਨਹੀਂ ਹੈਗੀ। ਇੱਕ ਰਸ ਐਨ ਆਨੰਦ ਵਿੱਚ, ਨਾਨਕ ਭਗਤਾਂ ਸਦਾ ਵਿਕਾਸ। ਅੱਗੇ ਮਹਾਰਾਜ ਬਖਸ਼ਿਸ਼ ਕਰਦੇ ਨੇ। ਜਿਨ ਪੀਆ ਸੇ ਮਸਤ ਪਏ ਹੈ, ਜਿਹਨੇ ਪੀ ਲਿਆ ਉਹ ਮਸਤ ਹੋ ਗਿਆ, ਮਸਤੀ ਚੜੀ ਪਈ ਉਹਨੂੰ, ਗੋਲੀਆਂ ਟਰਮਾਡੋਲ ਦੀਆਂ ਖਾ ਕੇ ਮਸਤੀ ਨਹੀਂ ਚੜ੍ਹਨੀ, ਬੂਟੀਆਂ ਰਗੜ ਕੇ ਮਸਤੀ ਨਹੀਂ ਚੜ੍ਹਨੀ। ਬਚਾ ਲਓ ਆਪਣੀ ਪੀੜ੍ਹੀ ਨੂੰ ਜੇ ਬਚਾਇਆ ਜਾ ਸਕਦਾ ਕਿਤੇ। ਇੱਕ ਤੇ ਸਾਡਾ ਉਹ ਨੌਜਵਾਨ ਹੈ ਜਿਹੜਾ ਬਾਹਰੀ ਤੌਰ ਉੱਤੇ ਨਸ਼ੇ ਕਰਨ ਲੱਗ ਪਿਆ, ਕੋਈ ਸ਼ਰਾਬਾਂ ਪੀਣ ਲੱਗ ਪਿਆ, ਕੋਈ ਹੋਰ ਨਸ਼ਾ ਕਰਨ ਲੱਗ ਪਿਆ, ਕੋਈ ਵੇਪਸ ਵਰਤਣ ਲੱਗ ਪਿਆ, ਕੋਈ ਸਿਗਰਟਾਂ ਪੀਣ ਲੱਗ ਪਿਆ। ਇੱਕ ਉਹ ਹੈ ਜਿਹੜੇ ਧਰਮ ਦੇ ਨਾਂ ਤੇ ਅੰਦਰ ਨਸ਼ੇ ਕਰਦੇ ਨੇ, ਧਰਮ ਦੇ ਨਾਂ ਤੇ ਅੰਦਰ ਨਸ਼ੇ ਕਰਦੇ ਨੇ, ਭੰਗ ਸੁੱਖਾ ਸਮਝਣ ਦੀ ਵਿਚਾਰਨ ਦੀ ਲੋੜ। ਆਖਿਆ ਨਾਮ ਦੀ ਮਸਤੀ ਚੜੀ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਉ ਤੇਰਾ ਭਾਂਗ, ਆਖਿਆ ਤੇਰਾ ਡਰ ਹੀ ਮੇਰੇ ਲਈ ਭੰਗ ਆ, ਮੈਨੂੰ ਹੋਰ ਕਿਸੇ ਭੰਗ ਨੂੰ ਪੀਣ ਦੀ ਲੋੜ ਨਹੀਂ ਹੈਗੀ। ਜਿਨ ਪੀਆ ਸੇ ਮਸਤ ਪਏ ਹੈ, ਟੁੱਟੇ ਬੰਧਨ ਫਾਹੇ, ਮੇਰੇ ਬੰਧਨ ਟੁੱਟ ਗਏ ਜੀ। ਜੋਤੀ ਜੋਤ ਸਮਾਣੀ ਪੀਤਰ, ਤਾਂ ਛੋਡੇ ਮਾਇਆ ਕੇ ਲਾਹੇ। ਮਾਇਆ ਕੇ ਲਾਹੇ ਦਾ ਮਤਲਬ ਹੈ ਔਗਣਾ ਵਾਲਾ ਲਾਭ ਲੈਣਾ ਮੈਂ ਛੱਡ ਦਿੱਤਾ, ਹੁਣ ਤੇ ਮੈਨੂੰ ਇਹ ਪਤਾ ਲੱਗਿਆ ਵੀ ਰੱਬ ਦੀ ਜੋਤ ਮੇਰੇ ਅੰਦਰ ਹੀ ਆ, ਸਾਰਿਆਂ ਵਿੱਚ ਹੈ। ਅਗਲਾ ਬਚਨ ਹੈ, ਸਰਬ ਜੋਤ ਰੂਪ ਤੇਰਾ ਦੇਖਿਆ, ਸਗਲ ਭਵਨ ਤੇਰੀ ਮਾਇਆ। ਹੇ ਵਾਹਿਗੁਰੂ, ਹੁਣ ਮੈਨੂੰ ਸਮਝ ਲੱਗ ਗਈ ਸਾਰਿਆਂ 'ਚ ਹੀ ਤੇਰੀ ਜੋਤ ਹੈ, ਸਾਰਾ ਸੰਸਾਰ ਹੀ ਤੇਰੀ ਇੱਕ ਰਚਨਾ ਹੈ, ਮਾਇਆ ਹੈ। ਰਾਰੇ ਰੂਪ ਨਿਰਾਲਮ ਬੈਠਾ, ਨਦਰ ਕਰੇ ਵਿੱਚ ਛਾਇਆ। ਬਾਬਾ ਜੀ ਕਹਿੰਦੇ ਨੇ ਰਾਰੇ ਅੱਖਰ ਤੋਂ ਇੱਕ ਉਪਦੇਸ਼ ਦੇ ਕੇ ਬਾਬਾ ਜੀ ਨੇ ਕਿਹਾ ਵੀ ਹੁਣ ਕੋਈ ਝਗੜਾ ਨਹੀਂ ਰਿਹਾ, ਕਿਉਂਕਿ ਪਤਾ ਲੱਗ ਗਿਆ ਵੀ ਝਗੜਾ ਕਿਹਦੇ ਨਾਲ ਕਰਨਾ ਹੈ, ਉਹ ਅੰਦਰ ਹੀ ਬੈਠਾ ਹੈ। ਬੀਣਾ ਸ਼ਬਦ ਵਜਾਵੇ ਜੋਗੀ, ਦਰਸ਼ਨ ਰੂਪ ਅਪਾਰਾ, ਸ਼ਬਦ ਅਨਾਹਦ ਸੋ ਸ਼ਹਿਰਾਤਾ, ਨਾਨਕ ਕਹੇ ਵਿਚਾਰਾ। ਅਖੀਰਲੇ ਬਚਨ ਵਿੱਚ ਸਤਿਗੁਰੂ ਕਹਿੰਦੇ ਨੇ ਉਹੀ ਮਨੁੱਖ ਅਸਲ ਜੋਗੀ ਆ ਜਿਹਨੇ ਉਸ ਅਪਾਰ ਪਰਮਾਤਮਾ ਦੇ ਦ੍ਰਿਸ਼ ਨੂੰ, ਪਰਮਾਤਮਾ ਦੀ ਸ਼ਿਵਤ ਸਲਾਹ ਰੂਪੀ ਬੀਣਾ ਨੂੰ ਜਿਹੜਾ ਵਜਾਉਂਦਾ ਰਹਿੰਦਾ। ਤੇ ਨਾਨਕ ਜੀ ਆਪਣਾ ਇਹ ਖਿਆਲ ਦੱਸਦੇ ਨੇ ਭਾਈ ਵੀ ਇੱਕ ਰਸ ਉਸ ਰੱਬ ਦੀ ਸਿਫਤ ਸਲਾਹ ਵਿੱਚ ਜੁੜੇ ਰਹਿਣ ਦੇ ਕਾਰਨ ਬੰਦੇ ਦਾ ਮਨ ਉਹਦੇ ਵਿੱਚ ਰੰਗਿਆ ਰਹਿੰਦਾ, ਉਹਦੇ ਨਾਲ ਪਿਆਰ ਕਰਦਾ। ਤੋ ਸਮੁੱਚੇ ਸ਼ਬਦ ਵਿੱਚ ਗੁਰਦੇਵ ਨੇ ਚੰਗੇ ਜੀਵਨ ਦਾ ਜ਼ਿਕਰ ਕੀਤਾ ਹੈ। ਆਖਿਆ ਉਹਨਾਂ ਨੇ ਮਾਇਆ ਦੇ ਲਾਹੇ ਲੈਣੇ ਛੱਡ ਦਿੱਤੇ, ਮਾਇਆ ਦਾ ਅਰਥ ਔਗਣ, ਜੀਵਨ ਉਹਨਾਂ ਦਾ ਅੰਮ੍ਰਿਤ ਬਣ ਗਿਆ, ਜ਼ਿੰਦਗੀ ਅੰਮ੍ਰਿਤ ਬਣ ਗਈ। ਤੇ ਉਸ ਅੰਮ੍ਰਿਤ ਦੀ ਪ੍ਰਾਪਤੀ ਕਿਵੇਂ ਹੋਈ? ਉਹਦੇ ਲਈ ਮਿਹਨਤ ਕਰਨੀ ਪਈ, ਹਰ ਕੰਮ ਵਿੱਚ ਥੋੜ੍ਹੀ ਬਹੁਤੀ ਮਿਹਨਤ ਤੇ ਲੱਗਦੀ ਹੈ ਨਾ, ਇਹ ਇੱਦਾਂ ਪ੍ਰਾਪਤ ਨਹੀਂ ਹੁੰਦਾ।
ਤੇ ਮਿਹਨਤ ਮੈਂ ਇਹ ਕੀਤੀ ਵੀ ਮੈਂ ਆਪਣੇ ਮਨ ਨੂੰ ਵਿਕਾਰਾਂ ਵਾਲੇ ਬੰਨਿਓ ਰੋਕਿਆ, ਮੈਂ ਆਪਣੇ ਅੰਦਰ ਧੀਰਜ ਰੱਖਿਆ, ਮਿਹਨਤ ਮੈਂ ਇਹ ਕੀਤੀ ਵੀ ਮੈਂ ਰੱਬ ਦੇ ਭਾਉ ਦੀ ਧੌਂਕਣੀ ਬਣਾਈ ਤੇ ਘਾਲ ਕਮਾਈ ਕੀਤੀ, ਇਹ ਮੈਂ ਤਪ ਕੀਤਾ ਤੇ ਪਿਆਰ ਦਾ ਭਾਂਡਾ ਬਣਾਇਆ ਜਦੋਂ ਤੇ ਉਹਦੇ ਵਿੱਚ ਫਿਰ ਮੈਂ ਉਸ ਅੰਮ੍ਰਿਤ ਨੂੰ ਚੋਲਿਆ। ਤੋ ਇਹ ਪਿਆਰ ਦਾ ਭਾਂਡਾ ਬੰਦੇ ਦਾ ਮਨ ਹੈ, ਇਹਦੇ ਵਿੱਚ ਗੁਰੂ ਦੇ ਸ਼ਬਦ ਨੂੰ ਅਸੀਂ ਚੋਣਾ ਹੈ, ਇਹਦੇ ਵਿੱਚੋਂ ਅੰਮ੍ਰਿਤ ਗ੍ਰਹਿਣ ਕਰਨਾ। ਤੋ ਗੁਰੂ ਕਿਰਪਾ ਕਰੇ ਜੀ, ਸਾਰਿਆਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਤੋ ਅੱਜ ਸੇਵਕ ਪਰਿਵਾਰਾਂ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋ ਚੁੱਕੇ ਨੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਪੈਣਗੇ। ਤੋ ਤਿੰਨੇ ਦਿਨ ਪਰਿਵਾਰਾਂ ਵੱਲੋਂ, ਨਗਰ ਨਿਵਾਸੀਆਂ ਵੱਲੋਂ ਆਪ ਸੰਗਤ ਨੂੰ ਸੱਦਾ ਹੈ, ਆਪ ਜੀ ਨੇ ਪਾਈ ਹਾਜ਼ਰੀਆਂ ਭਰਨੀਆਂ, ਯਤਨ ਕਰਿਆ ਕਰੋ। ਸਵੇਰੇ ਸ਼ਾਮ ਜਦੋਂ ਵੀ ਸਾਡਾ ਸਮਾਂ ਬਣੇ ਗੁਰੂ ਕੀ ਸੰਗਤ ਜ਼ਰੂਰ ਕਰਿਆ ਕਰੋ। ਬੈਠੇ ਹੋ, ਅੱਧਾ ਘੰਟਾ ਕੀਰਤਨ ਸੁਣੋ, ਕਥਾ ਸੁਣੋ, ਢਾਡੀ ਜਥਾ ਸੁਣੋ, ਤਾਂ ਹੀ ਸਾਨੂੰ ਜਿਹੜੀ ਸੋਝੀ ਅਤੇ ਸਮਝ ਹੈ ਉਹ ਪ੍ਰਾਪਤ ਹੋ ਸਕਦੀ ਹੈ। ਤੋ ਆਓ ਅਗਲੇ ਸਮੇਂ ਲਈ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ, ਬੀੜ ਬਾਬਾ ਬੁੱਢਾ ਸਾਹਿਬ ਵਾਲਿਆਂ ਦੇ ਜਥੇ ਨੂੰ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋ ਇਹਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨ ਜੀ ਕੀਰਤਨ ਕਰਦੇ ਹਾਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਹਨ। ਆਪ ਗੁਰੂ ਕੀ ਸਿੰਘ ਗੁਰੂ ਸਾਹਿਬ ਬਖਸ਼ਣ ਜੋ ਬਖਸ਼ ਲੈਣਾ ਫਤਿਹ ਦੀ ਸਾਨੂੰ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।
1: ਧੰਨਵਾਦ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਬੀੜ ਸਾਹਿਬ ਵਾਲਿਆਂ ਦੇ ਕੀਰਤਨ ਜਥੇ ਦਾ। ਜਵਾਬ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਂਦੇ ਨੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਗੁਰਦੁਆਰਾ ਸਾਹਿਬ ਵਿਖੇ ਭਾਈ ਲਖਵਿੰਦਰ ਸਿੰਘ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ, ਭਲਕੇ ਸਵੇਰੇ 9:30 ਭੋਗ ਪੈਣਗੇ। ਦੋ ਅਖੰਡ ਪਾਠ ਸਾਹਿਬ ਅੱਜ ਆਰੰਭ ਹੋਏ ਨੇ ਨਗਰ ਤਰੀਕੇ ਜ਼ਿਲ੍ਹਾ ਲੁਧਿਆਣਾ ਦੀਆਂ ਸੰਗਤਾਂ ਵੱਲੋਂ ਅਤੇ ਭਾਈ ਸੰਤੋਖ ਸਿੰਘ ਥਾਂਦੀ ਪਰਿਵਾਰ ਵੱਲੋਂ, ਜਿਨ੍ਹਾਂ ਦੇ ਭੋਗ ਐਤਵਾਰ ਸਵੇਰੇ 9:30 ਪੈਣਗੇ। ਉਪਰੰਤ ਦੀਵਾਨ ਸੱਜਣਗੇ। ਪਰਿਵਾਰਾਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਇਤਿਹਾਸ ਦਾ। ਸਤਿਕਾਰਯੋਗ ਭਾਈ ਵਰਿੰਦਰ ਸਿੰਘ ਜੀ ਵਾਰ ਸੁਣਾਉਣ ਦਾ ਢਾਡੀ ਜਥਾ ਆਪ ਸੰਗਤਾਂ ਦੇ ਨਾਲ ਢਾਡੀ ਕਲਾ ਦੇ ਵਿੱਚ ਵਾਰਾਂ ਅਤੇ ਇਤਿਹਾਸ ਦੀ ਸਾਂਝ 11:30 ਵਜੇ ਤੱਕ ਕਰੇਗਾ। ਉਪਰੰਤ ਦੀਵਾਨਾਂ ਦੀ ਸਮਾਪਤੀ ਹੈ। ਆਪ ਸੰਗਤਾਂ ਨੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ।

ਵਾਹਿਗੁਰੂ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ਪਸ਼ ਪਸ਼ੂ ਨਗ ਨਾਗ ਨਰਾਧਿਪ ਸਰਬ ਸਮੈ ਸਭ ਕੋ ਪ੍ਰਤਪਾਰੈ ਪੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਦ ਦੁਖਨ ਦੇਖਤ ਹੈ ਪਰ ਦੇਤ ਨਾ ਹਾਰੈ ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਸਜੇ ਹੋਏ ਸਾਹਿਬਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਨ ਵਾਸਤੇ ਗੁਰੂ ਹਜ਼ੂਰੀ ਅੰਦਰ ਸੁਭਾਏ ਮਨ ਜੁੜਮਿਲ ਬੈਠੀ ਇੰਟਰਨੈਟ ਮੀਡੀਆ ਚੈਨਲ ਯੂਟਿਊਬ ਆਦਿਕ ਸਾਧਨਾਂ ਦੇ ਮਾਧਿਅਮ ਰਾਹੀਂ ਆਪਣੇ ਘਰਾਂ ਵਿੱਚ ਜਾਂ ਕਾਰੋਬਾਰੀ ਰੁਝੇਵਿਆਂ 'ਚ ਰੁੱਝੀਆਂ ਹੋਈਆਂ ਵੀ ਜੋ ਸੰਗਤਾਂ ਇਸ ਪ੍ਰੋਗਰਾਮ ਦੇ ਨਾਲ ਜੁੜੀਆਂ ਹੋਈਆਂ ਨੇ ਆਓ ਆਪ ਜਿੰਨੇ ਵੀ ਜੁੜਮਿਲ ਬੈਠੇ ਹੋ ਇੱਕ ਵਾਰ ਮਨੋਬਿਰਤੀਆਂ ਨੂੰ ਇਕਾਗਰਤ ਕਰਦਿਆਂ ਹੋਇਆਂ ਗੁਰੂ ਸਾਹਿਬ ਜੀ ਦੇ ਪਾਵਨ ਵ ਪਵਿੱਤਰ ਚਰਨਾਂ ਦਾ ਧਿਆਨ ਧਰੀਏ ਹਾਜ਼ਰੀਆਂ ਸਾਹਿਬਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਲਵਾਉਣ ਦੇ ਮਕਸਦ ਦੇ ਨਾਲ ਇੱਕ ਵਾਰ ਜੋ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਇਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਬਖਸ਼ੀ ਬਖਸ਼ਿਸ਼ਾਂ ਵਿੱਚੋਂ ਇੱਕ ਮਹਾਨ ਬਖਸ਼ਿਸ਼ ਫਤਿਹ ਦੇ ਨਾਲ ਜੁੜਨ ਦਾ ਕਰੀਏ ਚਾਰਾ ਤੋ ਕਰੋ ਕਿਰਪਾ ਲਵਾਓ ਹਾਜ਼ਰੀਆਂ ਪਿਆਰ ਵਿੱਚ ਆਓ ਤੇ ਸਾਰੀ ਸੰਗਤ ਇੱਕ ਵਾਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਭਾਗ ਨੇ ਜੋ ਗੁਰੂ ਦਰਬਾਰ ਦੇ ਅੰਦਰ ਸਤਸੰਗਤ ਰੂਪ ਦੇ ਵਿੱਚ ਇੰਜ ਜੁੜ ਮਿਲ ਬੈਠਣ ਦਾ ਇਸ ਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ ਤੇ ਇਸ ਸਮੇਂ ਦਾ ਆਪ ਜੀ ਲਾਹਾ ਖੱਟ ਰਹੇ ਹੋ ਦੋ ਸ਼੍ਰੀ ਅਖੰਡ ਪਾਠ ਸਾਹਿਬ ਸੇਵਕ ਪਰਿਵਾਰਾਂ ਵੱਲੋਂ ਅੱਜ ਆਰੰਭ ਕਰਵਾਏ ਗਏ ਨੇ ਨਗਰ ਥਰੀਕੇ ਦੀ ਸੰਗਤ ਵੱਲੋਂ ਸਾਂਝੇ ਰੂਪ ਦੇ ਵਿੱਚ ਹਰ ਸਾਲ ਅਖੰਡ ਪਾਠ ਸਾਹਿਬਾਨ ਦੀ ਸੇਵਾ ਇਹਨਾਂ ਪਰਿਵਾਰਾਂ ਵੱਲੋਂ ਨਗਰ ਦੀਆਂ ਸੰਗਤਾਂ ਵੱਲੋਂ ਹੁੰਦੀ ਹੈ ਇਸੇ ਤਰ੍ਹਾਂ ਦੂਜਾ ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਚਰਨਾਂ 'ਚੋਂ ਬੁਰਸਾਇਆ ਸੇਵਕ ਪਰਿਵਾਰ ਥਾਂਦੀ ਪਰਿਵਾਰ ਹੈ ਪਰਿਵਾਰ ਵੱਲੋਂ ਆਰੰਭ ਕਰਵਾਇਆ ਗਿਆ ਇੱਕ ਅਖੰਡ ਪਾਠ ਸਾਹਿਬ ਦੀ ਸੇਵਾ ਕੱਲ੍ਹ ਤੋਂ ਚੱਲ ਰਹੀ ਹੈ ਆਰੰਭ ਹੈ ਜੀ ਦੇ ਭੋਗ ਸਵੇਰੇ ਪਾਏ ਜਾਣੇ ਨੇ ਅਤੇ ਜਿਹੜੇ ਦੋ ਸ਼੍ਰੀ ਅਖੰਡ ਪਾਠ ਸਾਹਿਬ ਅੱਜ ਆਰੰਭ ਹੋਏ ਨੇ ਉਹਨਾਂ ਦੀ ਸੰਪੂਰਨਤਾ ਉਹਨਾਂ ਦੇ ਭੋਗ ਪਰਸੋਂ ਨੂੰ ਸਵੇਰੇ 9:30 ਦੇ ਕਰੀਬ ਕਰੀਬ ਪੈਣੇ ਨੇ ਔਰ ਉਪਰੰਤ ਹਫ਼ਤਾਵਾਰੀ ਸਮਾਗਮ ਹਫ਼ਤਾਵਾਰੀ ਦੀਵਾਨ ਸਜਣਗੇ ਗੁਰੂ ਪਿਆਰੀ ਮਾਣਯੋਗ ਸਾਧ ਸੰਗਤ ਆਪ ਵਿੱਚੋਂ ਜਿਹੜੇ ਗੁਰੂ ਪਿਆਰੇ ਪਿਛਲੇ ਦਿਨਾਂ ਤੋਂ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਆਪਾਂ ਇਤਿਹਾਸ ਦਾ ਇੱਕ ਚੈਪਟਰ ਵਿਚਾਰ ਰਹੇ ਸਾਂ ਇਤਿਹਾਸ ਦਾ ਪੰਨਾ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬਾਬੇ ਲਹਿਣੇ ਦਾ ਆਉਣਾ ਔਰ ਇੱਕ ਅਣਥੱਕ ਘਾਲਣਾ ਘਾਲਣਾ ਗੁਰੂ ਦਰਬਾਰ ਦੇ ਅੰਦਰ ਆ ਕੇ ਜਿੱਥੇ ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਅਧਿਐਨ ਕੀਤਾ ਪਾਵਨ ਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਤੇ ਜਦੋਂ ਗੁਰਬਾਣੀ ਨੂੰ ਆਪਣੇ ਜੀਵਨ ਦਾ ਉਹਨਾਂ ਨੇ ਆਧਾਰ ਬਣਾਇਆ ਗੁਰਬਾਣੀ ਨੂੰ ਆਧਾਰ ਬਣਾਉਂਦਿਆਂ ਹੋਇਆ ਉਹਨਾਂ ਦਾ ਆਪਣਾ ਜੀਵਨ ਕਦੋਂ ਗੁਰਬਾਣੀ ਬਣ ਗਿਆ ਉਹਨਾਂ ਨੂੰ ਪਤਾ ਨਹੀਂ ਲੱਗਾ ਉਹ ਗੁਣ ਜੋ ਲੋੜੀਂਦੇ ਹਨ ਅਤ ਜ਼ਰੂਰੀ ਨੇ ਜਿਨ੍ਹਾਂ ਦਾ ਜ਼ਿਕਰ ਕਰਦਿਆਂ ਹੋਇਆਂ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਆਪ ਆਪਣੀ ਰਸਨਾ ਦੁਆਰਾ ਇਹ ਸ਼ਬਦ ਵਰਤਦੇ ਨੇ ਕਿ ਵਿਣ ਗੁਣ ਕੀਤੇ ਭਗਤ ਨਾ ਹੋਏ ਬੰਦਗੀ ਨਹੀਂ ਪ੍ਰਵਾਨ ਹੁੰਦੀ ਜਿੰਨੀ ਦੇਰ ਤੱਕ ਰੱਬੀ ਗੁਣ ਬੰਦੇ ਦੇ ਜੀਵਨ ਦਾ ਆਧਾਰ ਨਹੀਂ ਬਣਦੇ ਇੱਥੇ ਇੱਕ ਗੱਲ ਜਦੋਂ ਤੁਸੀਂ ਇਤਿਹਾਸ ਨੂੰ ਆਪਾਂ ਪੜ੍ਹਦੇ ਹਾਂ ਆਪ ਜੀ ਵਾਚਦੇ ਹੋ ਤੇ ਇਹ ਜ਼ਿਕਰ ਤੁਹਾਡੇ ਸਾਹਮਣੇ ਵਾਰ ਵਾਰ ਆਏਗਾ ਕਿ ਗੁਰੂ ਪੁੱਤਰ ਜਿਹੜੇ ਸਨ ਉਹ ਜਦੋਂ ਜਦੋਂ ਵੀ ਗੁਰੂ ਸਾਹਿਬਾਨ ਕੋਈ ਸੇਵਾ ਲਾਉਂਦੇ ਰਹੇ ਜਦੋਂ ਜਦੋਂ ਵੀ ਉਹਨਾਂ ਨੇ ਕੁਝ ਕਿਹਾ ਕਰਨ ਨੂੰ ਉਹਨਾਂ ਵੱਲੋਂ ਜਵਾਬ ਇੱਕੋ ਹੀ ਹੁੰਦਾ ਸੀ ਕਿਉਂਕਿ ਉਹ ਆਪਣੇ ਆਪ ਨੂੰ ਗੱਦੀ ਦੇ ਦਾਅਵੇਦਾਰ ਮੰਨਦੇ ਸਨ ਤੇ ਇੱਥੇ ਗੁਰੂ ਨਾਨਕ ਦੇ ਦਰਬਾਰ ਦੀ ਇੱਕ ਵਡਿਆਈ ਹੈ ਉਹਦੇ ਅੰਦਰ ਗੁਰਦੇਵ ਸੱਚੇ ਪਾਤਸ਼ਾਹ ਦਾ ਇੱਕ ਸਪਸ਼ਟ ਸੰਦੇਸ਼ ਹੈ ਵੀ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਤੋ ਖਸਮ ਦਾ ਪਿਆਰ ਜਿਹੜਾ ਉਹ ਤਾਂ ਹੀ ਮਾਣਿਆ ਜਾ ਸਕਦਾ ਜਦੋਂ ਕੰਪਲੀਟ ਸਰੈਂਡਰ ਹੋ ਜਾਏ ਜਦੋਂ ਆਤਮ ਸਮਰਪਣ ਗੁਰੂ ਚਰਨਾਂ ਦੇ ਵਿੱਚ ਕਰ ਦਿੱਤਾ ਜਾਏ ਜਿੰਨੀ ਦੇਰ ਤੱਕ ਕੰਪਲੀਟ ਸਰੈਂਡਰ ਨਹੀਂ ਹੁੰਦਾ ਆਤਮ ਸਮਰਪਣ ਨਹੀਂ ਹੁੰਦਾ ਉਨੀ ਦੇਰ ਤੱਕ ਪ੍ਰਾਪਤੀ ਨਹੀਂ ਹੋ ਸਕਦੀ ਪੰਚਤੰਤਰ ਦੀ ਨਾ ਇੱਕ ਬੜੀ ਦਿਲਚਸਪ ਮਿਥਿਆ ਹੈ ਬੜੀ ਪਿਆਰੀ ਜੀ ਇੱਕ ਕਹਾਣੀ ਹੈ ਕਿ ਜੰਗਲ ਵਿੱਚ ਇੱਕ ਸਾਧੂ ਦਾ ਵਸੇਬਾ ਸੀ ਜੰਗਲ ਵਿੱਚ ਰਹਿੰਦਾ ਸੀ ਉਹ ਬੰਦਗੀ ਕਰਦਾ
ਔਰ ਪਰਮਾਤਮਾ ਦੇ ਪਾਣੀ ਅੰਦਰ ਮਸਤ ਰਹਿੰਦਾ। ਦੇਵ ਨਿਯਤ ਨਾਲ ਉਹਨੂੰ ਇੱਕ ਨੌਜਵਾਨ ਮੁੰਡੇ ਨੇ ਆਪਣਾ ਮੁਰਸ਼ਦ ਧਾਰਨ ਕਰ ਲਿਆ, ਉਹਦਾ ਮੁਰੀਦ ਬਣ ਬੈਠਾ। ਉਹ ਬਾਬਾ ਜੀ ਕਹਿਣ ਲੱਗਾ, ਮੈਂ ਸੰਸਾਰ ਵੱਲੋਂ ਵਿਰਕਤ ਹੋਣਾ ਚਾਹੁੰਦਾ ਤੇ ਮੈਂ ਚਾਹੁੰਦਾ ਵੀ ਮੈਂ ਤੁਹਾਡੇ ਚਰਨਾਂ 'ਚ ਰਹਿ ਕੇ ਤੁਹਾਡੀ ਸੇਵਾ ਕਰਾਂ। ਸੇਵਾ ਕਰਦਿਆਂ ਹੋਇਆਂ ਤੁਸੀਂ ਕਿਰਪਾ ਕਰਕੇ ਮੈਨੂੰ ਵੀ ਭਗਵਾਨ ਦੇ ਨਾਲ ਜੋੜ ਦਿਓ। ਇੰਜੋ ਆ ਕੇ ਤੇ ਉਹਦਾ ਮੁਰੀਦ ਬਣ ਗਿਆ। ਔਰ ਕੁਝ ਦਿਨ ਜਦੋਂ ਉਹਨੂੰ ਰਹਿੰਦੇ ਨੂੰ ਹੋ ਗਏ, ਸਾਧੂ ਨੇ ਇਹਨੂੰ ਰੋਜ਼ ਸਿਖਾਉਣਾ ਵੀ ਪ੍ਰਾਪਤੀ ਤਦ ਤੱਕ ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਆ ਮਨ ਜਿਹੜਾ ਇਹਨੂੰ ਮਾਰਿਆ ਨਹੀਂ ਜਾ ਸਕਦਾ, ਤੇ ਜਿਹਦੇ ਚਰਨਾਂ ਦੇ ਵਿੱਚ ਮੱਥਾ ਟੇਕਦੀ ਉਹਦਾ ਹਰ ਬਚਨ ਹਰ ਹੁਕਮ ਮੰਨਣ ਵਾਸਤੇ ਪਾਬੰਦ ਹੋ ਜਾਈਦਾ। ਬਾਬਾ ਜੀ ਫਿਕਰ ਨਾ ਕਰੋ, ਤੁਹਾਡੇ ਬਚਨਾਂ ਤੇ ਫੁੱਲ ਚੜਾਵਾਂਗਾ ਮੈਂ, ਇੰਜ ਉਹਨੇ ਰੋਜ਼ਾਨਾ ਕਹਿ ਛੱਡਣਾ। ਲਓ ਜੀ, ਕੁਦਰਤੀ ਦੇਵ ਨੇਤ ਨਾਲ ਕੋਈ ਸਬੱਬ ਐਸਾ ਬਣ ਗਿਆ, ਅਸਮਾਨ ਵਿੱਚ ਇੱਕ ਦਿਨ ਕਾਲੀਆਂ ਘਟਾਵਾਂ ਚੜ ਆਈਆਂ। ਆ ਮੀਂਹ ਪੈਣ ਡਿਆ ਨਾ ਬਾਹਰ, ਇੱਦਾਂ ਮੌਸਮ ਹੋ ਗਿਆ ਬੱਦਲਵਾਈ ਦਾ, ਮੀਂਹ ਪੈਣ ਦੇ ਆਸਾਰ ਬਣ ਗਏ। ਸਾਧੂ ਆਪਣੇ ਚੇਲੇ ਨੂੰ ਬੜੇ ਪਿਆਰ ਨਾਲ ਕਹਿਣ ਲੱਗਾ, ਕਹਿਣ ਲੱਗਾ ਬੇਟਾ, ਅਸਮਾਨ ਕਾਲੇ ਬੱਦਲਾਂ ਦੇ ਨਾਲ ਟੱਕਿਆ ਜਾ ਰਿਹਾ ਹੈ ਤੇ ਉਮੀਦ ਆ ਵੀ ਜਲਦੀ ਮੀਂਹ ਸ਼ੁਰੂ ਹੋ ਜਾਏਗਾ। ਉਹ ਕਹਿਣ ਲੱਗਾ ਵੀ ਆਪਣੇ ਕੋਲ ਭੋਜਨ ਪ੍ਰਸ਼ਾਦਾ ਪਕਾਉਣ ਵਾਸਤੇ ਲੋੜੀਂਦਾ ਬਾਲਣ ਮੌਜੂਦ ਨਹੀਂ, ਤੋ ਜਲਦੀ ਨਾਲ ਜਾ ਜੰਗਲ ਵਿੱਚੋਂ ਕੁਝ ਸੁੱਕੀਆਂ ਲੱਕੜਾਂ ਕੱਟ ਕੇ ਲੈ ਆ, ਤਾਂ ਕਿ ਆਪਣੇ ਕੋਲ ਜਿਹੜਾ ਬਾਲਣ ਹੈ, ਜਿੰਨਾ ਕੁ ਆਪਾਂ ਨੂੰ ਬਾਲਣ ਦੀ ਜ਼ਰੂਰਤ ਹੈ, ਕੁਝ ਦਿਨਾਂ ਦਾ ਬਾਲਣ ਆਪਣੇ ਕੋਲ ਆਪਾਂ ਸੰਭਾਲ ਕੇ ਰੱਖ ਸਕੀਏ, ਆਪਾਂ ਸਟਾਕ ਕਰ ਸਕੀਏ, ਤੇ ਜਲਦੀ ਜਾ। ਉਹ ਸਾਹਮਣੇ ਗੁੱਠੇ ਕੁਆੜਾ ਪਿਆ, ਉਹ ਲੈ ਜਾ ਤੇ ਵੰਡ ਵੰਡ ਕੇ ਲੈ ਆ ਸੁੱਕੀਆਂ ਲੱਕੜਾਂ ਦੀ। ਉੱਠ ਕੇ ਤੇ ਤੁਰ ਪਿਆ, ਜਵਾਬ ਦੇਣ ਨੂੰ ਜੀ ਕਰੇ ਤੇ ਮੂੰਹ ਸ਼ਬਦ ਨਾਲ ਨਿਕਲਣ ਵੀ ਕਿਵੇਂ ਜਵਾਬ ਦਿਆਂ। ਹੌਲੀ ਹੌਲੀ ਉੱਠ ਕੇ ਤੁਰਿਆ ਤੇ ਜਾ ਕੇ ਕੁਹਾੜੇ ਦੇ ਦਸਤੇ ਨੂੰ ਹੱਥ ਪਾਇਆ ਤੇ ਮਨ ਵਿੱਚ ਸੋਚਦਾ ਵੀ ਇਹ ਬਾਬਾ ਤੇ ਮੈਨੂੰ ਜੰਗਲ 'ਚ ਇਕੱਲੇ ਨੂੰ ਤੋਰਨ ਲੱਗਾ, ਕਿ ਜੰਗਲ ਵਿੱਚ ਤੇ ਬੜੇ ਜੰਗਲੀ ਜਾਨਵਰ ਖੂੰਖਾਰ ਜਾਨਵਰ ਫਿਰਦੇ ਨੇ, ਤੇ ਜੇ ਮੈਂ ਮੰਨ ਲਓ ਚਲਿਆ ਗਿਆ ਕਿਸੇ ਜੰਗ ਸ਼ਿਕਾਰੀ ਦੀ ਭੇਟਾ ਹੋ ਗਿਆ, ਕਿਸੇ ਸ਼ਿਕਾਰੀ ਜਾਨਵਰ ਦੀ ਡੇੜਕੇ ਚੜ੍ਹ ਗਿਆ, ਜਾਨ ਤੋਂ ਹੱਥ ਧੋਣਾ ਪਏਗਾ ਤੇ ਬਾਬੇ ਨੂੰ ਜਵਾਬ ਤੇ ਦੇਣਾ ਪਏਗਾ ਨਾ ਕਿਵੇਂ ਨਾ ਕਿਵੇਂ। ਕੁਹਾੜਾ ਫੜ ਕੇ ਤੇ ਫਿਰ ਆ ਗਿਆ ਵਾਪਸ, ਆ ਕੇ ਤੇ ਖਲੋ ਗਿਆ ਉਹਦੇ ਸਾਹਮਣੇ। ਕਹਿੰਦਾ ਕਾਕਾ ਸੋਚਦਾ ਕੀ ਹੈ, ਜਦ ਤੱਕ ਮੀਂਹ ਆ ਜਾਣਾ? ਨਹੀਂ, ਕਹਿੰਦਾ ਬਾਬਾ ਜੀ ਮੈਂ ਇੱਕ ਬੇਨਤੀ ਕਰਨ ਵਾਸਤੇ ਆਇਆ। ਕਹਿਣ ਲੱਗਾ ਦੱਸ। ਕਹਿੰਦਾ ਬਾਬਾ ਜੀ ਮੈਂ ਤੁਹਾਨੂੰ ਆਪਣਾ ਮੁਰਸ਼ਦ ਮੰਨਿਆ ਤੇ ਤੁਹਾਡਾ ਮੁਰੀਦ ਬਣਿਆ। ਵੇਖੋ ਹੁਣ ਤੁਸੀਂ ਮੈਨੂੰ ਕਹਿੰਦੇ ਹੋ ਵੀ ਜੰਗਲ 'ਚੋਂ ਜਾ ਕੇ ਲੱਕੜਾਂ ਕੱਟ ਕੇ ਲਿਆ, ਮੈਂ ਜਦੋਂ ਇੱਧਰੋਂ ਤੁਰਾਂਗਾ ਜੰਗਲ ਵੱਲ ਨੂੰ ਤੇ ਮੇਰੀ ਤੇ ਤੁਹਾਡੇ ਵੱਲੋਂ ਪਿੱਠ ਹੋ ਜਾਣੀ ਹੈ, ਤੇ ਜਦੋਂ ਤੁਹਾਡੇ ਵੱਲੋਂ ਮੇਰੀ ਪਿੱਠ ਹੋ ਗਈ, ਜੇ ਗੁਰੂ ਵੱਲੋਂ ਪਿੱਠ ਹੀ ਹੋ ਗਈ ਤੇ ਬਚੂਗਾ ਕੀ? ਮੈਨੂੰ ਤੇ ਪਾਪ ਲੱਗ ਜੂਗਾ ਬਹੁਤ ਵੱਡਾ, ਤੇ ਮੇਰੇ ਕੋਲੋਂ ਇਹ ਪਾਪ ਨਾ ਕਰਾਓ। ਉਹ ਸਾਧੂ ਸੱਚੀ ਕੋਈ ਰੱਬ ਦਾ ਪਿਆਰਾ ਸੀ, ਉਹਨੇ ਆਖਿਆ ਚੰਗਾ ਕਾਕਾ ਜੇ ਤੂੰ ਪਾਪ ਨਹੀਂ ਕਰਨਾ ਤੇ ਮੈਂ ਕਰ ਲੈਣਾ, ਤੂੰ ਇੱਥੇ ਬਹਿ ਮੈਂ ਜਾਣਾ। ਉਹਨੇ ਕੁਹਾੜਾ ਫੜਿਆ ਚਲਿਆ ਗਿਆ। ਜਾ ਕੇ ਉਹਨੇ ਕੋਈ ਘੰਟਾ ਲਾਇਆ, ਸਵਾ ਘੰਟਾ ਜੰਗਲ 'ਚ ਸੁੱਕੀਆਂ ਲੱਕੜਾਂ ਉਹਨੇ ਇਕੱਠੀਆਂ ਕੀਤੀਆਂ, ਪੰਡ ਬੰਨੀ, ਬੰਨ ਕੇ ਤੇ ਉਹਨੇ ਲਿਆ ਕੁਟੀਆ ਵਿੱਚ ਸੁੱਟੀ। ਚਲੋ ਇਹ ਮੁਸ਼ਕਲ ਜਿਹੜੀ ਸੀ ਉਹ ਹੱਲ ਹੋ ਗਈ। ਤੋ ਕੁਦਰਤੀ ਉਹਨੇ ਦੇਰ ਨੂੰ ਮੀਂਹ ਸ਼ੁਰੂ ਹੋ ਗਿਆ, ਬਰਸਾਤ ਸ਼ੁਰੂ ਹੋ ਗਈ। ਹੁਣ ਚੇਲਾ ਮੁਰਸ਼ਦ ਤੇ ਮੁਰੀਦ ਦੋਵੇਂ ਉਹ ਕੁਟੀਆ ਦੇ ਵਿੱਚ, ਉਹ ਝੁੱਗੀ ਦੇ ਵਿੱਚ ਜਿੱਥੇ ਵਸੇਬਾ ਸੀ ਉਹਦਾ, ਉਹਦੇ ਅੰਦਰ ਬੈਠੇ ਨੇ। ਰਾਤ ਦਾ ਸਮਾਂ ਹੈ ਤੇ ਕੁਦਰਤੀ ਜਦੋਂ ਮੀਂਹ ਸ਼ੁਰੂ ਹੋਇਆ, ਨਿੱਕੀ ਨਿੱਕੀ ਕਣੀ ਦਾ ਮੀਂਹ ਸੀ, ਉਹ ਝੌਂਪੜੀ ਦੇ ਵਿੱਚੋਂ ਨਾ ਇੱਕ ਪਾਸਿਓਂ ਪਾਣੀ ਚੋਣਾ ਸ਼ੁਰੂ ਹੋ ਗਿਆ, ਝੌਂਪੜੀ ਚੋਣ ਲੱਗ ਪਈ। ਬਾਬੇ ਬੈਠੇ ਨੇ, ਹੁਣ ਅੱਜ ਕੱਲ੍ਹ ਤੇ ਪੱਕੇ ਮਕਾਨ ਬਣ ਗਏ ਨੇ, ਪਰ ਜਦੋਂ ਆਪਾਂ 1950-55 ਜਾਂ 60 ਜਾਂ ਉਦੋਂ ਬਾਅਦ ਦੀ ਵੀ ਆਪਾਂ ਗੱਲ ਕਰ ਲਈਏ, ਮੇਰਾ ਖਿਆਲ ਹੈ 80 ਦੇ ਆਸ ਪਾਸ ਦੇ ਸਮੇਂ ਦੀ ਵੀ ਜਦੋਂ ਆਪਾਂ ਗੱਲ ਕਰ ਲਈਏ, ਤੇ ਪੰਜਾਬ ਦੇ ਵਿੱਚ ਜਦੋਂ ਬਰਸਾਤਾਂ ਸ਼ੁਰੂ ਹੋਣੀਆਂ, ਜਿਹਨਾਂ ਦਿਨਾਂ ਵਿੱਚ ਜਦੋਂ ਝੜੀ ਲੱਗਣੀ, ਉਦੋਂ ਆਮ ਤੌਰ 'ਤੇ ਲੋਕਾਂ ਨੂੰ ਆਪਣੇ ਕੋਠੇ ਲਿਪਣੇ ਪੈਂਦੇ ਹੁੰਦੇ ਸੀ, ਮੀਂਹ ਨਾਲ ਛੱਤਾਂ ਚੋਣ ਲੱਗ ਜਾਂਦੀਆਂ ਸਨ, ਘਰਾਂ ਦੀਆਂ ਕੱਚੀਆਂ ਕੰਧਾਂ ਜੇ 2 ਦਿਨ ਮੀਂਹ ਲਗਾਤਾਰ ਪੈ ਜਾਣਾ ਤੇ ਕਈ ਵਾਰੀ ਕੱਚੀਆਂ ਕੰਧਾਂ ਡਿੱਗ ਵੀ ਜਾਂਦੀਆਂ ਹੁੰਦੀਆਂ ਸੀ, ਤੋ ਉਹਨਾਂ ਦੀ ਲਿਪਾ ਪੋਚੀ ਕਰਨੀ ਪੈਂਦੀ ਸੀ। ਲਓ ਜੀ, ਝੁੱਗੀ ਛੰਨ ਜਿਹੜੀ ਸੀ ਉਹ ਚੋਣੀ ਸ਼ੁਰੂ ਹੋ ਗਈ, ਤੇ ਉਹ ਬਜ਼ੁਰਗ ਬਾਬਾ

ਜਾਏਗੀ, ਮੈਂ ਬਚਦਾ ਕੋਈ ਨਹੀਂ, ਕੋਈ ਅਸਾਰ ਨਹੀਂ ਬਚਣ ਦਾ। ਕਹਿਣ ਲੱਗਾ ਉਹ ਜਦੋਂ ਉਹਨੇ ਵੇਖਿਆ ਨਾ, ਬਾਬੇ ਨੇ ਵੇਖਿਆ ਵੀ ਇਹ ਤੇ ਉਹ ਦੇੜ ਬੁਣਜੀ ਚ ਫਸਿਆ ਬੈਠਾ। ਕਹਿੰਦਾ ਕਾਕਾ ਜਾਂਦਾ ਨੀ ਤੂੰ। ਉਹ ਕਹਿਣ ਲੱਗਾ ਬਾਬਾ ਜੀ ਮੈਂ ਚਲਿਆ ਤੇ ਜਾਵਾਂ ਪਰ ਮਜਬੂਰੀ ਬੜੀ ਵੱਡੀ ਹੈ। ਕਹਿੰਦਾ ਹੁਣ ਕੀ ਮਜਬੂਰੀ ਹੈ? ਕਹਿੰਦਾ ਤੁਸੀਂ ਮੇਰੇ ਗੁਰੂ ਹੋ ਤੇ ਮੈਂ ਤੁਹਾਡਾ ਚੇਲਾ, ਤੇ ਗੁਰੂ ਤੇ ਚੇਲੇ ਦਾ ਪਿਆਰ ਹਮੇਸ਼ਾ ਬਣਿਆ ਰਹਿਣਾ ਚਾਹੀਦਾ, ਸਤਿਕਾਰ ਵੀ ਜ਼ਰੂਰ ਬਣਿਆ ਰਹਿਣਾ ਚਾਹੀਦਾ, ਮੈਂ ਤੁਹਾਡੇ ਚਰਨਾਂ 'ਚ ਨਮਸਕਾਰ ਕਰਦਾ ਹਾਂ। ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਤੁਸੀਂ ਆ ਥੱਲੇ ਬੈਠੇ ਹੋਵੋਗੇ ਛੱਤ ਦੇ, ਤੇ ਮੈਨੂੰ ਤੁਸੀਂ ਕਹਿੰਦੇ ਮੈਂ ਤਾਂ ਚੜ ਜਾਵਾਂ, ਜਦੋਂ ਮੈਂ ਤਾਂ ਚੜ ਗਿਆ ਤੁਸੀਂ ਥੱਲੇ ਹੋ ਗਏ, ਮੈਂ ਉੱਪਰ ਹੋ ਗਿਆ, ਤੇ ਤੁਹਾਡਾ ਕਾਹਦਾ ਸਤਿਕਾਰ ਰਿਹਾ? ਬਹੁਤ ਵੱਡਾ ਪਾਪ ਲੱਗ ਜਾਏਗਾ, ਕਿਰਪਾ ਕਰੋ ਮੇਰੇ ਕੋਲੋਂ ਪਾਪ ਨਾ ਕਰਾਓ, ਮੈਂ ਨਹੀਂ ਇਹ ਪਾਪ ਕਰ ਸਕਦਾ। ਉਹ ਸਾਧੂ ਵਿਚਾਰਾ ਉੱਠਿਆ, ਉਹ ਆਪ ਚੜ ਗਿਆ, ਮੀਂਹ ਪੈਂਦਾ ਸੀ, ਕੱਪੜੇ ਤੇ ਉਹਦੇ ਗਿੱਲੇ ਹੋ ਗਏ, ਪਰ ਉਹਨੇ ਚਲੋ ਉਹ ਜਿੱਥੋਂ ਪਾਣੀ ਦਾ ਚੋਅ ਪੈ ਰਿਹਾ ਸੀ ਉਹਨੇ ਹੱਥ ਮਾਰ ਕੇ ਤੇ ਉਹਨੂੰ ਹਟਾ ਦਿੱਤਾ, ਥੱਲੇ ਉੱਤਰ ਆਇਆ। ਹੇਠਾਂ ਉੱਤਰ ਕੇ ਤੇ ਉਹਨੇ ਅੱਗ ਬਾਲੀ, ਭੋਜਨ ਪ੍ਰਸ਼ਾਦੇ ਵਗੈਰਾ ਉਹਨੇ ਪਕਾਏ, ਪਕਾਈਆਂ ਉਹਨੇ 10-12 ਰੋਟੀਆਂ ਪਕਾ ਕੇ, ਕਹਿੰਦਾ ਆ ਬਈ ਕਾਕਾ ਆਪਾਂ ਪ੍ਰਸ਼ਾਦਾ ਛਕ ਲਈਏ ਹੁਣ। ਆ ਗਿਆ ਉਹ, ਕਹਿੰਦਾ ਬਾਬਾ ਜੀ ਵੇਖੋ ਦੋ ਬਚਨ ਤੇ ਮੈਂ ਤੁਹਾਡੇ ਪਹਿਲਾਂ ਹੀ ਮੋੜ ਚੁੱਕਾਂ, ਤੇ ਜੇ ਮੈਂ ਇਹ ਤੁਹਾਡਾ ਤੀਜਾ ਬਚਨ ਵੀ ਮੋੜ ਦਿੱਤਾ ਇਹ ਤਾਂ ਮੈਨੂੰ ਫਿਰ ਪਾਪ ਲੱਗ ਜਾਏਗਾ, ਇਸ ਕਰਕੇ ਪ੍ਰਸ਼ਾਦਾ ਮੈਂ ਜ਼ਰੂਰ ਛਕ ਲੈਣਾ। ਤੋ ਇਹ ਪੰਚਤੰਤਰ ਦੀ ਕਹਾਣੀ ਹੈ, ਬਹੁਤ ਸਾਰੀਆਂ ਐਸੀਆਂ ਕਹਾਣੀਆਂ ਜਿਹੜੀਆਂ ਸਿੱਖਿਆ ਦਾਇਕ ਹੁੰਦੀਆਂ ਨੇ। ਅਸਲ 'ਚ ਰਿਐਲਿਟੀ ਕੀ ਸੀ? ਗੁਰੂ ਪੁੱਤਰ ਗੁਰਦਾ ਗੱਦੀ ਉੱਤੇ ਆਪਣਾ ਜੱਦੀ ਹੱਕ ਸਮਝਦੇ ਸਨ, ਤੋ ਜੱਦੀ ਹੱਕ ਸਮਝਦਿਆਂ ਹੋਇਆ ਉਹ ਆਪਣੇ ਅੰਦਰ ਉਹ ਗੁਣ ਪੈਦਾ ਨਾ ਕਰ ਸਕੇ ਜਿਹੜੇ ਗੁਰਤਾ ਗੱਦੀ ਵਾਸਤੇ ਅਤਿਅੰਤ ਲੋੜੀਂਦੇ ਜ਼ਰੂਰੀ ਸਨ ਜਿਹੜੇ। ਤੋ ਇਹ ਕਾਰਨ ਸੀ, ਆਪਾਂ ਪਿੱਛੇ ਪੜ੍ਹ ਆਏ ਹਾਂ ਬਹੁਤ ਸਾਰੀਆਂ ਪਰਖਾਂ ਹੋਈਆਂ, ਉਹਨਾਂ ਪਰਖਾਂ ਵਿੱਚੋਂ ਭਾਈ ਲਹਿਣਾ 100 ਵਿੱਚੋਂ 100 ਨੰਬਰ ਲੈ ਕੇ ਪਾਸ ਹੁੰਦਾ ਰਿਹਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਦਾ ਇੱਕ ਆਖਰੀ ਪਰਚਾ ਪਾਉਣ ਦਾ ਮਨ ਬਣਾ ਲਿਆ। ਆਖਰੀ ਪਰਚਾ ਉਹਨਾਂ ਨੇ ਕਿਵੇਂ ਪਾਇਆ ਭਾਈ ਲਹਿਣੇ ਦਾ? ਉਹਦੇ ਵਾਸਤੇ ਗੁਰਦੇਵ ਸੱਚੇ ਪਾਤਸ਼ਾਹ ਨੇ ਇੱਕ ਅਜੀਬੋ ਗਰੀਬ ਸ਼ਕਲੋ ਸੂਰਤ ਅਖਤਿਆਰ ਕੀਤੀ ਹੈ। ਤੋ ਉਹ ਪਰਚਾ ਕਿਵੇਂ ਪਾਇਆ ਮੇਰੇ ਗੁਰਦੇਵ ਸੱਚੇ ਪਾਤਸ਼ਾਹ ਨੇ, ਉਹ ਸਰਵਣ ਕਰੋ ਕਹਾਣੀ ਕਾਵ ਰੂਪ ਦੇ ਵਿੱਚ ਸਿੰਘ ਆਪ ਜੀ ਨੂੰ।

इतिहास दसदा है भी सतगुरु गुरु नानक साहब महाराज साहब सच्चे पातशाह ने एक दिन तड़कसार बड़ा अजीबो गरीब वेश अख्तियार किया। वो की सी भी एक हाथ विच उन्होंने डांग फड़ ली, मोढ़े उत्ते एक थैला टंग लिया, थैले विच की है गुरु साहब जानन, हाथ विच डांग नाल दो तीन कुत्ते लै लए। और जदों जिहड़ा भी सिख पुछे जिहड़ा भी सवाल करे भी महाराज ये की लीला है, उन्हूं डांग लैके अगों मारन पैण। धानक रूप अख्तियार किया सतगुरां ने, धानक भीलां दी एक प्रजाति है, नाल शिकारी कुत्तियां नूं नाल लैके शिकार खेड़दे ने लोक। तो धानक रूप अख्तियार किया। गुरु प्यारी सात संगत, पवित्र बाणी का जदों आपां पठन पाठ करने आ, श्री राग दे अंदर सतगुरु गुरु नानक साहब महाराज साहब सच्चे पातशाह का उच्चारण किया होया एक मुबारक शब्द है, उहदे अंदर गुरदेव सच्चे पातशाह ने धानक किवें दा हुंदा है, उहदी शकलो सूरत की हुंदी है, किवें कार्य करदे, उहदा नक्शा खिंचिया बड़ा प्यारा। आखिया एक सवान दोए सवानी नाल, भलके भौंके सदा बयाल, शब्द वरते ने, ध्यान रखियो ਇਹ ਹਰ ਇੱਕ ਬੰਦੇ ਦੇ ਅੰਦਰ ਜਿਹੜੀ ਇੱਕ ਖੇਡ ਵਾਪਰ ਰਹੀ ਉਹਦਾ ਜ਼ਿਕਰ ਕਰ ਰਹੇ ਨੇ ਗੁਰਦੇਵ ਸੱਚੇ ਪਾਤਸ਼ਾਹ। ਅੰਦਰ ਬੈਠੀਆਂ ਹੋਈਆਂ ਸ਼ਿਕਾਰੀ ਪ੍ਰਵਿਰਤੀਆਂ ਦਾ, ਇੱਕ ਕੁੱਤਾ ਕਹਿੰਦੇ ਦੋ ਕੁੱਤੀਆਂ ਨੇ, ਲੋਭ ਦਾ ਕੁੱਤਾ ਤੇ ਆਸਾ ਤ੍ਰਿਸ਼ਨਾ ਦੀਆਂ ਦੋ ਕੁੱਤੀਆਂ, ਭਲਕੇ ਭੌਂਕਾਂ ਸਦਾ ਬਿਆਲ। ਹਜ਼ੂਰ ਕਹਿੰਦੇ ਨੇ ਦਿਨ ਚੜ੍ਹਦਿਆਂ ਸਾਰ, ਭਲਕ ਸ਼ਬਦ ਬੜੇ ਰੂਪਾਂ ਚ ਵਰਤਿਆ ਹੈ। ਇਹ ਵੀ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਉੱਥੇ ਭਲਕ ਸ਼ਬਦ ਵਰਤਿਆ ਗਿਆ ਤੜਕ ਸਾਰ ਅੰਮ੍ਰਿਤ ਵੇਲੇ ਵਾਸਤੇ। ਤੋ ਇੱਥੇ ਵੀ ਸਤਿਗੁਰੂ ਕਹਿ ਰਹੇ ਨੇ ਭਲਕੇ ਭੌਂਕਾ ਸਦਾ ਬਿਆਲ, ਕਹਿੰਦੇ ਤੜਕ ਸਾਰ ਸਵੇਰ ਤੋਂ ਹੀ ਇਹ ਲੋਭ ਦਾ ਕੁੱਤਾ ਜਿਹੜਾ ਭੌਂਕਣਾ ਸ਼ੁਰੂ ਕਰ ਦਿੰਦਾ, ਅੰਦਰ ਦੇ ਬੈਠੇ ਸ਼ਿਕਾਰੀ ਦੀ ਗੱਲ ਕਰ ਰਹੇ ਨੇ। ਤੋ ਸ਼ਬਦ ਉਹਨਾਂ ਵਰਤਿਆ ਵੀ ਇੱਕ ਸਵਾਨ ਦੋਏ ਸਵਾਣੀ ਨਾਲ, ਭਲਕੇ ਭੌਂਕਾ ਸਦਾ ਬਿਆਲ, ਕੂੜ ਸ਼ੁਰਾ ਮੁੱਠਾ ਮਰਦਾਰ, ਧਾਨਕ ਰੂਪ ਰਹਾ ਕਰਤਾਰ, ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ, ਹਾਂ ਵਿਗੜੈ ਰੂਪ ਰਹਾ ਬਿਕਰਾਲ, ਫਾਹੀ ਸੁਰਤ ਮਲੂਕੀ ਵੇਸ਼, ਹਾਂ ਠਗਵਾੜਾ ਠੱਗੀ ਦੇਸ਼, ਖਰਾ ਸਿਆਣਾ ਬਹੁਤਾ ਪਾਰ, ਧਾਨਕ ਰੂਪ ਰਹਾ ਕਰਤਾਰ। ਆਖਿਆ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਕਿਆ ਮੋਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹੇ ਵਿਚਾਰ, ਧਾਨਕ ਰੂਪ ਰਹਾ ਕਰਤਾਰ। ਤੋ ਸ਼ਿਕਾਰੀ ਦਾ ਜ਼ਿਕਰ ਕਰ ਰਹੇ ਨੇ ਸਭ ਸੱਚੇ ਪਾਤਸ਼ਾਹ। ਮੈਂ ਫਿਰ ਬੇਨਤੀ ਕਰਦਿਆਂ ਵੀ ਇਹ ਅੰਦਰ ਚੱਲ ਰਹੀ ਖੇਡ ਦਾ ਜ਼ਿਕਰ ਹੈ, ਪਰ ਸਾਡਾ ਇਤਿਹਾਸ ਕਹਿੰਦਾ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਵੇਸ ਅਖਤਿਆਰ ਕੀਤਾ। ਹੁਣ ਜਦੋਂ ਹੱਥ ਵਿੱਚ ਫੜ ਕੇ ਡਾਂਗ ਸਤਿਗੁਰੂ ਲਾਲ ਲੈ ਕੇ ਇੱਕ ਦੋ ਸ਼ਿਕਾਰੀ ਕੁੱਤਿਆਂ ਨੂੰ, ਤੇ ਕਰਤਾਰਪੁਰ ਨਗਰ ਤੋਂ ਬਾਰ ਬਾਰ ਚੱਲ ਪਏ, ਸਿੱਖ ਉਹਨਾਂ ਦੇ ਮਗਰ ਦੌੜੇ, ਜਿਹੜਾ ਮਗਰ ਆਵੇ ਫੜ ਡਾਂਗ ਛੱਡਣ ਉਹਦੇ। ਜਦੋਂ ਇੱਕ ਦੋ ਦੇ ਠੁੱਕੀਆਂ ਡਾਂਗਾਂ ਤੇ ਜਿਹੜੇ ਬਾਕੀ ਸਨ ਤਮਾਸ਼ਬੀਨ ਵੀ ਸਨ ਕੁਝ ਮਗਰ ਤੁਰੇ ਹੋਏ, ਉਹਨਾਂ ਵੇਖਿਆ ਵੀ ਅੱਗੇ ਤੇ ਗੁਰੂ ਸਾਹਿਬ ਬੜਾ ਮਿੱਠਾ ਬੋਲਦੇ ਸਨ, ਅੱਜ ਕੀ ਗੱਲ ਹੈ, ਹਜ਼ੂਰ ਸੱਚੇ ਪਾਤਸ਼ਾਹ ਦਾ ਚਿਹਰਾ ਲਾਲ ਸੁਰਖ, ਇਉਂ ਲੱਗਦਾ ਸੀ ਜਿਹੜਾ ਲਾਗੇ ਜਾਏਗਾ ਉਹਦਾ ਕੰਮ ਤਮਾਮ ਕਰ ਦੇਣਗੇ। ਡਰਦੇ ਬਹੁਤ ਸਾਰੇ ਪਿੱਛੇ ਮੁੜ ਆਏ, ਪਰ ਫਿਰ ਵੀ ਬਹੁਤ ਸਾਰੇ ਐਸੇ ਸੇਵਕ ਪਿਆਰੇ ਸਨ ਮਗਰ ਮਗਰ ਤੁਰੀ ਗਏ। ਉਹਨਾਂ ਆਖਿਆ ਚਲੋ ਨਾਲ ਨਾਲ ਤੁਰੇ ਚੱਲਦਿਆਂ ਵੇਹਨੇ ਆ ਵੀ ਆਖਿਰ ਕਰਦੇ ਕੀ ਨੇ ਸਤਿਗੁਰੂ। ਬਾਕੀ ਦੇ ਸਾਰੇ ਚਲੇ ਗਏ, ਜਿਹੜੇ ਕੁਝ ਮਗਰ ਆਏ ਥੋੜਾ ਜਿਹਾ, ਜਦੋਂ ਅਗਾਂਹ ਗਏ ਤੋ ਜਿਹੜਾ ਝੋਲਾ ਮੋਢੇ ਤੇ ਟੰਗਿਆ ਸੀ ਉਹਦੇ ਵਿੱਚੋਂ ਮਾਇਆ ਕੱਢ ਕੇ ਹਜ਼ੂਰ ਨੇ ਕੁਛ ਸੁੱਟੀ, ਜਿਹੜੇ ਉੱਥੋਂ ਬਚ ਗਏ ਸੀ ਡਾਂਗ ਤੋਂ ਉਹ ਮਾਇਆ ਦੇ ਚੱਕਰ ਚ ਉਲਝ ਗਏ। ਤੋ ਕਰਦਿਆਂ ਕਤਰਦਿਆਂ ਥੋੜੇ ਜੇ ਬਾਕੀ ਬਚੇ। ਇੱਥੇ ਜ਼ਿਕਰ ਮਿਲਦਾ ਤਾਸ ਅੰਦਰ ਵੀ ਬਾਬਾ ਬੁੱਢਾ ਤੇ ਭਾਈ ਲਹਿਣਾ ਦੋ ਬਚੇ ਸਨ, ਬਾਬੇ ਬੁੱਢੇ ਨੂੰ ਸਤਿਗੁਰਾਂ ਨੇ ਆਪ ਵਾਪਸ ਮੋੜ ਦਿੱਤਾ। ਭਾਈ ਲਹਿਣਾ ਉਹਨੂੰ ਜਦੋਂ ਦਬਕਾ ਕੇ ਸਤਿਗੁਰਾਂ ਨੇ ਗੱਲ ਕਹੀ ਲੈਣਿਆ, ਬਾਕੀ ਸਾਰੇ ਚਲੇ ਗਏ, ਕੋਈ ਡਾਂਗਾ ਖਾ ਕੇ ਚਲੇ ਗਿਆ, ਕੋਈ ਪੈਸੇ ਲੈ ਕੇ ਚਲਿਆ ਗਿਆ, ਤੂੰ ਕਿਉਂ ਨਹੀਂ ਜਾਂਦਾ ਬਈ, ਤੈਨੂੰ ਪਹਿਲਾਂ ਵੀ ਬਹੁਤ ਵਾਰ ਕਿਹਾ ਵੀ ਤੂੰ ਚਲਿਆ ਜਾ ਆਪਣੇ ਪਿੰਡ ਚਲਿਆ ਜਾ, ਆਖਰ ਤੂੰ ਜਾਂਦਾ ਕਿਉਂ ਨਹੀਂ। ਜਦੋਂ ਹਜ਼ੂਰ ਨੇ ਕਿਹਾ ਵੀ ਤੂੰ ਕਿਉਂ ਨਹੀਂ ਜਾਂਦਾ, ਤੇ ਭਾਈ ਲੈਣੇ ਦੇ ਹੱਥ ਜੁੜ ਗਏ। ਮਹਾਰਾਜ ਉਹ ਜਿਹੜੇ ਚਲੇ ਗਏ ਨੇ ਨਾ, ਉਹਨਾਂ ਦੇ ਹੋ ਸਕਦਾ ਵੀ ਕੋਈ ਹੋਰ ਥਾਂ ਟਿਕਾਣਾ ਹੋਵੇਗਾ, ਮੇਰਾ ਤੇਰੇ ਬਾਜੋਂ ਹੋਰ ਕੋਈ ਨਹੀਂ, ਮੈਨੂੰ ਦੱਸ ਮੈਂ ਤੇਰਾ ਦਰ ਛੱਡ ਕੇ ਆਖਿਰ ਕਿੱਥੇ ਚਲਿਆ ਜਾਵਾਂ, ਮੈਂ ਨਹੀਂ ਕਿਤੇ ਜਾ ਸਕਦਾ। ਹਜ਼ੂਰ ਕਹਿਣ ਲੱਗੇ ਸੱਚਮੁੱਚ ਜੇ ਤੂੰ ਕਿਤੇ ਨਹੀਂ ਜਾ ਸਕਦਾ, ਕੀ ਤੂੰ ਹਰ ਬਚਨ ਮੰਨੇਗਾ? ਕਹਿਣ ਲੱਗਾ ਮਹਾਰਾਜ ਹਰ ਬਚਨ ਮੰਨਣ ਵਾਸਤੇ ਰਜ਼ਾ ਮੰਨਦਾ, ਹੁਕਮ ਕਰੋ।
ਉੱਥੇ ਫਿਰ ਸਾਡੇ ਇਤਿਹਾਸਕਾਰਾਂ ਦੇ ਸ਼ਬਦ ਵਰਤੇ ਨੇ ਕਿ ਹਜ਼ੂਰ ਕਹਿੰਦੇ ਨੇ ਵੀ ਜੇ ਤੂੰ ਨਹੀਂ ਜਾਣਾ ਤੇ ਆਹ ਜਿਹੜਾ ਸਾਹਮਣੇ ਮੁਰਦਾ ਪਿਆ ਚੱਲ ਫਿਰ ਮੁਰਦੇ ਨੂੰ ਖਾ ਖਾ ਇਹਨੂੰ। ਕਹਿੰਦੇ ਨੇ ਜਦੋਂ ਹਜ਼ੂਰ ਨੇ ਆਖਿਆ ਨਾ ਮੁਰਦਾ ਖਾਏਗਾ, ਲੈਣੇ ਦੇ ਹੱਥ ਜੁੜ ਗਏ, ਹੱਥ ਜੁੜ ਕੇ ਗੁਰੂ ਸਾਹਿਬ ਦੇ ਸਨਮੁਖ ਖੜੋਤਾ ਹੋਇਆ ਭਾਈ ਲਹਿਣਾ, ਜੋੜ ਕੇ ਦੋਵੇਂ ਹੱਥ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ।

0: आप गवाया।
1: हजूर ने जो बांह फड के भाई लैण नू कहा भी जे मुरीदगी लैनी है तो मुर्दा खाना पेगा। उन्हें हाथ जोड़ दते, कहन लगा महाराज हुक्म करो भी सिर वालों खावा जा पैरां वालों खावा, किने खाना ते किने खवाना सी। हजूर सच्चे पातशाह जदों चुकन लगे भाई लैणा जी, बांह फड़ के घुट के अपने सीने नाल ला लिया। कहन लगे लैणा अज तो बाद तुसी मेरा ही एक अंग बन गए हो, ध्यान रखियो। बाबे सत्ते बलवंड ने रामकली की वार अंदर शब्द वरते ने भी जां सुधोस तां लैणा टिक्यों। बाबे ने जदों वेख्या ना भी शुद्ध हो गया बिल्कुल लैन, तो उस वेले अपना आप बाबे ने भाई लैणे विच टका दिता और आख्या कि तुसी अंगद बन गए हो, मेरा रूप हो गए हो, मेरा अंग हो गए हो। तो यों जदों गुरदेव सच्चे पातशाह वापस नगर करतारपुर आए, चेहरे उत्ते बड़ी शांति सी गुरदेव सच्चे पातशाह दे उत्ते। हजूर पातशाह दे हुक्म दे नाल भाई लैणा जी जिन्हां नूं आप गुरदेव सच्चे पातशाह ने अंगद बनाया, उन्हां नूं तख्त ते बिठाया। दुनिया दे इतिहास विच अपने आप दे विच इह बड़ी अलोखार गल वापरी सी, लोकां दीआं उंगलां मूँह च पै गईआं सन, लोक गल्लां करन लग पए सी कि बाबे ने यह जिहड़ा काम गुरु नानक ने कीता है यह उल्टी गंगा वहा दिती है। शब्द उन्होंने वरते हो रहे गंग वहाई है, दुनियाई आख्या के क्यों कहिंदे लोकी कहिंदे सी होर ही गंगा वगाती गुरु ने। अज तक दे इतिहास विच कदे ऐसा वर्तारा नहीं सी वापरिया, हमेशा मुरशद मुरशद ते मुरीद मुरीद ही रहिंदा सी। पर यह नवेकला कारज बाबे ने कीता जिथे मुरीद मुरशद बन गया, जिथे मुरीद बहिंदे सन मुरशद दी बहण वाली जगह ते अज मुरीद बैठा होया सी, ते मुरशद अपने मुरीद दे पैरी बैठा होया सी। तो सब तो पहला जदों भाई लैणे नूं गद्दी बख्शी गुरु अंगद पातशाह नूं, सब तो पहली नमस्कार गुरु अंगद साहब दे चरणां दे विच सतगुरु गुरु नानक निरंकारी बाबा जी ने आप कीती सी। तो इउं गुरु प्यारी साध संगत तो इउं सतगुरु गुरु नानक साहब महाराज साहब सच्चे पातशाह दे हुक्म दे नाल सतगुरु गुरु अंगद साहब महाराज साहब सच्चे पातशाह दी गद्दी नशीनी होई, गुरु अंगद साहब तख्त उत्ते सुभायमान होए। तख्त उत्ते सुभायमान होण तो मगरों जो बख्शिशां सिख संगत सिख जगत दे अंदर जो सेवावां सतगुरु गुरु अंगद साहब महाराज साहब सच्चे पातशाह ने घालियां, आने वाले दिनों दे विच इस तरह लड़ीवार दीवाना दे विच आप जी दे चरणां दे विच कहण दा यतन रहेगा। गुरु हजूरी अंदर जुड़ मिल
2: भक्ति मन लाल रथिया रत्ता सह सवाए, गुर साहब दी मन मोया कहना किशन जाए, जे वारती सच सचे अमृत पीवे रस गुण गाए, गुरमुखे रंग पाई है जिसनु कृपा करे रजाए, सत्साए संसार है सत्या रहन व्याए, अपने पाने काढ लेन आपे मिलान मिलाए, आपे आप मन वस्या माया मोह चुकाए, आप बढ़ाए दे तिन गुरम दे बजाए, सबना का दाता एक है भुलिया ले समझाए, एक आपे आप कुआए न दूजे छोड़ी नाए, गुरमति अर पाए ज्योति जोत मिलाए, नन्ना मेरे त्या नानक नाम समाए, श्री राग महला तीजा गुणवंती सच पाया, तिसना तज विकार को सबदी मन रंगे और रसना प्रेम प्यार, बिन सतगुर के नन पायो कर वेखो मन विचार, मन को मैल न तरे जितर गुर शब्द न करे प्यार, मन मेरे सतगुर के पाने चाल, निज कर वासे अमृत व्यय तास गुलाए महल, राव अगुणवंती गुण को नहीं बैण मिले दूर, मन साहब न जानी अब गुण सो प्रभु दूर, जिन्हें सच बिछाने सच रते प्रभुर, गुर शब दी मन बेदिया प्रभ मिलिया आप दूर, आपे रंगन रंगियों सब मिलाए, सच्चा रंग ना उतरे जिस वरते लिवलाए, चारे कुंडा बापत गए मन बूझ न पाए, जिस सतगु मिले सो मिले सच्चे सब समाए, मितंगरे रे कर थके मेरा दो काटे कोए, मिल पी तुम दो कटिया सब मिलावा होए, सच घटना सच रास है सच्चे सच्ची सोए, सच मिले से ना बिछड़े नानक गुरमुख पलावा होए, सच घटना सच है सचे सची सोए, ਸੱਚ ਮਿਲੇ ਸੇ ਨਾ ਪਿਛੜੇ ਨਾਨਕ ਗੋਰ ਮੁਖੋਏ ਸੀ ਰਾਗ ਮਹਿਲਾ ਤੀਜਾ ਆਪੇ ਕਾਰਨ ਕਰਤਾ ਕਰੇ ਸਿੱਠ ਦਿਖੇ ਸਭ ਆਪ ਉਪਾਏ ਸਭ ਇੱਕ ਇੱਕ ਵਰਦਾ ਲਿਖਣਾ ਲਿਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇਵ ਜਾਏ ਗੋਰਮਤੀ ਸਦ ਮਨ ਵਸਿਆ ਸੱਚ ਰਹੇ ਲਿਵਲਾਏ ਮਨ ਮੇਰੇ ਮਾਂ ਗੁਰ ਕੀ ਮਨ ਲਹਿਰ ਜਾਏ ਮਨ ਤਾਂ ਸੀ ਤਾਂ ਸਭ ਥੀ ਹੈ ਨਾਮ ਵਸੇ ਮਨਵਾਏ ਰਾਹੋ ਜਿਨ ਕਾਰਨ ਧਾਰਿਆ ਸੁਈ ਸਾਰ ਕਰੇ ਗੁਰ ਕੇ ਸਾਬਦ ਪਛਾਣੇ ਜਾ ਪੇ ਨਦ ਕਰੇ ਸੇ ਜਨ ਸੋ ਸਤ ਸੋਹਣੇ ਤੇ ਸੱਚੇ ਦਰਬਾਰ ਗੁਰਮ ਸੱਚਾ ਸਬਦ ਰਤੇ ਆਪੇ ਮੇਲੇ ਕਰਤਾਰ ਗੁਰਮਤੀ ਸੱਸ ਲਾਣਾ ਜ ਅੰਤ ਨ ਪਾਰਾ ਵਾਰ ਕੜ ਕੜ ਵਾਪੇ ਹੁਕਮ ਵਸੇ ਹੁਕਮੇ ਕਰੇ ਵਿਚਾਰ ਗੁਰ ਸਾਹਿਬ ਦੀ ਸਲਾਹੀਏ ਹਉਮੈ ਵਿੱਚੋ ਖੋਏ ਸਾਥ ਨਾ ਨਾਵੇ ਵਾਰੀ ਅਵਗਣਵੰਤੀ ਰੋਏ ਸੱਚ ਸਲਾਈ ਸੱਚ ਲਗਾ ਸੱਚੇ ਨਾਏ ਤਿਰਤ ਹੋਏ ਗੁਣ ਵਿਚਾਰੀ ਗੁਣ ਸੰਗਰਾ ਬਣਾ ਗੱਡਾਂ ਧੋਏ ਆਪੇ ਮੇਮ ਲਾਇਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਈ ਆਪਣਾ ਜਿੰਦੂ ਪਾਈ ਪ੍ਰਭ ਸੋਏ ਸੀ ਰਾਗ ਮਹਿਲਾ ਤੀਜਾ ਸੁਣ ਸੁਣ ਕੰਮ ਖੇਲੀਏ ਕਿਆ ਚੱਲੇ ਬਾਲ ਉਡਾਏ ਆਪਣਾ ਪਹਿਲਾਂ ਵਿਛਾਣੀ ਕਿਆ ਮੂੰਹ ਦਿਸੇ ਜਾਏ ਜਿਨ ਸਕੀ ਕੰਤ ਵਿਛਾਣਿਆ ਤਿੰਨ ਕਹਿ ਲਾਗੋ ਪਾਏ ਤਿੰਨ ਹੀ ਜੈਸੀ ਤੀਰਾ ਸਤਸੰਗ ਮੇਲ ਮਲਾਏ ਮੁੰਦੇ ਕੂੜ ਮੁੱਠੀ ਕੁੜਿਆਰ ਫਿਰ ਪ੍ਰਭ ਸੱਚਾ ਸੋਹਣਾ ਪਾਏ ਗੁਰ ਵਿਚਾਰੋ ਮਨ ਕੰਤ ਨਾ ਵਿਛਾਣਾਏ ਤਿੰਨ ਕੋ ਰਹਿਣ ਵਿਆਏ ਗਲ ਅਟਿਆ ਤਿਸਨਾ ਜਲੇ ਦੁੱਖ ਪਾਵੇ ਦੂਜੇ ਪਾਏ ਸਰਤੀ ਅਸਵਾਗਣ ਤਿੰਨ ਵਿੱਚੋਂ ਹੋਮੇ ਜਾਏ ਸਦਾ ਪ੍ਰਭੇ ਆਪਣਾ ਤੇਰਾ ਸੁੱਖੇ ਸੁੱਖ ਵਿਆਏ ਗਿਆਨ ਮੁਨੀ ਪੈਰਮਤੀਆਂ ਪਿਰਨ ਪਾਇਆ ਜਾਏ ਅਗਿਆਨਵਤੀ ਹੁੰਦੇ ਰਹਿ ਬਿਨ ਗੁਰ ਦੇਖੇ ਭੁੱਖ ਨ ਜਾਏ ਅਵ ਮਿਲ ਸਹਿਲਿਓ ਮੈਂ ਫਿਰ ਦਿਓ ਮਿਲਾਏ ਪੂਰੇ ਪਾਪ ਸੱਚ ਮਿਲੇ ਫਿਰ ਪਾਇਆ ਸੱਚ ਸਮਾਏ ਸੇ ਸਈਆ ਸੁਹਾਗਣੀ ਜਿਨ ਕੋ ਨਜ਼ਰ ਕਰੇ ਖਸਮ ਜਾਣੇ ਆਪਣਾ ਮੰਤ ਨੂੰ ਅੱਗੇ ਦੇ ਘਰ ਵਰ ਪਾਇਆ ਆਪਣਾ ਹਮੈ ਦੂਰ ਕਰੇ ਨਾਨ ਸੋ ਬੰਤੀ ਸੁਹਾਗਣੀ ਅੰਦਨ ਭਗਤ ਕਰੇ ਸੀ ਰਾਗ ਮਹਿਲਾ ਤੀਜਾ ਇੱਕ ਵਾਰ ਰਵੇ ਆਪਣਾ ਹੋ ਕੇ ਦਰ ਪੁੱਛੋ ਜਾਏ ਸਭ ਸੇਵੀ ਭਾਉ ਕਰ ਮੈਂ ਫਿਰ ਦਿਓ ਮਲਾਏ ਸਭ ਉਪਾਏ ਆਪੇ ਵੇਖੇ ਕਿਸ ਨੇੜੇ ਕਿਸ ਦੂਰ ਜਿਨ ਫਿਰ ਸੰਘੇ ਜਾਣਿਆ ਫਿਰ ਰਵੇ ਸਦਾ ਹਦੂਰ ਮੰਦੇ ਤੂੰ ਚੱਲ ਗੁਰ ਕੇ ਪਾਏ ਅੰਧ ਰਵੇ ਫਿਰ ਆਪਣਾ ਸਜੇ ਸਸਮਾਏ ਰਾਹੁ ਸਤਰਤੀ ਹੱਸੋ ਆਪਣੀ ਸੱਚੀ ਸਭ ਸਿਗਾਰ ਹਰ ਫਿਰ ਪਾਵੇ ਘਰ ਆਪਣੇ ਗੁਰ ਕੀਤ ਪਿਆਰ ਸੇ ਸੁਆਵੀ ਹਰ ਰੰਗ ਰਾਵੇ ਭਗਤ ਪਰੇ ਭੰਡਾਰ ਸੋ ਪ੍ਰਭ ਪ੍ਰੀਤ ਮਨ ਵਸੈ ਜਪਸੇ ਦੀ ਉਧਾਰ ਫਿਰ ਸਲਾਈ ਆਪਣਾ ਤਿੰਨ ਕੇ ਹੋ ਸਤ ਬਲਿਹਾਰੇ ਜਾਓ ਮੰਤ ਨਾ ਪੀ ਸਿਰ ਦੇ ਤਿੰਨ ਕੇ ਲਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰੂ ਨਾ ਪਛਾਣੀਏ ਨਾਨ ਸਤ ਸਮਾਏ ਸੀ ਰਾਗ ਮਹਿਲਾ ਤੀਜਾ ਜੋ ਸੱਚਾ ਸੱਚ ਤੂੰ ਸਭ ਕੁਝ ਤੇਰੇ ਚੀਰੇ ਲਗ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੇ ਹਰ ਜੀਓ ਬਖਸੇ ਬਖਸ਼ ਲਏ ਸੁਖ ਸਦਾ ਸਰੀਰ ਗੁਰਪ੍ਰਸਾਦੀ ਸੇਵ ਕਰੀ ਸਚ ਗੈਰ ਗੰਭੀਰੇ ਮਨ ਮੇਰੇ ਨਾਮ ਰਤੇ ਸੁਖੋਏ ਗੁਰਮਤੀ ਨਾਮ ਸਲਾਹੀਏ ਦੂਜਾ ਬਿਨਾਂ ਕੋਈ ਰਹੋ ਧਰਮ ਰਹੇ ਲੋਕ ਮਹਿ ਵੈ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਵਾਤਮਾ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮਰਾਰ ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਵਾਰ ਮਨ ਕੇ ਬੇਕਾਰ ਮਨ ਤਜੈ ਮਨ ਚੁਕੇ ਮੋਹ ਮਾਨ ਆਤਮ ਰਾਮ ਪਛਾਣਿਆ ਸਜੇ ਨਾਮ ਸਮਾਨ ਮੈਂ ਸਤਿਗੁਰ ਮੁਕਤਨ ਪਾਈਏ ਮਨ ਫਿਰੇ ਦੀਵਾਨ ਸਭ ਦਿਨਾਂ ਚਿਨੈ ਕਥਨੀ ਬਨੇ ਵੇਖਿਆ ਮਾਏ ਸਮਾਨ ਸਭ ਜੋ ਆਪੇ ਆਪੇ ਦੂਜਾ ਬਣਾ ਕੋਏ ਜੋ ਬੁਲਾਏ ਤੋ ਬੋਲੀਏ ਜਾਂ ਬੁਲਾਏ ਸੋਏ ਗੁਰਮੁਖ ਬ੍ਰਹਮ ਬਾਣੀ ਬ੍ਰਹਮ ਹੈ ਸਭ ਲਾਵਾ ਹੋਏ ਨਾਨਕ ਨਾ ਸਮਾਜ ਜਿਸ ਵੀ ਸੁਖ ਹੋਏ ਸੀ ਰਾਗ ਮਹਿਲਾ ਤੀਜਾ ਜਗ ਹੋ ਮੈਂ ਮੈਲ ਦੁਖ ਪਾਇਆ ਮਲ ਲਗੀ ਦੂਜੇ ਪਾਏ ਮਲ ਹੋ ਮੈਂ ਧੋਤੀ ਕੇ ਉਤਰੇ ਜੇ ਸੋ ਤੀਰਥ ਨਾਏ ਬਹੁ ਵਿਧ ਕਰਮ ਕਮਾਵਣੇ ਦੂਜੀ ਮਨ ਲੱਗੀ ਆਏ ਬੜੀਏ ਮੈਲ ਨਾ ਉਤਰੇ ਪੁੱਛੋ ਗਿਆ ਨਹੀਂ ਜਾਏ ਮਨ ਮੇਰੇ ਹਰ ਕੋ ਸੜਵਾ ਵੈ ਤਾਂ ਨਿਰਮੋਹੇ ਮਨ ਕੁਵਰ ਕਰਥ ਗਏ ਮੈਲ ਨਾ ਸਕੀ ਧੋਏ ਰਹਾਓ ਮਨ ਮੈਲੇ ਭਗਤ ਨਾ ਹੋਈ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋਏ ਜਾਸਨ ਪਤ ਗਵਾਏ ਗੁਰ ਪ੍ਰਸਾਦੀ ਮਨ ਵਸੈ ਮਲੋ ਮੈਂ ਜਾਏ ਸਮਾਏ ਜੋ ਅੰਧੇਰ ਦੀਪਕ ਵਾਲੇ ਤੋ ਗੁਰ ਗਿਆਨ ਅਗਿਆਨ ਤੇ ਜਾਏ ਹਮ ਕਿਆ ਹਮ ਕਰਾਂਗੇ ਅਮੂਰ ਗਵਾਰ ਕਾਨੇ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਮਾਇਆ ਜੀਵੜ ਦੁੱਖ ਨਹੀਂ ਹਮ ਤਾਂ ਕਹਿ ਸੰਸਾਰ ਗੁਰਮਤਿ ਸੱਚ ਪਾਈਐ ਸੱਚ ਨਾ ਮੁਰਦਾਰ, ਜਿਸਨ ਵੇਲੇ ਸੁਮ ਲੈ ਹੋ ਤਿਸ ਵਲਿਆਰੇ ਜਾਓ, ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਤਾਓ, ਮਨ ਰਤੇ ਜੇਵਾ ਰਤੀ ਅਰਗੁਣ ਸੱਚੇ ਗਾਓ, ਨਾਨਕ ਨਾਮ ਨ ਵਿਸੁਰੈ ਸੱਚੇ ਮੈਂ ਸਮਾਓ, ਸ੍ਰੀ ਰਾਗ ਮਹਿਲਾ ਚੌਥਾ ਕਰ ਪਹਿਲਾ, ਮੈਂ ਮਨ ਤਨ ਬਿਰੋ ਅਤ ਅਗਲਾ ਕਿਉਂ ਪੀਤਮ ਲੈ ਕਰਵਾਏ, ਜਾਂ ਦੇਖਾ ਫਿਰ ਆਪਣਾ ਪ੍ਰਭ ਦੇਖਿਆ ਦੁਖ ਜਾ, ਜਾ ਪੁੱਛਾਂ ਸਜਣਾ ਪ੍ਰਭ ਕੀਤੇ ਵਿਦਿਓ ਮਿਲੇ ਮਿਲਾਏ, ਮੇਰੇ ਸਤਿਗੁਰਾ ਮੈਂ ਤੁਝਿਆ ਵਰਨਾ ਕੋਏ, ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਲੇ ਅਰ ਸੋਏ ਰਹੋ, ਸਤਿਗੁਰ ਦਾ ਤਰ ਨਾਮ ਕਹਿ ਪ੍ਰਭ ਮਿਲਾਵੇ ਸੋਏ, ਸਤਿਗੁਰੂ ਹਰ ਪ੍ਰਭੂ ਜਿਆ ਗੁਰ ਜੀ ਵਰਨਾ ਕੋਏ, ਗੁਰਸ ਹੋ ਗੁਰਸੁਣਾਈ ਟੈਵਾਂ ਕਰ ਦਇਆ ਮੇਲੇ ਪ੍ਰਭ ਸਹਿ, ਮਾਨ ਅਟਕੇ ਨੇ ਨਾ ਪਾਇਆ ਕਰ ਭਾਵ ਥਕੇ ਸਭ ਕੋਏ, ਸਹਿ ਸਿਆਣ ਬਕਰ ਰਹਿਮਾਨ ਕੋਰੇ ਰੰਗ ਨ ਹੋਏ, ਕੂੜ ਕਾਪਟ ਕਿਨੇ ਨਾ ਪਾਇਓ, ਜੂ ਬੀਜੇ ਸੁਖਾ ਖਾਵੇ ਸੋਏ, ਸਮਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ, ਸਭ ਤੁਦੋ ਖਾਲੀ ਕੋ ਨਹੀਂ ਦਰ, ਗੁਰਮੁਖਾਂ ਨੂੰ ਸਵਾਸ ਬਿਗ ਪਉ ਜੋ ਡੁੱਬਦੇ ਕੱਢ ਲੈ, ਜਾਂ ਨਾਨਕੀ ਅਰਦਾਸ ਹੋ ਸੀ ਰਾਗ ਮਹਿਲਾ ਚੌਥਾ, ਨਾ ਮਿਲੀਏ ਮਨ ਤਰਤੀਏ ਬਿਨਾਂ ਤਿਰਜੀ ਵਾਸ, ਕੋਈ ਗੁਰਮੁਖ ਸੱਜਣ ਜੇ ਮਿਲੇ ਬੰਦ ਦੱਸੇ ਪ੍ਰਭ ਗੁਣਤਾਸ, ਹੋ ਤਿਸ ਵਿੱਟੋਂ ਚੌਖਨੀਏ ਮੈਂ ਨਾਮ ਕਰੇ ਬਰਗਾਸ, ਮੇਰੇ ਪ੍ਰੀਤਮਾ ਹੋ ਜੀਵਨ ਨਾਮ ਥੀ ਆਏ ਬਿਨਾਂ ਜਾਮਾ, ਜੀਵਨ ਨਾ ਥੀਏ ਮੈਂ ਸਤਿਗੁਰ ਨਾਮ ਦੜਾਏ ਰਾਓ, ਨਾਮ ਅਮੋਲ ਕਰਤਨ ਆਏ ਪੂਰੇ ਸਤਿਗੁਰ ਪਾਸ, ਸਾਧੂ ਸੇਵ ਲੱਗਿਆ ਕਰ ਰਤਨ ਦੇਵੇ ਪ੍ਰਗਾਸ, ਵਡਭਾਗੀ ਵਡਭਾਗੀਆ ਜੋ ਆਏ ਮਿਲੇ ਗੁਰਪਾਸ, ਜਿਨ ਸਤਿਗੁਰੂ ਪੁਰਖ ਨਾ ਭੇਟਿਓ ਭਾਗਹੀਣ ਬਸਕਾਲ, ਓਏ ਫਿਰ ਪ੍ਰਜੋਨ ਭਵਾਈ ਹੈ ਵਿੱਚ ਵਿੱਚ ਟਕਰ ਵਿਕਰਾਲ, ਉਹਨਾਂ ਪਾਸ ਵਾਸ ਨਾ ਬੀਟੀ ਜਨੰਤਰ ਕਰੋ ਚੰਡਾਲ, ਸਰਪੁਰ ਅੰਮ੍ਰਿਤਸਰ ਵਡਭਾਗੀ ਨਾਮੇ ਆਏ, ਉਹਨਾਂ ਜਨਮ ਕੇ ਮਲ ਉਤਰੇ ਨਿਰਮਲ ਨਾਮ ਦੜਾਏ, ਜਾਂ ਨਾਨਕ ਉਤਮ ਪਦ ਪਾਇਆ ਸਤਿਗੁਰ ਕੀ ਲਿਬਲਾਏ, ਸੀ ਰਾਗ ਮਹਿਲਾ ਚੌਥਾ, ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਏ, ਗੁਰਮੁਖ ਸਜਣ ਗੁਣਕਾਰੀਆ ਮਿਲ ਪੀਤਮ ਹਰ ਗੁਣ ਗਾਏ, ਹੀਰੇ ਹੀਰੇ ਮਿਲ ਬੇਦਿਆ ਰੰਗ ਚਲੂ ਲੈ ਨਾਏ, ਮੇਰੇ ਗੋਬਿੰਦ ਗੁਣ ਗਾਵਾਂ ਤਿਰਤ ਮਨ ਹੋਏ ਅੰਤਰ ਪਿਆ, ਸਰਣਾ ਕੀ ਗੁਰ ਤਸਮ ਲਾਵੇ ਸੋਏ ਰਾਉ, ਮਨ ਰੋਗੋ ਬਡਬਾਗੀ ਓ ਗੁਰ ਤੂਠਾ ਕਰੇ ਵਸਾਓ, ਗੁਰ ਨਾਮ ਦੜਾਏ ਰੰਗ ਸਿਓ, ਸਤਿਗੁਰ ਕਹਿ ਬਲ ਜਾਓ, ਬਿਨ ਸਤਿਗੁਰ ਹਰ ਨਾਮ ਨਾ ਲੱਭੀ ਲਾ ਕੋਟੀ ਕਰਮ ਕਮਾਓ, ਬਿਨ ਭਾਗਾ ਸਤਿਗੁਰ ਨਾਮ ਲੈ ਕਰ ਬੈਠਾ ਨੇਟ, ਨਿਤ ਪਾਸ ਅੰਤਰ ਗਿਆਨ ਦੁੱਖ ਭਰਮ ਹੈ, ਵਿੱਚ ਪੜਦਾ ਦੂਰ ਮੈਂ ਆਸ, ਬਿਨ ਸਤਿਗੁਰ ਸੇਵੇ ਕੰ ਪੇਟੇ ਕੰਚ ਨਾ ਥੀਏ, ਮਨ ਮੁਖ ਲੋਹੋ ਉਡਾ ਬੇੜੀ ਪਾਸ, ਸਤਿਗੁਰ ਦਾ ਹਰ ਨਾਮ ਹੈ ਕਿਦ ਵਿਚੜਿਆ ਜਾਏ, ਸਤਿਗੁਰ ਪਾਣੇ ਜੋ ਚਲੇ ਬਹੁਤ ਮਿੱਠਾ ਹੈ, ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲੈ ਮਿਲਾਏ, ਸ੍ਰੀ ਰਾਗ ਮਹਿਲਾ ਚੌਥਾ, ਉਹ ਪੰਥ ਸਾਣੀ ਨਿੱਤ ਖੜੀ ਕੋਈ ਆ ਪ੍ਰਭ ਦੱਸੇ ਤੈਨੂੰ ਜਾਓ, ਜਿਨ ਮੇਰਾ ਪਿਆਰਾ ਰਾਵਿਆ ਤਿੰਨ ਪਿੱਛੇ ਲਾ ਫਰਾਓ, ਕਰਨ ਮਿੰਨਤ ਕਰ ਜੋਰੀ ਮੈਂ ਪ੍ਰਭ ਮਿਲਣੇ ਕਾ ਚਾਓ, ਮੇਰੇ ਭਾਈ ਜਨਾ ਕੋਈ ਮੁਕਵਾ ਪ੍ਰਭ ਮੇਲ ਮਿਲਾਏ, ਹੋ ਸਤਿਗੁਰ ਵਿਟੋ ਵਾਰਿਆ ਜੀਰ ਹਰ ਪ੍ਰਭ ਦੀਆ ਦਿਖਾਏ ਰਾਓ, ਹੋਏ ਨਮਾਣੀ ਢੈਭਵਾ ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰਮਾਣ ਹੈ ਗੁਰ ਸਤਿਗੁਰ ਕਰੇ ਆਸਾ ਵਾਸ, ਹੋ ਗੁਰ ਸਲਾਈ ਨਾ ਰਜੂ ਮੈਂ ਮੇਲਿਆ ਪ੍ਰਪਾਸ, ਸਾਧਨੋ ਸਭ ਕੋ ਲੋਚਦਾ ਜਿਤਾ ਜਾਗਤ ਸਭ ਕੋਏ, ਮਿਨ ਭਾਗਾ ਦਰਸ਼ਨਾ ਥੀਏ ਭਾਗੀਣ ਬੈਰ ਹੋਏ, ਜੋ ਹੈ ਭਰਾਵ ਭਾਣਾ ਸੋਤੀਏ, ਤੌਰ ਲਿਖਿਆ ਨਾ ਮੇਟੇ ਕੋਏ, ਆਪੇ ਸਤਿਗੁਰੂ ਆਪ ਵਰ ਆਪੇ ਮੇਲ ਮਿਲਾਏ, ਆਵ ਦਇਆ ਕਰ ਮੇਲ ਸੀ ਗੁਰ ਸਤਿਗੁਰ ਪਿੱਛੇ ਪਾਏ, ਸਭ ਜਗ ਜੀਵਨ ਜਗ ਵਾਪੈ ਨਾਨਕ ਜਲ ਜਲੈ ਸਮਾਏ, ਸ੍ਰੀ ਰਾਗ ਮਹਿਲਾ ਚੌਥਾ, ਰਵ ਰਸ ਅੰਮ੍ਰਿਤ ਵਰ ਰਸ ਸਤ ਲੋਭਾ ਭੱਲਾ, ਕਿਤ ਬਿਧ ਮਿਲੇ ਰਸਕਾਏ, ਜਾਇ ਪੁੱਛਾਂ ਸੁਹਾਗਣੀ ਤੁਸਾ ਕਿਉਂ ਮਿਲਿਆ ਪ੍ਰਭੂ ਆਏ, ਹੋਵੇ ਪਰਵਾਹ ਨਾ ਬੋਲ ਵਈ ਉਹ ਮਲ ਮਲ ਧੋਵਾਂ ਪਾਏ, ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਸੱਜਣ ਸਤਿਗੁਰ ਪੁਰਖ ਹੈ ਕਦੋ ਕੱਢੇ ਉਵੇਂ ਮਾਰ ਰਹੋ, ਗੁਰਮੁਖੀਆ ਸੁਹਾਗਣੀ ਤਿੰਨ ਦਇਆ ਪਾਈ ਮਨ ਆਏ, ਸਤਿਗੁਰ ਵਚਨ ਰਤਨ ਹੈ ਜੋ ਮੰਨੈ ਜੋ ਆ ਰਸ ਖਾਏ, ਸੇ ਬਡਭਾਗੀ ਬੜ ਜਾਣੀ ਹੈ ਜਾਂ ਰਸਾ ਰਸ ਲਦਾ ਖਾਦਾ ਗੁਰ ਪਾਏ, ਇਹ ਹਾਂ ਰਸ ਵਣ ਤਿੰਨ ਸਭ ਦਾ ਹੈ ਪਾਗੜੀ ਨਹੀਂ ਖਾਏ ਮੇ ਸਤਿਗੁਰ ਭਲੇ ਨਾ ਪੈ ਮਨੁੱਖ ਰਹੇ ਬਿਲਾਏ ਓਏ ਸਤਿਗੁਰੂ ਅਗੇ ਨਾ ਨਵੈ ਅੰਤਰ ਕ੍ਰੋਧ ਬਿਲਾਏ ਹਰ ਹਰ ਹਰ ਰਸ ਵਾਪੈ ਆਪੇ ਹਰ ਰਸ ਹੋਏ ਆਪਦੇ ਆਕਰ ਦੇਸੀ ਗੁਰਮੁਖ ਅੰਮ੍ਰਿਤ ਚੋਏ ਸਭ ਤਨ ਮਹਿ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸੀ ਰਾਗ ਮਹਿਲਾ ਚੌਥਾ ਦਿਨ ਸਜੜੇ ਫਿਰ ਆਵਤੇ ਰਣ ਸਵਾਈ ਜਾਏ ਆਪ ਗੜੇ ਨਰ ਨਾ ਬੁਝੇ ਤਿਨ ਮੂਸਾ ਲਾ ਡੁਕਾਏ ਗੁਣ ਮਿੱਠਾ ਮਾਇਆ ਪਸਰਿਆ ਮਨ ਮੁਗ ਲੱਗੇ ਮੱਖੀ ਬਜੇ ਬਚਾਏ ਭਾਈ ਰਹੇ ਮੈਂ ਮੀਤ ਸਕਾ ਪ੍ਰਭ ਸੋਏ ਪੁੱਤਰ ਕਲਤਰ ਮੋਹ ਵੇਖੇ ਅੰਤ ਵੇਲੀ ਕੋਈ ਨਾ ਹੋਏ ਰਾਓ ਗੁਰਮਤੀਆ ਲਿਵ ਰਹਿ ਅਰਤ ਰਹਿ ਸੁਨਾਏ ਉਹਨੇ ਚੱਲਣ ਸਾ ਨਿਹਾਲਿਆ ਹਰ ਕਰ ਚਲਿਆ ਪਤ ਪਾਏ ਗੁਰਮੁਖ ਦਰਗੇ ਮੁਨੀਏ ਅਰ ਆਪ ਲਏ ਗੱਲਾਏ ਗੁਰਮੁਖ ਨੂੰ ਬੰਤ ਪਕੜਾ ਦਰ ਠਾਕ ਨਾ ਕੋਈ ਪਾਏ ਹਰ ਨਾਮ ਸਲਾਏ ਨਾਮ ਮਨ ਨਾਮ ਰਹਿਣ ਲਿਵ ਲਾਏ ਆਨਨ ਤੁਨੀ ਦਰ ਵਾਜੇ ਦਰ ਚੇ ਸੁਭਾ ਪਾਏ ਜਿਨੀ ਗੁਰਮ ਨਾਮ ਸਲਾਇਆ ਤਿਨਾ ਸਭ ਕੋ ਕਹਿ ਸਵਾਸ ਤਿਨ ਕੀ ਸੰਗ ਦੇ ਪ੍ਰਭ ਮੈਂ ਜਾ ਚ ਕੀ ਅਰਦਾਸ ਨਾਨਕ ਭਾਗ ਵਡੇ ਤਿਨਾ ਗੁਰਮੁਖਾਂ ਜਿਨਾ ਅੰਤਰ ਨਾਮ ਪ੍ਰਗਾਸ ਸੀ ਰਾਗ ਮਹਿਲਾ ਪੰਜਵਾਂ ਕਰ ਪਹਿਲਾ ਕਿਆ ਤੂੰ ਰਤਾ ਦੇਖ ਗਏ ਪੁੱਤਰ ਕਰਤ ਸਿਗਾਰ ਸਭ ਉਹ ਗਏ ਖੁਸ਼ੀਆਂ ਕਰੇ ਮਾਣੇ ਰੰਗ ਅਪਾਰ ਬਹੁ ਕਰੇ ਫਰਮਾਇਸੀ ਵਰਤੇ ਫਾ ਹੋਏ ਅਫਾਰ ਕਰਤਾ ਜਿਤਨਾ ਵੀ ਮਨੁੱਖ ਮੰਦ ਗਵਾਰ ਮੇਰੇ ਮਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਰਾਓ ਕਪੜ ਭੋਗ ਲਪਟਾਇਆ ਸੋਇਨਾ ਰੂਪਾ ਖਾਕ ਹੈ ਵਰ ਗੈਵਰ ਬਹੁ ਰੰਗੇ ਕੀਏ ਰਥ ਕਾਥ ਕਿਸੀ ਚਿਤ ਨਾ ਪਾਈ ਵਸਿਆ ਸਭ ਸਾਕ ਸਜਣਾਰ ਬੁਲਾਇਆ ਬਿਨਾ ਹੋਵੇ ਨਾ ਪਾਗ ਲੈਂਦਾ ਬਾਧੂ ਆਏ ਤੂੰ ਮਾਇਆ ਕਰੇ ਕੱਤ ਜਿਸਨੂੰ ਤੂੰ ਪਤਿਆਈਂਦਾ ਸੋਤ ਤੁਜੈ ਨਿਤ ਅਹੰਕਾਰ ਕਰੇ ਅਹੰਕਾਰੀਆ ਵਿਆਪਨ ਮਨ ਕੀ ਮਤ ਤਿਨ ਪ੍ਰਭ ਭੁਲਾਇਆ ਨਾ ਤੇ ਜਾਤ ਨਾ ਪਤ ਸਤਿਗੁਰ ਪੁਰਖ ਲਾਏ ਕੋ ਸਜਣ ਸੋਏ ਹਰ ਜਨ ਕਾ ਰਖਾਏ ਕਹਿ ਕਿਆ ਮਾਣ ਸੋ ਮੈਂ ਰੋਏ ਜੋ ਹਰ ਪਾਵੇ ਸੋ ਕਰੇ ਦਰ ਫੇਰ ਨ ਪਾਵੇ ਕੋਏ ਨਾਨਕ ਰਤਾ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹਿਲਾ ਪੰਜਵਾਂ ਮਨ ਬਿਲਾਸ ਬੋ ਰੰਕਣਾ ਦਿੱਟ ਭੂਲ ਖੁਸ਼ੀਆਂ ਛਤਰ ਬਾਸਾਈਆਂ ਬੇਸੈਸੇ ਭਰੀਆਂ ਭਾਈ ਰੇ ਸੁਖ ਸਾਧ ਸੰਗ ਪਾਇਆ ਲਿਖਾ ਲੇਖਦੇ ਪੁਰਖ ਵਧਾਤੇ ਦੁੱਖ ਸਹਿਸਾ ਮਿਟ ਗਿਆ ਰਾਉ ਜੀਤੇ ਤਾਂ ਤਨੰਤਰਾਉ ਤੇ ਭਾਵ ਆਇਆ ਧਨ ਪਾਤੀ ਪਨ ਮੂੜੀਆਂ ਮੇਰੀ ਮੇਰੀ ਕਰ ਭਰਿਆ ਹੋ ਚਲਾਏ ਨਿਸੰਗ ਹੋਏ ਵਰਤੇ ਅਫਰਿਆ ਸਭ ਕੋ ਵਾ ਚੁਕਾ ਲਿਆ ਨਾ ਮੇਰੇ ਨਾਵੇ ਖਾ ਕਰ ਲਿਆ ਕੋਟ ਤੇਤੀ ਸੇਵਕਾ ਸਾਧ ਸਿਰਦਾਰ ਖਰੀਆ ਗ੍ਰੰਭਰੀ ਵੜ ਸਾਹਿਬੀ ਸਭ ਨਾਨ ਸੁਬੰਧਿਆ ਸਿਰੋਗ ਮਹਿਲਾ ਪੰਜਵਾਂ ਮਲ ਗਏ ਉੱਠ ਬੋਲੀਏ ਬਿਣ ਬੂਜੇ ਮੁਗਧ ਗੋਸ ਅਜਾਣ ਸੋ ਪ੍ਰਭ ਜਿਤ ਨਾਇਓ ਝੂਟੇਗੀ ਵਿਵਾਣ ਸਤਿਗੁਰ ਸੇਤੀ ਜਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾ ਲੈਣ ਲੱਗਾ ਕਿਤ ਕੋੜੇ ਸਭ ਮੁਕਤੀ ਚੱਲੀ ਗੈ ਰਹਿਣ ਰਾਓ ਕੁਤ ਕਰੇ ਪਤਮਾ ਕੀ ਆਉਂਦੇ ਸੈ ਨਾਈ ਕਾਲ ਉੱਤੇ ਸਾਥ ਮਨੁੱਖ ਹੈ ਬਾਧਾ ਮਾਇਆ ਜਾਲ ਮੁਕਤੇ ਸਹੀ ਪਾਲੀਏ ਜਦੋਂ ਚਾਨਾਮ ਸੰਭਾਲ ਜੋ ਕਰ ਛੱਡ ਗਵਾਵਣਾ ਸੋਲਾ ਗਾਮਨ ਮਾਏ ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਏ ਫਾਦੇ ਸੇ ਨਿਕਲੇ ਗੁਰ ਕੀ ਪੈਰੀ ਪਾਏ ਕੋਈ ਰੱਖ ਨਾ ਸਕੀ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾਂ ਪਾਲ ਕੇ ਆ ਪਿਆ ਸਰਣਾਏ ਨਾਨਕ ਸੱਚੇ ਪਾਤਸ਼ਾਹ ਦੁਧਾ ਲੈ ਕਢਾਏ ਸੀ ਰਾਗ ਮਹਿਲਾ ਪੰਜਵਾਂ ਖੜੀ ਮੌਤ ਕਾ ਪਾਉਣਾ ਕਾ ਸਵਰਨ ਹਾਰ ਮਾਇਆ ਕੰਮ ਵਿਆਪਿਆ ਸਮਝੇ ਨਾ ਹੀ ਗਵਾਰ ਉੱਠ ਚੱਲਿਆ ਪਤਾਏਆ ਪਰਿਆ ਜਮ ਬਸੰਦਾਰ ਅੰਧੇ ਤੂੰ ਬੈਠਾ ਕੰਧੀ ਪਾਏ ਜੇ ਹੋਵੇ ਪੁਰ ਲਿਖਿਆ ਤਾਂ ਗੁਰ ਕਾ ਵਚਨ ਕਮਾਏ ਰਾਓ ਹਰੀ ਨਾ ਡਡਰੀ ਪੱਕੀ ਵੱਡਣ ਵਾਰ ਵੇਲੇ ਬਦਾਤ ਪਹੁੰਚਿਆ ਲਾਇਕ ਤਿਆਰ ਜਾ ਹੁਆ ਹੁਕਮ ਕਿਸਾਨ ਦਾ ਤਾਂ ਲੂਣ ਪਿਆ ਖੇਤਾਰ ਪਹਿਲਾ ਪੈਰ ਤੰਦੇ ਗਿਆ ਦੂਜੇ ਪਰਸ ਹੋਇਆ ਤੀਜੇ ਚਾਕ ਚਗਾਇਆ ਚੌਥੇ ਪੋਰ ਪਿਆ ਖਾਧੀ ਚਿਤ ਨਾ ਆਏ ਓ ਜਿਨ ਜਿਉ ਪਿੰਡ ਦੀਆ ਸਾਹ ਸੰਤ ਕੋ ਵਾਰਿਆ ਜਿਉ ਗਿਉ ਕੁਰਬਾਨ ਜਿੱਤੇ ਸੋਈ ਮਨ ਪਾਈ ਮਿਲਿਆ ਪੁਰਸ ਜਾਣ ਨਾ ਰਿੜਾ ਤਾਂ ਸਦਾ ਨਾਲ ਅੰਤਰਜਾਮੀ ਜਾਣ ਸੀ ਰਾਗ ਮਹਿਲਾ ਪੰਜਵਾਂ ਸਭੇ ਗਲਾ ਵਿਸਾਰੀ ਉਹਨੂੰ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾਇਕ ਹੈ ਗੁਰ ਨਾਮ ਦੀ ਆਓ ਸਸਵਾਓ ਆਸ ਸਭ ਲੈ ਕੇ ਕਾਂ ਆਸ ਕਮਾਓ ਜਿਨ ਸਤਗੁਰ ਸੇਵਿਆ ਤੈਨੂੰ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੂੰ ਸਲਾਹ ਸਭੇ ਛੋੜ ਸਿਆਣ ਬਾ ਗੁਰ ਕੀ ਪੈਰੀ ਪਾਏ ਰਾਓ ਤੁਕ ਭੁਗ ਨਾ ਵਿਆਪਈ ਜੇ ਸਤਿਗੁਰ ਸੁਖਦਾਤਾ ਮਨ ਹੋਏ ਕਿਤੀ ਕਾਮ ਨੱਚੀ ਜੈ ਜਾਂ ਹਿਰਦੇ ਸੱਚਾ ਸੋਏ ਜੇ ਤੂੰ ਹੱਥ ਰੱਖਿਆ ਹੱਥ ਦੇ ਤਿਸ ਮਾਨ ਸਕੇ ਕੋਏ ਸੁਖਦਾਤਾ ਗੁਰ ਸੇਵੀਏ ਸਭ ਗੁਣ ਗੱਡੇ ਤੋਏ ਸੇਵਾ ਮੰਗੇ ਸੇਵਕੋ ਲਾਇਆ ਆਪਣੀ ਸੇਵ ਸਾਧੂ ਸੰਗ ਮਸਤੇ ਟੁੱਟੇ ਪਾਵਾਂ ਦੇਵ ਸਾਖੀ ਵਾਤ ਸਾਹਿਬ ਆਪੇ ਕੰਨ ਕਰੇਵ ਸਤਿਗੁਰੇ ਬਲਿਆਰਣੇ ਮਨ ਸਸਾ ਪੁਰੇਵ ਇੱਕੋ ਦਿਸੈ ਸਜਣਾ ਇੱਕੋ ਭਾਈ ਮੀਤ ਇੱਕ ਦੀ ਸਮੱਗਰੀ ਇੱਕ ਦੀ ਹੈ ਰੀਤ ਇੱਕ ਸਿਉ ਮਨ ਮਾਨਿਓ ਤਹੋ ਨੈਚਲ ਚੀਤ ਸਚ ਕਾਣਾ ਸਚ ਬੈਨਣਾ ਟੇਕ ਨਾਨਕ ਸਚ ਗੀਤ ਸ੍ਰੀ ਰਾਗ ਮਹਿਲਾ ਪੰਜਵਾਂ ਸਭੇ ਤੋਕ ਬਰਾਵਤੇ ਜੇ ਆਵੇ ਇੱਕ ਹੱਥ ਜਨ ਬਦਾਰ ਸਫਲ ਹੈ ਜੇ ਸੱਚਾ ਸ਼ਬਦ ਕੱਥ ਗੋਤੇ ਮਹਿਲ ਪ੍ਰਭਤੇ ਜੇ ਲਿਖਿਆ ਹੋਵੇ ਮਤ ਮੇਰੇ ਮਨ ਇੱਕ ਸੋਚਿਤ ਲਾਏ ਇੱਕ ਸਵੈਨ ਸਭ ਤੰਦਾ ਸਮਿੱਥਿਆ ਮੋਹ ਮਾਏ ਰਹਾਉ ਲਖਸੀਆਂ ਪਾਸਾਈਆਂ ਜੇ ਸਤਿਗੁਰ ਨਜ਼ਰ ਕਰੇ ਨਿਮਕੇ ਹਰ ਨਾਮ ਦੇ ਮੇਰਾ ਮੰਤਨ ਸੀਤਲ ਹੋਏ ਜਿਨਕੋ ਪੁਰੂ ਲਿਖਿਆ ਤਿਨ ਸਤਿਗੁਰ ਚਰਨ ਗਏ ਸਫਲ ਮੂਰ ਸਫਲਾ ਕੜੀ ਤੇ ਸੱਚੇ ਨਾਲ ਪਿਆਰ ਦੁੱਖ ਸੰਤਾਪ ਨ ਲੱਗੀ ਜਿਸ ਹਰ ਕਾ ਨਾਮ ਆਧਾਰ ਮਾਂ ਭਗਤ ਗੁਰ ਕਾਢਿਆ ਸੋਈ ਉਤਰਿਆ ਪਾਰ ਥਾਂ ਸੁਆਪ ਸਤ ਜਿੱਥੇ ਸੰਤ ਸੁਭਾ ਟੋਈ ਤਿਸ ਹੀ ਨੂੰ ਮਿਲੈ ਜਿਨ ਪੂਰਾ ਗੁਰੂ ਲਵਾ ਨਾਨਕ ਵਧਾ ਕਰਤਾ ਤਿੱਥੇ ਮਿਤਨਾ ਜਨਮ ਜਰਾਉ ਸ੍ਰੀ ਰਾਗ ਮਹਿਲਾ ਪੰਜਵਾਂ ਸੋਈ ਤਿਆਏ ਜਿਹੜੇ ਸਿਰ ਸਾਂ ਪਾਸਾਓ ਤਿਸੀ ਕੀ ਕਰਵਾਸ ਕਰ ਮਨ ਜਿਸ ਕਾ ਸਭ ਸਿਰ ਸਾਓ ਸਾਛੇ ਅਣ ਸਾੜ ਕੇ ਗੁਰ ਕੀ ਚਾਨੀ ਪਾਓ ਮਨ ਮੇਰੇ ਸੁਖ ਸਹਿਸੀ ਤੀ ਜਪ ਜਾਓ ਆਠ ਪੈ ਪ੍ਰਭ ਤਿਆਏ ਤੂੰ ਗੁਣ ਗੋਬਿੰਦ ਨਿਤ ਗਾਓ ਰਾਓ ਤੀਗੀ ਚਾਨੀ ਪਰਮ ਨਾ ਜੇ ਓੜ ਨਾ ਕੋਏ ਜਿਸ ਮਰਿ ਸੁਖ ਹੋਏ ਕਣਾ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਗੁਰਜਾ ਕੁਰੀ ਪ੍ਰਭ ਸਾਹਿਬ ਸੱਚਾ ਸੋਏ ਸਾਹ ਸੰਦ ਹੋਏ ਨਿਰਮਲਾ ਕਟੇ ਜਮਕੀ ਫਾਸ ਸੁਖਦਾਤਾ ਪੈ ਪੰਜਨੋ ਤਿਸ ਵਾਗੇ ਕਰ ਦਾਸ ਮੇਹ ਕਰੇ ਜਿਸ ਮਿਹਰਬਾਨ ਤਾਂ ਕਾਰਜੋ ਆਵੇ ਰਾਸ ਬਹੁਤ ਬਹੁਤ ਬਖਾਣੀ ਉੱਚੋ ਉੱਚਾ ਥਾਓ ਵਨ ਚੈਨ ਵਾਰਾ ਕਿਮਤ ਕਹਿਣਾ ਸਿਖਾਓ ਨਾਨਕੋ ਬ੍ਰਹਮਿਆ ਕਰ ਸਦੇਵ ਆਪਣਾ ਨਾਓ ਸ੍ਰੀ ਰਾਗ ਮਹਿਲਾ ਪੰਜਵਾਂ ਨਾਮ ਤੇ ਆਏ ਸੋ ਸੁਖੀ ਤੇ ਸਭ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਏ ਪੌੜੀ ਸਵਨੀ ਲੋਏ ਸਾਧ ਸੰਗਤ ਕੇ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਧਿਆਏ ਨਾਮ ਧਿਆਏ ਨਾਮ ਸਾਹੇ ਸਾਧ ਸੰਗ ਅੱਗੇ ਲੈ ਛੁੜਾਏ ਰਹੋ ਦੁਨੀਆਂ ਕੇ ਵਡਿਆਈਆਂ ਕਮਣੇ ਆਵੇ ਕਾਮ ਮਾਇਆ ਕਰੰਗ ਸਫਿਕਾ ਜਾ ਤੋ ਸਿਨਦਾਨ ਜਾ ਕੇ ਦਿਆਰ ਵਸੈ ਸੋ ਪੂਰਾ ਪ੍ਰਧਾਨ ਸਾਧੀ ਕੂਏ ਰਿਣ ਕਾ ਆਪਣਾ ਆਪ ਤਿਆਗ ਬਾਬ ਸਿਆਣਵ ਸਗਲ ਛੱਡ ਗੁਰ ਕੀ ਚਾਨੀ ਲਾਗ ਤਿਸੇ ਪ੍ਰਾਪਤ ਰਤਨ ਹੋਏ ਜੇ ਮਤ ਹੋਵੇ ਭਾਗ ਤਿਸੇ ਪ੍ਰਾਪਤ ਭਾਈਓ ਜਿਸਦੇ ਪ੍ਰਭ ਆਪ ਸਤਿਗੁਰ ਕੀ ਸੇਵੇ ਸੁਖ ਰਹੇ ਜਿਸਮ ਵਿਨਸੇ ਹੋਮੇ ਤਾਪ ਨਾਨਕੋ ਗੁਰ ਬੇਟਿਆ ਵਿਨਸੇ ਸਗਲ ਸੰਤਾਪ ਸ੍ਰੀ ਰਾਗ ਮਹਿਲਾ ਪੰਜਵਾਂ ਇੱਕ ਵਿਚਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਕਾ ਮਨਵਾਸਾ ਇੱਕੋ ਪ੍ਰਾਣ ਹੁੰਦਾਰ ਤਿਸਰਨਾਈ ਸਦਾ ਸੁਖ ਪਾ ਬ੍ਰਹਮ ਕਰਤਾਰ ਮਨ ਮੇਰੇ ਸਗਲੋ ਪਾਪ ਤਿਆਗ ਗੁਰਪੂਆ ਰਾਧ ਨਿਤ ਇੱਕ ਸਕੀ ਲਿਵਲਾ ਗਰਾਓ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕੋ ਦੀ ਮਨ ਟੇਕ ਹੈ ਜਿਨ ਜਿਉ ਪਿੰਡ ਦਿੱਤਾ ਸੋ ਬ੍ਰਹਮ ਨੂੰ ਨਾ ਵਿਸੁਰੈ ਜਿਨ ਸਭ ਕਿਛ ਵਸ ਕੀਤਾ कारिको बारिको थान तन तर वाप जी जांत सब जन किए आठ पैत जाप एक से तीरतिया न होवी शोक संताप पाव ब्रह्म प्रभु दूजा नाई कोई जियो पिण सतिसगा चोत पावे सोए गोर पूरे पूरा पया जम नानक सच्चा सोए श्री रोग महला पंजवा जिन सतगुर से हों चित लाया से पूरे प्रदान जिनको आप दयाल होए तिन उपजे मन ज्ञान जिनको मत लिखिया तिन पाया हर नाम मन मेरे को नाम ते आए सब सुखा सुब जय दरगे पैदा जाए राह जन मरण का पो गया पौ पाउ तु गोपाल साधु संग निर्मला आप करे प्रतपाल जन मरण की मल कट्टी है गुरदर्शन देखने आल थान अनंत रब रहा पा ब्रह्म प्रभ सोए सबना दाता एक है दूजा नाई कोए तिसर नाई छुट्टी है कीता लोड़े सोए जिन मन वस्या पा ब्रह्म से पूरे प्रधान तिनकी सुबह निर्मली पाउ डबे जहान जिन मेरा प्रभ त्याया नानक तिन कुरबान श्री राग महला पंजवा वे सतगुर सब दुख गया हर सुख बसिया मनवाए अंतर जोत प्रगासिया एक सोल लाए वे साधु मुख उजला पूर लिखिया पाए गुण गोविंद नृत गावणे निर्मल साचे नाए मेरे मन वो सब दी सुख होए गुर पूरे की चाकरी फिरता जाए न कोई मन किया इच्छा पूरिया पाया नाम निधान अंतर जामी सत्संग करने हार पहचान गुर प्रसादी मुख उजला जब नाम दान स्नान काम क्रोध मोह विंसिया तैया सब मान पाया ला लाभ नाम पूर्ण होए काम कर कृपा प्रमिलिया दिया अपना नाम आउन जाना रह गया आप हुआ मेहरबान सच मैल कर पाया गुर का शब्द विचान पाव जना को रखदा अपनी कृपा तहार हलत पलत मुख उजले सच्चे के गुणसार आठ पैर गुण गा सार दे रंग रते रंग पार पा ब्रह्म सुख सागर नान सत बलिहार श्री राग महला पंजवा गुर पूरा जे मिले पाइये सब निधान कर कृपा प्रभु अपनी जपिए अमृत नाम जन मरण दुख कटिए लागे सहत्यान मेरे मन पवर सुनाई पाए हनम दूजा को नहीं इको नाम ते आए रहो कीमत कह न जाई है सागर गुणी अथाओ बड़ भागी में संगति सच्चा शब्द विसाओ कर सेवा सुख सागर है सिरसा पासाओ चन कमल का वसराओ दूजा नाई ठाओ मैं तर तेरी पावरम तेरे तान राओ निमानिया प्रभ मान तू तेरे संग समाओ हर जपिया राधिया आठ पैर गोविंद जियो प्राण तन तन रखे कर कृपा रखी जिंद नान सगल दुख तारिन प्रभ पावरम बख्संद श्री राग महला पंजवा पीत लगी तिस सच्चे स्यो मर न आवे जाए ना बिछुड़े बिछड़े सब मेरे समाए दीन दार दुख पंजना शिव कै सत पाए अज जरूब रंजनो गुर मिलाया माए पाई रे मीत करो प्रभ सोए माया मोह प्रीत त्रैग सुखी ना दिसे कोई राहो दाना दाता शीरवंत निर्मल रूप पार सगा सवाई अत बड़ा ऊंचा बड़ा पार बालक बेदना जानी है नैचल स्वर वार सुमंगे सो पाइये निधारा आधार जिस बेकत के लिखर है मंत न होवे सांत एक मन सेव त्याई है मन की लय परांद गुण दान नव तन सदा पूर्ण जाकी दात सदा सदा रदी है दिन निसो नहीं रात जिनको पूर्व लिखिया तिन सखा गोविंद तन मन तन मर पिसबो सगल वारिये जिंद ਦੇਖ ਸੁਣੇ ਹਦੂਰ ਸਾਧ ਖਟਕ ਬ੍ਰਹਮ ਅਰਵਿੰਦ ਅਕਿਰਤ ਗਣਾ ਨੂੰ ਪਾਲਦਾ ਪ੍ਰਭ ਨਾਨਕ ਸਤ ਬਖਸੰਦ ਸ੍ਰੀ ਰਾਗ ਮਹਿਲਾ ਪੰਜਵਾ ਮਾਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿ ਸਵਾਰ ਸਰਬ ਕਰਾ ਕਰਥਾ ਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀਐ ਅੰਤਰ ਰਖਾ ਉਰਦਾਰ ਮੇਰੇ ਮਨ ਅਰਵਨ ਅਵਨ ਕੋਏ ਹਰ ਸਰਨਾਈ ਸਦਾ ਰਹੋ ਦੁਖ ਨਾ ਵਿਆਪੇ ਕੋਏ ਰਹੋ ਰਬਨ ਦਾਰਥ ਮਨ ਕਾ ਸੁਹਿਨਾ ਰੂਪ ਖਾਕ ਮਾਂ ਪਿਤਾ ਸੁਬੰਧ ਵਾ ਕੂੜੇ ਸਭੇ ਸਾਕ ਜਿਨ ਕੀਤਾ ਤਿਸੇ ਨਾ ਜਾਣੇ ਮਨ ਮੋ ਪਸੂ ਨਾ ਪਾਕ ਅੰਤਰ ਬਾਹਰ ਰਵ ਰਿਹਾ ਤਿਸ ਨੂੰ ਜਾਣੇ ਦੂਰ ਸਿਸਣ ਲਾਗੀ ਰਚ ਰਿਹਾ ਅੰਤਰ ਹੋ ਮੈਂ ਕੂਰ ਭਗਤੀ ਨਾ ਬਹੁਣਿਆ ਆਵੇ ਮੰਜਨ ਪੂਰ ਰੱਖ ਲਿਓ ਪ੍ਰਭ ਰੱਖਣਾਰ ਜੀ ਜੰਤ ਕਰ ਦਿਆ ਬਿਰਮ ਪ੍ਰਭ ਕੋਏ ਨਾ ਰੱਖਣਾਰ ਮਾਂ ਵਿਗੜ ਜਮ ਪਾਇਆ ਨਾਨਕ ਨਾਮ ਨਾ ਵਿਸਰੋ ਕਰ ਕਿਰਪਾ ਕਿਰਪਾ ਅਰਪਣੀ ਮਾਇਆ ਸ੍ਰੀ ਰਾਗ ਮਹਿਲਾ ਪੰਜਵਾ ਮੇਰਾ ਮਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਧਾਰਾ ਬਿਨਤਾ ਦੇ ਬਹੁਤ ਰੰਗ ਵਰ ਵੇਸ ਹਰਨਾਮ ਹਿਰਦੇ ਨਾ ਵਸਾਈ ਕਾਜ ਕਿਤੇ ਨਾ ਲੇਖ ਮੇਰੇ ਮਨ ਹਰ ਹਰ ਨਾਮ ਤੇ ਆਏ ਕਰ ਸੰਗਤ ਨਿਰ ਸਾਧਕੀ ਗੁਰਚਾਨੀ ਚਿਤ ਲਾਏ ਰਹੋ ਨਾਮ ਨਿਧਾਨ ਤੇ ਆਈਏ ਮਸਤਕ ਹੋਵੇ ਭਾਗ ਕਾਰ ਸਾ ਸਵਾਰੀ ਗੁਰ ਕੀ ਚਰਨੀ ਲਾਗ ਹੋ ਮੈ ਰੋਗ ਪਰਮ ਗੱਟੀਐ ਨਾ ਆਵੇ ਨਾ ਜਾਗ ਕਰ ਸੰਗਤ ਤੂੰ ਸਾਧਕੀ ਔਰ ਤੀਰਥ ਨਾਓ ਜੀ ਪ੍ਰਾਣ ਮਨ ਤਨ ਰਹਿ ਸੱਚ ਆਏ ਸੁਆਓ ਇੱਥੇ ਮਿਲਿਆ ਵਡਿਆਈਆਂ ਦਰਗੇ ਨਾ ਪਾਵੇ ਥਾਓ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸਕੇ ਹਾਥ ਆਪੇ ਮਾਰ ਜਵਾਲਦਾ ਅੰਤਰਵਾਰ ਸਾਥ ਨਾਨਕ ਪ੍ਰਭ ਸਰਣਾਗਤੀ ਸਭ ਕਟਾ ਕੇ ਨਾਥ ਸ੍ਰੀ ਰਾਗ ਮਹਿਲਾ ਪੰਜਵਾ ਸਰਨ ਪਰੇ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ
0: ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਿਹਾਲ ਮਨ ਮੇਰੇ ਸਤਿਗੁਰ ਸਾਹਿਬ ਸੇਵਾ ਸਾਰ ਕਰੇ ਦਿਆ ਪ੍ਰਭ ਆਪਣੀ ਇੱਕ ਨਿਮਖ ਨਾ ਮਨੋ ਵਿਸਾਰ ਰਹਾਓ ਗੁਣ ਗੋਬਿੰਦ ਨੇ ਤੇ ਗਾਵੀ ਹੈ ਅਵਗੁਣ ਕੱਟਣ ਹਾਰ ਬਿਨ ਹਰ ਨਾਮ ਨਾ ਸੁੱਖ ਹੋਏ ਕਰ ਡਿੱਠੇ ਵਿਸਤਾਰ ਸਹਿਜੇ ਸਿਖ ਤੀਰਤਿਆਂ ਭਵਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰ ਲੋਕ ਕਮਾਵੇ ਕਿਸਤੇ ਜਾਂ ਵੇਖੈ ਸਦਾ ਹਜੂਰ ਥਾਂ ਤਰੰਤਰ ਲਵ ਰਿਹਾ ਮੇਰਾ ਪ੍ਰਭ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰਿਨ ਸੱਚ ਸਿਰਜਨ ਜਹਾਨ ਨਾਨਕ ਜਪੀਐ ਸੱਚ ਨਾਮ ਹਉ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉੱਦਮ ਕਰ ਹਰ ਜਾਪਣਾ ਵਡਭਾਗੀ ਧਨ ਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਛੇ ਫਲ ਪੁੰਚ ਤੂੰ ਸਭ ਚੂਕੈ ਸੋਖ ਸੰਤਾਪ ਰਹਾਓ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਤਲ ਮਿਹਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨਹੀ ਕੀਤ ਰਤਨ ਜਵੇ ਹਰਮਾਨ ਕਾ ਅੰਮ੍ਰਿਤ ਹਰ ਕਾ ਨਾਉ ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਸਤ ਸਾਉਣ ਸੋਏ ਜਿਤ ਜਪੀਐ ਹਰ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਥਾਵੇ ਥਾਓ ਸਾਚੀ ਪੂੰਜੀ ਸੱਚ ਸੰਜਮੋ ਆਠ ਪਹਿਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਓ ਮੇਰੇ ਮਨ ਹਰ ਭੱਜ ਸਦਾ ਇੱਕ ਰੰਗ ਘੱਟ ਘੱਟ ਅੰਤਰ ਰਵ ਰਿਹਾ ਸਦਾ ਸਹਾਈ ਸੰਗ ਰਹਾਓ ਸੁੱਖਾਂ ਕੀਮਤ ਕਿਆ ਗਣੀ ਜਾਂ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੇ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪੀਤਮ ਬਖਸੰਦ ਜਨ ਸੇਵਿਆ ਪ੍ਰਭ ਆਪਣਾ ਸੋਈ ਨਾਜ ਨਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸ਼ਨਾਨ ਰਸਨਾ ਉਚਰੈ ਗੁਣਵਤੀ ਕੋਈ ਨਾ ਪੁੱਜੈ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਿਆਲ ਪੁਰਖ ਭਗਵਾਨ ਮਿਹਰਵਾਨ ਜੀਓ ਪਿੰਡ ਧਨ ਤਿਸਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸੱਚ ਐਸੇ ਜਣੋ ਹਾਰ ਉਲਾ ਮਾਰਗ ਪਾਇਣ ਗੁਣ ਅਵਗਣਨਾ।

ਤਾਂ ਭਾਲੀਆਂ ਸਾਹਿਬਨਿਆਂ ਵਰ ਨਾ ਜਾਏ ਤੇ ਸਿਆਗੇ ਅਰਦਾਸ ਕਰ ਜੋ ਮਿਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਆ ਅੰਤ ਨਾ ਪਾਰਾਵਾਰ ਪਰਵਤਗਾਰ ਸਲਾਹੀਆ ਜਿਸ ਦੇ ਚਲਤ ਅਨੇਕ ਸਦਾ ਸਦਾ ਅਰਾਧੀਆ ਇਹਾ ਮਤ ਵਿਸੇਖ ਮੰਤਨ ਮਿੱਠਾ ਤਿਸ ਲੱਗਿਆ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨ ਹੋ ਮਿਲ ਭਾਈ ਹੋ ਸੱਚਾ ਨਾਮ ਸੰਭਾਲ ਤੋਸਾ ਬੰਧ ਹੋ ਜੀ ਕਾ ਇੱਥੇ ਉੱਥੇ ਨਾਲ ਗੁਰਪੁਰੇ ਤੇ ਪਾਈਆ ਆਪਣੀ ਨਜ਼ਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਿਆਲ ਮੇਰੇ ਮਨ ਗੁਰਜੇਵੜ ਅਵਰਨਾ ਕੋਏ ਦੂਜਾ ਥਾਉ ਨਾ ਕੋ ਸੁੱਜੈ ਗੁਰਮੇਲੇ ਸੱਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੈ ਜਿਨ ਗੁਰ ਡਿੱਠਾ ਜਾਏ ਗੁਰ ਚਲਣੀ ਜਿਨ ਮਨ ਲੱਗਾ ਸੇਵੜ ਭਾਗੀ ਮਾਏ ਗੁਰਦਾਤਾ ਸਤ ਸਮਰਥ ਗੁਰ ਗੁਰ ਸਭ ਮੈਂ ਰਿਹਾ ਸਮਾਏ ਗੁਰ ਪਰਮੇਸ਼ਰ ਪਾਰ ਬੰਮ ਗੁਰ ਡੁਬਦਾ ਲਏ ਤਰਾਏ ਕਿਤ ਮੁਖ ਗੁਰ ਸਲਾਹੀਐ ਕਰਨ ਕਰਨ ਸਮਰੱਥ ਸੇ ਮੱਥੇ ਨਿਚਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁੱਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅੱਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾਲ ਲੱਗਿਆ ਡੰਡ ਗੁਰ ਨਾਲ ਤੁਲਨਾ ਲੱਗੀ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀ ਆ ਸੁਖ ਨਾਨਕ ਮਨ ਮਹਿਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੁਰਦ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮਨਾ ਹੋਵੇ ਬਿਲਮਨਾ ਵੈ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਚੌਧੀ ਸਹਿ ਸੋ ਬਿਨਸਣਾ ਮਨ ਕੀ ਮਤ ਤਿਆਗ ਰਹਾਓ ਜਿਉਂ ਕੁਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨਾ ਜਾਣੀ ਭਾਖਿਆ ਭਾਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਭੀਤਰ ਯੋਗ ਬਣਾਏ ਤਿਸਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸੇ ਨਾ ਜਾਣੀ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਬਿਦ ਇਹ ਸੰਸਾਰ ਜਿਸਨੂੰ ਰੱਖੈ ਸੋ ਰਹੈ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਿਵ ਉਧਰੇ ਨਾਨਕ ਸਦ ਬਲਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ ਮੁਹਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ ਹਰ ਗੁਣ ਗਾਉ ਮਨਾ ਸਤਿਗੁਰ ਸੇਵ ਪਿਆਰ ਕਿਆ ਥੋੜੀ ਬਾਤ ਗੁਮਾਨ ਰਹਾਓ ਜੈਸੇ ਰਹਿਣ ਪ੍ਰਾਹੁਣੇ ਉੱਠ ਚੱਲ ਸੇ ਪ੍ਰਭਾਤ ਕਿਆ ਸਮਰਤਾ ਗ੍ਰਸ ਸਿਉਂ ਸਾ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਿੰਦੀ ਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜੈਸੀ ਲੱਖ ਕਰੋੜ ਲੱਖ ਚੁਰਾਸੀ ਭਰਮਤਿਆਂ ਦੁਰਲਭ ਜਨਮ ਪਾਇਓ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਰਾਗ ਮਹੱਲਾ ਪੰਜਵਾਂ ਤਿਚਰ ਵਸੇ ਸੁਹੇਲੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਕਾਕੂ ਰਾਲ ਮਨ ਬਰਾਗ ਪਿਆ ਦਰਸ਼ਨ ਦੇਖਣੇ ਕਾ ਚਾਓ ਤਨ ਸੋ ਤੇਰਾ ਥਾਨ ਰਹਾਓ ਜਿਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛਿਆ ਤੇਰੀ ਬਾਤ ਪੀੜੈ ਸਹੁ ਸੇਵ ਤੂੰ ਸਾਹੜੈ ਸੁਖ ਵੱਤ ਗੁਰਮਿਲ ਚਾਜਿਆ ਚਾਰ ਸਿੱਖ ਤੁਦ ਕਦੇ ਨਾ ਲੱਗਿਆ ਦੁੱਖ ਸਭਨਾ ਸਹੁਰੈ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਛੇਵਾਂ ਕਰਨ ਕਰਨ ਏਕ ਉਹੀ ਜਿਨ ਕੀ ਆਇਆ ਕਾਰ ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੈਂ ਧਿਆਏ ਛੋੜ ਸਕਲ ਸਿਆਣਪਾਂ ਸਾਧ ਸ਼ਬਦ ਲਿਵ ਲਾਏ ਰਹਾਓ ਦੁੱਖ ਕਲੇਸ਼ ਨਾ ਭਉ ਵਿਆਪੈ ਗੁਰਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਰਹੇ ਗੁਰਬਿਨ ਤੇਰੇ ਨਾ ਕੋਏ ਦੇਹ ਦਰਸ਼ਨ ਮਨ ਸੁਧਾਰੈ ਪਾਪ ਸਗਲੇ ਜਾਹੇ ਹਉ ਤਿਨਕੈ ਬਲਹਾਰਣੈ ਜੇ ਗੁਰ ਕੀ ਪੈਰੀ ਪਾਏ ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ ਸੇਵੜ ਭਾਗੀ ਨਾਨਕਾ ਜਿਨਾ ਮਨ ਇਹ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਧਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਆਧਾਰ ਪ੍ਰਾਣ ਮੰਤਨ ਜਿਨਹੇ ਦੀਆ ਤਿਸ ਹਿਰਦੈ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਤੇ ਵਿਆਪਿਆ ਸੰਸਾਰ ਪਉ ਸੰਤ ਚਲਣੀ ਲਾਗ ਚਲਣੀ ਮਿਟੈ ਦੁੱਖ ਅੰਧਾਰ ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਤਿਸ ਦੇ ਪ੍ਰਭ ਨੰਕਾਰ ਜੋ ਦੀ ਸਹਿ ਸੋ ਸਗਲ ਤੂੰ ਹੈ ਪਥਰਿਆ ਪਸਾਰ ਕਉ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੁਗਰਤ ਸੁਗਰਤ ਮੰਦੇ ਸੰਸਾਰ ਸਗਲਾਉਣਾ ਤੂੰ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ
ਠਾਕੁਰ ਸਰਬੇ ਸਮਾਣਾ

ਕਿਹਾ ਕਹੋ ਸੁਣੋ ਸਵਾਮੀ ਤੂੰ ਵੱਡ ਪੁਰਖ ਸੁਜਾਣਾ ਰਹਾਉ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਿਮਰਦਰਸੀ ਸੰਤ ਹੋ ਕੋਟ ਕੋਈ ਕੋਟ ਮੰਦਾ ਆਹੀ ਕਹਿਣ ਕਹਾਵਨ ਇਹ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਭਗਤ ਕਸ਼ ਨਦਰ ਨਾ ਆਇਆ ਸੰਤਨ ਕੀ ਰਹਿਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਸਤਵਾਂ ਯੇਰਾ ਭਰੋਸੇ ਐ ਪਿਆਰੇ ਮੈਂ ਲਾੜ ਲੜਾਇਆ ਉਲਹਿ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਨ ਤੇਰਾ ਵਿਖਣ ਭਾਵਨ ਰਹਾਓ ਹਉ ਮਾਣ ਤਾਣ ਕਰੋ ਤੇਰਾ ਹਉ ਜਨ ਹੋ ਆਪਾ ਸਭ ਹੀ ਮੱਧ ਸਭੇ ਤੇ ਬਾਹਰ ਬੇ ਮੁਹਤਾਜ ਬਾਪਾ ਪਿਤਾ ਹੋ ਜਾਨੋ ਨਾਹੀਂ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤ ਹੋ ਮੇਰੀ ਰਾਖੈ ਮਮਤਾ ਪੈ ਕਿਰਪਾਲ ਠਾਕੁਰ ਰਹੇ ਹੋ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪ੍ਰਸ਼ਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਵੈਲਾ ਸੰਤ ਜਨਾ ਮਿਲ ਭਾਈਆ ਕੱਟੜਾ ਜਮਕਾਲ ਸੱਚਾ ਸਾਹਿਬ ਮਨ ਉੱਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹਾਂ ਤੁਧ ਬਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ ਜਿੰਤੂ ਸੇਵਿਆ ਭਾਉ ਕਰ ਸਹੀ ਪੁਰਖ ਜਾਣ ਤਿੰਨਾ ਪਿੱਛਾ ਛੁੱਟੀ ਹੈ ਜਿਨ ਅੰਦਰ ਨਾਮ ਨਿਧਾਨ ਪਰ ਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੀ ਤੀਰਥਿਆਂ ਦਰਗਾਹ ਵੈਸਣ ਜਾਏ ਕਰਤਾ ਹੱਥ ਵੜਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਆਂ ਸੱਚੋ ਬੁੱਧ ਵਿਵੇਕ ਸਰਬਨੰਤਰ ਰਵ ਲਿਆ ਜਪ ਨਾਨਕ ਜੀਵਾ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜਿਆ ਮੰਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸਹਿਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਵਿਸ਼ਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਘਾਲ ਰਹਾਓ ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋ ਚਰਨ ਮਿਲਾ ਗੁਰ ਜੇਵੜ ਅਵਰ ਨਾ ਕੋਏ ਗੁਰਦਾਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰਪਾਰ ਜਾਤ ਗੁਰਪਨ ਮਨਸਾ ਪੂਰਨਹਾਰ ਗੁਰਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰੱਥ ਗੁਰ ਨੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਾਛੀ ਹੈ ਤਿਤੜੇ ਸਤਿਗੁਰ ਪਾਸ ਪੂਰਵ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਿਗੁਰ ਸ਼ਰਣੀ ਆਇਆ ਬਹੁੜ ਨਾਹੀਂ ਬਿਨਾਸ ਹਰ ਨਾਨ ਕਦੇ ਨਾ ਵਿਸਰੋ ਇਹ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨ ਸਨ ਹੋ ਸੁਣ ਭਾਈ ਹੋ ਛੂਟਨ ਸੱਚੈ ਨਾਏ ਗੁਰਕੇ ਚਰਨ ਸਲੇਵਣੇ ਤੀਰਥ ਹਰ ਕਾ ਨਾਉ ਆਗੈ ਦਰਗਹਿ ਮੰਨੀ ਹੈ ਮਿਲੈ ਨਥਾਵੇ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ਰਹਾਉ ਸਤਿਗੁਰ ਬਿਟਹੁ ਵਾਰਿਆ ਜਿਨ ਦਿੱਤਾ ਸੱਚ ਨਾਉ ਅੰਦਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰ ਜੇਵੜੇ ਔਰ ਨਾ ਦਿਸਈ ਆਠ ਪਹਿਰ ਤਿਸ ਜਾਪ ਨਜ਼ਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਹਾ ਸਮਾਏ ਜਿਨ ਕੋ ਪੂਰਵ ਲਿਖਿਆ ਸਹੀ ਨਾਮ ਧਿਆਏ ਨਾਨਕ ਗੁਰਸੁਣ ਨਾਗਤੀ ਮਰਨ ਆਵੈ ਜਾਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਵਾਵਣਾ ਜਿਉਂ ਜਿਉਂ ਜਾਪੈ ਵਾਏ ਜਿਸਨੂੰ ਵਾਏ ਸੁਣਾਈਐ ਸੋ ਕੇਵਲ ਕੇ ਤਥਾਏ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ ਬਾਬਾ ਅਲਹੋ ਅਗਮ ਅਪਾਰ ਪਾਕੀ ਨਾਈ ਪਾਕ ਥਾਈ ਸੱਚਾ ਪਰਵਦਗਾਰ ਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣਾ ਕੋਏ ਜੇ ਸੋ ਸਾਇਰ ਮੇਲੀ ਹੈ ਤਿਲ ਨਾ ਪੁਜਾ ਵਿਹੇ ਰੋਏ ਕੀਮਤ ਗਿਣਨਾ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਪੈਗੰਬਰ ਸਾਲਕ ਸਾਧਕ ਸੁਣਦੇ ਔਰ ਸ਼ਹੀਦ ਸ਼ੇਖ ਮਸਾਇਕ ਕਾਜੀ ਮੱਲਾਂ ਦਰ ਦਰਵੇਸ਼ ਰਸੀਦ ਬਰਕਤ ਤਿੰਨ ਕੋ ਅਗਲੀ ਪੜ੍ਹਦੇ ਰਹਿਣ ਦਰੂਦ ਪੁਛ ਨਾ ਸਾਜੇ ਪੁਛ ਨਾ ਢਾਹੇ ਪੁਛ ਨਾ ਲੇ ਦੇ ਵੈਲੇ ਆਪਣੀ ਕੁਦਰਤ ਆਪੇ ਜਾਣਾ ਆਪੇ ਕਰਨ ਕਰੇ ਸਭਨਾ ਵੇਖੈ ਨਜ਼ਰ ਕਰ ਜੈ ਭਾਵੈ ਤੈ ਦੇ ਥਾਵਾਂ ਨਾਮ ਨਾ ਜਾਣੀ ਹੈ ਨਾਵਾ ਕੇਵਲ ਨਾਓ ਜਿੱਥੇ ਵਸੈ ਮੇਰਾ ਪਾਤਸ਼ਾਹ ਸੋ ਕੇਵਲ ਹੈ ਥਾਓ ਅੰਬੜ ਕੋਈ ਨਾ ਸਕਈ ਹਾਂ ਕਿਸ ਨਾ ਪੁੱਛੋ ਜਾ ਪੁੱਛਣ ਜਾਓ ਵਰਨਾ ਵਰਨਾ ਜਪ ਭਾਵਨੀ ਜੇ ਕਿਸੈ ਵੱਡਾ ਕਰੇ ਵੱਡੇ ਹੱਥ ਵੜਿਆਈਆਂ ਜੈ ਭਾਵੈ ਤੈ ਦੇ ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ
ਸਭ ਕੋ ਆਖੈ ਬਹੁਤ ਬਹੁਤ ਲੈਣਾ ਕਹਿ ਵਿਚਾਰ, ਕੇਵਟ ਦਾਤਾ ਆਖੀਆ ਦੇਖੈ ਰਹਿ ਸਮਾਰ, ਨਾਨਕ ਤੋੜਨਾ ਆਵੀ ਤੇਰੇ ਜੁਗਹਿ ਜੁਗਹਿ ਭੰਡਾਰ, ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ, ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸ਼ਿੰਗਾਰ, ਗਲਤ ਗਲਾਵਣੇ ਆਈਆਂ ਸੂਹਾ ਵੇ ਸਵਕਾਰ, ਪਾਖੰਡ ਪ੍ਰੇਮ ਨਾ ਪਾਈਆ ਖੋਟਾ ਪਾਜ ਕੁਆਰ, ਹਰ ਜੀਉ ਇਉਂ ਪਿਰ ਰਾਵੈ ਨਾਰ, ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ, ਰਹਾਉ ਗੁਰਸਬ ਦੀ ਸਿਗਾਰੀਆ ਤਨ ਮਨ ਪਿਰ ਕੈ ਪਾਸ, ਦੁਗਰ ਜੋੜ ਖੜੀ ਤੱਕੈ ਸੱਚ ਕਹਿ ਅਰਦਾਸ, ਲਾਲ ਰੱਤੀ ਸੱਚ ਭੈ ਵਸੀ ਭਾਏ ਰੱਤੀ ਰੰਗ ਰਾਸ, ਪਿਰ ਕੀ ਤੇਰੀ ਕਾਂਡੀਆ ਲਾਲੀ ਮਾਨੈ, ਨਾਉ ਸੱਚੀ ਪ੍ਰੀਤ ਨ ਤੁੱਟੇ ਸੱਚ ਹੈ ਮੇਲ ਮਿਲਾਉ, ਸ਼ਬਦ ਰਤੀ ਮਨ ਵਿਦਿਆ ਹਉਂ ਸਤ ਬਲਹਾਰੈ ਜਾਉ, ਸਾ ਤਨ ਰੰਡਨ ਬੈਸੀ ਜੇ ਸਤਿਗੁਰਮਾਏ ਸਮਾਏ, ਪਿਰ ਸਾਲੂ ਨੌ ਤਨੋ ਸੱਚੋ ਮਰੈ ਨ ਜਾਏ, ਨਿਤਰ ਵੈ ਸੁਹਾਗਣੀ ਸੱਚੀ ਨਿਤਰ ਰਿਆਏ, ਸੱਚ ਧੜੀ ਮਨ ਮੰਡੀਐ ਕਾਪੜ ਪ੍ਰੇਮ ਸ਼ਿੰਗਾਰ, ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ, ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ, ਨਾਰੀ ਅੰਦਰ ਸੋਹਣੀ ਮਸਕਤ ਮਣੀ ਪਿਆਰ, ਸੋਭਾ ਸੁਰ ਸੁਹਾਵਣੀ ਸੱਚ ਹੈ ਪ੍ਰੇਮ ਅਪਾਰ, ਬਿਨ ਪਿਰ ਪੁਰਖ ਨਾ ਜਾਣੀ ਸੱਚੇ ਗੁਰ ਕਹਿ ਹੇ ਆਪਾ ਪਿਆਰ, ਇਸੇ ਅੰਧਾਰੀ ਸੁਤੀਏ ਕਿਉਂ ਫਿਰ ਬਿਨ ਲੈਣ ਵਿਹਾਏ, ਅੰਕ ਜਲੋਂ ਤਨ ਜਾਲੀਓ ਮਨ ਧਨ ਜਲ ਵੱਲ ਜਾਏ, ਜਾਂ ਧਨ ਕੰਤ ਨਾ ਰਾਵੀਆ ਤਾਂ ਬਿਰਥਾ ਜੋਗਨ ਜਾਏ, ਸੀਜੈ ਕੰਤ ਮਹੇਲੜੀ ਸੂਤੀ ਬੂਝ ਨਾ ਪਾਏ, ਹਾਂ ਸੁੱਤੀ ਫਿਰ ਜਾਗਣਾ ਕਿਸ ਕੋ ਪੁੱਛੋਂ ਜਾਏ, ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ, ਚਿਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ, ਆਪੇ ਰਤਨ ਪ੍ਰਖ ਤੂੰ ਆਪੇ ਮੋਲ ਅਪਾਰ, ਸੱਚੋ ਮਾਨ ਮਹਤ ਤੂੰ ਆਪੇ ਦੇਵਣ ਹਾਰ, ਹਰ ਜੀਓ ਤੂੰ ਕਰਤਾ ਕਰਤਾਰ, ਜਿਉਂ ਪਾਵੈ ਤਿਉਂ ਰਾਖ ਤੂੰ ਹਰ ਨਾਮ ਮਿਲੈ ਆਚਾਰ, ਰਹਾਉ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ, ਆਪੇ ਮੋਤੀ ਉਜਲੋ ਆਪੇ ਭਗਤ ਬਸੀਠ, ਗੁਰ ਕੈ ਸ਼ਬਦ ਸਲਾਹਣਾ ਖਟਖਟ ਡੀਠ ਅਡੀਠ, ਆਪੇ ਸਾਗਰ ਬਹੁਤ ਥਾਇ ਆਪੇ ਪਾਰ ਅਪਾਰ, ਸਾਚੀ ਵਾਟ ਸੁਜਾਣ ਤੂੰ ਸ਼ਬਦ ਲੰਘਾਵਣ ਹਾਰ, ਜੇ ਡਰਿਆਂ ਡਰ ਜਾਣੀਆਂ ਵਾਹਿਗੁਰੂ ਗਬਾਰ, ਅਸਤਰ ਕਰਤਾ ਦੇਖੀਐ ਹੋਰ ਖੇਤੀ ਆਵੈ ਜਾਏ, ਆਪੇ ਨਿਰਮਲੇ ਅਗ ਤੂੰ ਹੋਰ ਬੰਦੀ ਧੰਦੈ ਪਾਏ, ਗੁਰ ਰਾਖੇ ਸੇ ਉਭਰੇ ਸਾਚੇ ਸਿਉਂ ਲਵਲਾਏ, ਹਰ ਜੀਓ ਸ਼ਬਦ ਪਛਾਣੀਐ ਸਾਚ ਰਤੇ ਗੁਰਵਾਕ, ਤਿਥ ਤਨ ਮੈਲ ਨਾ ਲੱਗੀ ਸੱਚ ਘਰ ਜਿਸ ਉਤਾਕ, ਨਦਰ ਕਰੇ ਸੱਚ ਪਾਈਐ ਬਿਨ ਆਵੈ ਕਿਆ ਸਾਕ, ਜਿੰਨੀ ਸੱਚ ਪਛਾਣਿਆ ਸੇ ਸੁਖੀਐ ਜੁਗ ਜਾਰ, ਹਉਮੈ ਤਿਸ ਨਾ ਮਾਰ ਕੈ ਸੱਚ ਰੱਖਿਆ ਉਰਧਾਰ, ਜਗ ਮਹਿਲਾਹਾ ਇੱਕ ਨਾਮ ਪਾਈਆ ਗੁਰ ਵਿਚਾਰ, ਸੱਚੋ ਵਖਰ ਲੱਗੀਐ ਲਾਭ ਸਦਾ ਸੱਚ ਰਾਸ, ਸੱਚੀ ਦਰਗਹਿ ਬੈਸਈ ਭਗਤ ਸੱਚੀ ਅਰਦਾਸ, ਪਤ ਸਿਉਂ ਲੇਖਾ ਨਿਬਲੈ ਰਾਮ ਨਾਮ ਪ੍ਰਗਾਸ, ਉੱਚਾ ਉੱਚੋ ਆਖੀਐ ਕਿਹੋ ਨਾ ਦੇਖਿਆ ਜਾਏ, ਜੈ ਦੇਖਾਂ ਤਹਿ ਇੱਕ ਤੂੰ ਸਤਿਗੁਰ ਦੀ ਆ ਦਿਖਾਏ, ਜੋਤ ਨਿਰੰਜਨ ਜਾਣੀਐ ਨਾਨਕ ਸਹਿ ਸੁਭਾਏ, ਸ੍ਰੀ ਰਾਗ ਮਹੱਲਾ ਪਹਿਲਾ। ਮਛਲੀ ਜਾਲ ਨਾ ਜਾਣਿਆ ਸਰ ਖਰ ਅਸਗਾਹੋ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵਿਸਾਹੋ, ਕੀਤੇ ਕਾਰਨ ਪਾਕੜੀ ਕਾਲ ਨਾ ਟਲੈ ਸਿਰਾਹੋ, ਪਾਈ ਰੇ ਇਉਂ ਸਿਰ ਜਾਣ ਹੋ ਕਾਲ, ਜਿਉਂ ਮੱਛੀ ਤਿਉਂ ਮਾਨਸਾਂ ਭਵੈ ਅਚਿੰਤਾ ਜਾਲ, ਰਹਾਓ ਸਭ ਜਗ ਬੰਧੋ ਕਾਲ ਕੋ ਬਿਨ ਗੁਰ ਕਾਲੇ ਅਫਾਰ, ਸੱਚ ਰਤੇ ਸੇ ਉਭਰੇ ਦੁਬਦਾ ਛੋਟ ਵਿਕਾਰ, ਹੁਣ ਤਿਨ ਕੈ ਬਲਹਾਰਣੈ ਦਰ ਸੱਚੈ ਸਚਿਆਰ, ਸੀ ਚਾਨੇ ਜਾਂ ਪੰਖੀਆਂ ਜਾਲੀ ਬਧ ਗਹਾਥ, ਗੁਰ ਰਾਖੇ ਸੇ ਉਭਰੇ ਹੋਰ ਫਾਤੇ ਚੋਗੈ ਸਾਥ, ਬਿਨ ਲਾਵੈ ਚੁਣ ਸੁੱਟੀ ਹੈ ਕੋਈ ਨਾ ਸੰਗੀ ਸਾਥ, ਸੱਚੋ ਸੱਚਾ ਜਾ ਆਖੀਐ ਸੱਚੇ ਸੱਚਾ ਥਾਨ, ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ, ਮਨ ਮੁੱਖ ਸੁੱਚੇ ਜਾਣੀ ਹੈ ਗੁਰਮੁਖ ਜੀ ਨਾ ਤੇ ਗਿਆਨ, ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ, ਸਾਜਨ ਮਿਲਿਆ ਸੁੱਖ ਪਾਇਆ ਜਮਦੂਤ ਮੂਏ ਬਿਖਾਏ, ਨਾ ਵੈ ਅੰਦਰ ਹਾਂ ਵਸਾਂ ਨਾ ਵਸੈ ਮਨਿਆਏ, ਵਾਹਿਗੁਰੂ ਗੁਬਾਰ ਹੈ ਬਿਨ ਸ਼ਬਦ ਹੈ ਬੂਝਣਾ ਪਾਏ, ਗੁਰਮਤੀ ਪ੍ਰਗਾਸ ਹੋਏ ਸੱਚ ਰਹਿ ਲਵਲਾਏ, ਤਿੱਥੈ ਕਾਲ ਨਾ ਸੰਚਰੈ ਜੋਤੀ ਜੋਤ ਸਮਾਏ, ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮਿਲਣ ਹਾਰ, ਗੁਰਸਬ ਦੀ ਸਲਾਹੀਆ ਅੰਤ ਨਾ ਪਾਰਾ ਵਾਰ, ਜਿੱਥੇ ਕਾਲ ਨਾ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ, ਹੁਕਮੀ ਸੱਭੈ ਉਪਜੈ ਹੁਕਮੀ ਕਾਰ ਕਮਾਏ, ਹੁਕਮੀ ਕਾਲੈ ਵਸ ਹੈ ਹੁਕਮੀ ਸਾਚ ਸਮਾਏ, ਨਾਨਕ ਜੋਤ ਸੁਭਾਵੈ ਸੋਤੀਐ ਇਨ੍ਹਾਂ ਜਨਤਾ ਵਸ ਕਿਛ ਨਾਹੀ, ਸ੍ਰੀ ਰਾਗ ਮਹੱਲਾ ਪਹਿਲਾ। ਮਨ ਜੂਠੈ ਤਨ ਜੂਠੈ ਜਿਹਵਾ ਜੂਠੀ ਹੋਏ, ਮੁੱਖ ਜੂ ਝੂਠੈ
ਝੂਠ ਬੋਲਣਾ। ਕਿਉਂਕਰ ਸੁੱਚਾ ਹੋਏ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੰਦੇ ਗੁਣਹੀਣੀ ਸੁੱਖ ਕੇਹ ਫਿਰ ਰਲੀਆਂ ਰਸਮਾਨਸੀ ਸਾਚ ਸ਼ਬਦ ਸੁੱਖ ਨੇਹ ਰਹਾਓ ਫਿਰ ਪਰਦੇਸੀ ਜੇਤੀਐ ਧਨ ਵੰਡੀ ਝੂਰੇ ਜਿਉਂ ਜਲ ਥੋੜੈ ਮਛਲੀ ਕਰਨ ਪਲਾ ਕਰੇ ਫਿਰ ਭਾਵੈ ਸੁੱਖ ਪਾਈਐ ਜਾਂ ਆਪੇ ਨਜ਼ਰ ਕਰੇ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਫਿਰ ਰਾਵੈ ਗੁਣ ਨਾਲ ਕਾਮਣ ਕਾਮਨਾ ਆਵੀ ਖੋਟੀ ਅਵਗਣਿਆਰ ਨਾ ਸੁੱਖ ਪਈਐ ਸਾਹੁਰੇ ਝੂਠ ਜਲੀ ਬੇਕਾਰ ਆਵਣ ਵੰਝਣ ਡਾਖੜੋ ਜੋ ਛੋਡੀ ਕੰਤ ਵਿਸਾਰ ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ ਫਿਰ ਕਹਿ ਕਾਮਨਾ ਆਵੀ ਬੁੱਲੇ ਫਾਜ਼ਲ ਬਾਦ ਦਰ ਘਰ ਢੋਈ ਨਾ ਲਹਿ ਛੁੱਟੀ ਦੂਜੈ ਸਾਧ ਪੰਡਿਤ ਵਾਚੇ ਪੋਥੀਆਂ ਨਾ ਬੁੱਝੇ ਵਿਚਾਰ ਅਨਕੋ ਮਤੀ ਦੇ ਚਲੇ ਮਾਇਆ ਕਾ ਵਪਾਰ ਕਥਨੀ ਝੂਠੀ ਜਗ ਭਵੈ ਰਹਿਣੀ ਸ਼ਬਦ ਸੋਸਾਰ ਕੇਤੇ ਪੰਡਿਤ ਜੋਤ ਕੀ ਵੇਦਾਂ ਕਰੇ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਮਣ ਜਾਣ ਬਿਨਗੁਰ ਕਰਨ ਨਾ ਛੁੱਟ ਸੀ ਕਹਿ ਸੁਣੇ ਆਖ ਵਖਾਣ ਸਭ ਸੁਗਣਵੰਤੀ ਆਖੀਐ ਮੈਂ ਗੁਣ ਨਾਹੀ ਕੋਏ ਹਰ ਵਰਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵਿਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਧੀਐ ਤੀਰਥ ਕੀਜੈ ਵਾਸ ਪੁੰਨਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੇ ਤੇ ਹਾਲਣੈ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣਦਾਸੀ ਸੁੱਖ ਹੋਏ ਅਵਗਣ ਤਿਆਗ ਸਮਾਈਆ ਗੁਰਮਤ ਪੂਰਾ ਸੋਏ ਰਹਾਓ ਰਾਸੀ ਵਾਪਾਰੀਆ ਤੱਕੇ ਕੁੰਡਾਂ ਚਾਰ ਮੂਲ ਨਾ ਬੁੱਝਿਆ ਆਪਣਾ ਵਸਤ ਰਹੀ ਕਾਰੋਬਾਰ ਬਿਨ ਵੱਖਰ ਦੁਖਿਆ ਗਲਾ ਕੂੜ ਮੁੱਠੀ ਕੁੜਿਆਰ ਲਾਹ ਐਨ ਸਨੌਤਲਾ ਪਰਖੇ ਰਤਨ ਵਿਚਾਰ ਵਸਲ ਰਹਿ ਕਰ ਆਪਣੇ ਚੱਲੈ ਕਾਰਜ ਸਾਰ ਵਣਜਾਰਿਆਂ ਸੋ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਆ ਜੇ ਮਿਲੇ ਮਿਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤਿ ਅਪਾਰ ਸੱਚਾ ਆਸਣ ਸੱਚ ਰਹਿ ਸੱਚਾ ਪ੍ਰੇਮ ਪਿਆਰ ਜਿੰਨੀ ਆ ਪਛਾਣਿਆ ਘਰ ਮੈਂ ਮਹਿਲ ਸੁਥਾਏ ਸੱਚੇ ਸੇ ਤੀਰਥਿਆਂ ਸੱਚੋ ਪੱਲੈ ਪਾਏ ਤਿਰਭਾਉਣ ਸੋ ਪ੍ਰਭ ਜਾਣੀਐ ਸੱਚੋ ਸੱਚੈ ਨਾਏ ਸਾ ਧਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਈਐ ਸੋ ਪਿਰ ਰਾਵੇ ਰੰਗ ਸੱਚ ਸੁਹਾਗਣ ਸਾ ਭਲੀ ਪਿਰ ਮੋਹੀ ਗੁਣ ਸੰਗ ਪੁਲੀ ਪੁਲੀ ਥਲ ਚੜਾਂ ਥਲ ਚੜ ਡੁਗਰ ਜਾਉ ਬਨ ਮਹਿ ਭੁਲੀ ਜੇ ਪਰਾਂ ਬਿਨ ਗੁਰ ਬੂਝ ਨਾ ਪਾਓ ਨਾਵੋ ਭੁੱਲੀ ਜੇ ਫਿਰਾਂ ਫਿਰ ਫਿਰ ਆਵੋ ਜਾਉਂ ਪੁੱਛੋ ਜਾਏ ਪਧਾਵਾਂ ਚੱਲੇ ਚਾਕਲ ਹੋਏ ਰਾਜਨ ਜਾਣੇ ਆਪਣਾ ਦਰ ਕਰ ਠਾਕ ਨਾ ਹੋਏ ਨਾਨਕ ਇੱਕ ਔਰ ਆਵ ਰਿਹਾ ਦੂਜਾ ਔਰ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀਆਂ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨੋ ਸਹਿ ਸੋ ਜਾਣ ਅਬ ਪੀਰ ਸਹਿਜੈ ਤੇ ਸੁਖ ਅਗਲੋ ਨਾ ਲੱਗੈ ਜਮ ਤੀਰ ਪਾਈ ਰੇ ਮੈਲ ਨਾਹੀ ਨਿਰਮਲ ਜਲ ਨਹਾਏ ਨਿਰਮਲ ਸੱਚਾ ਇੱਕ ਤੂੰ ਹੋਰ ਮੈਲ ਭਰੀ ਸਭ ਜਾਏ ਰਹਾਓ ਹਰ ਕਾ ਮੰਦਰ ਸੋਹਣਾ ਕੀਆ ਕਰਨਾ ਹਾਰ ਰਵ ਸਸ ਦੀਪ ਅਨੂਪ ਜੋਤ ਤਿਰਭਾਉਣ ਜੋਤ ਅਪਾਰ ਹਾਟ ਪੱਟਣ ਗੜ ਕੋਟੜੀ ਸੱਚ ਸੌਦਾ ਵਪਾਰ ਗਿਆਨ ਅੰਜਨ ਭੈ ਪੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਆਂ ਜੇ ਮਨ ਰੱਖੈ ਠਾਏ ਐਸਾ ਸਗੁਰ ਜੇ ਮਿਲੈ ਤਾਂ ਸਹਿਸੇ ਸਹਿਜੇ ਲਏ ਮਿਲਾਏ ਕਸ ਕਸੋਟੀ ਲਾਈਐ ਪਰਖੇ ਹਿੱਤ ਚ ਦਲਾਏ ਖੋਟੇ ਠੌਰ ਨਾ ਪਾਏ ਨੀ ਹਰੇ ਖਜਾਨੈ ਪਾਏ ਆਸ ਅੰਦੇਸਾ ਦੂਰ ਕਰ ਇਉਂ ਮਲ ਜਾਏ ਸਮਾਏ ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ ਸੁੱਖੈ ਕਹੋ ਦੁੱਖ ਅਗਲਾ ਮਨੁੱਖ ਬੂਝਣਾ ਹੋਏ ਸੁੱਖ ਦੁੱਖ ਸਮ ਕਰ ਜਾਣੀਐ ਹੈ ਸ਼ਬਦ ਭੇਤ ਸੁੱਖ ਹੋਏ ਵੇਦ ਵਕਾਰੇ ਵਾਚੀਐ ਬਾਣੀ ਬ੍ਰਹਮ ਵਿਆ ਵਿਆਸ ਮਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸੱਚ ਰਤੇ ਸੇ ਜਿਨ ਗਏ ਹਉਂ ਸਤਬਲਹਾਰੈ ਜਾਸ ਚੌਂ ਜੁਗ ਮੇਲੇ ਮਲ ਪਰੇ ਜਨਮੁਖ ਜਨਾਮ ਨਾ ਹੋਏ ਭਗਤੀ ਪਾਏ ਵਿਹੋਣਿਆ ਮੂੰਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ ਖੋਜਦ ਖੋਜਦ ਪਾਇਆ ਡਰ ਕਰ ਮਿਲੈ ਮਲਾਏ ਆਪ ਵਿਛਾਣਿਆ ਘਰ ਵਸੈ ਹੋਮੈ ਤਿਸ ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ ਚਿਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਡੰ ਜਮ ਡਰ ਪੈ ਦੁੱਖ ਭਾਗ ਦੁਖਣ ਦੁਹਾਗਣੀ ਕਿਉਂ ਥਿਰ ਰਹਿ ਸੁਹਾਗ ਪਾਈ ਰੇ ਅਵਰ ਨਾਹੀ ਮੈਂ ਥਾਂ ਮੈਂ ਤਨ ਨਾਮ ਨਿਧਾਨ ਹੈ ਗੁਰਦੀਆ ਬਲ ਜਾਓ ਰਹਾਓ ਗੁਰਮਤਿ ਪਤ ਸੁਭਾਸ ਤਿਸ ਤਿਸ ਕਹਿ ਸੰਗ ਮਿਲਾਓ ਤਿਸ ਬਿਨ ਘੜੀ ਨਾ ਜੀਵੋ ਬਿਨ ਨਾ ਵੈ ਮਰ ਜਾਓ
ਮੈਂ ਅੰਧਲੇ ਨਾਮ ਨਾ ਵਿਸਰੈ ਟੇਕ ਟਿਕੀ ਕਰ ਜਾਓ ਗੁਰੂ ਜਨਾ ਕਾ ਅੰਧਲਾ ਚੇਲੇ ਨਾਹੀ ਠਾਓ ਬਿਨ ਸਤਿਗੁਰ ਨਾਉ ਨਾ ਪਾਈਐ ਬਿਨ ਨਾਵੈ ਕਿਆ ਸਾਓ ਆਏ ਗਿਆ ਪਛਤਾਵਣਾ ਜਿਉਂ ਸੁਣਿਐ ਘਰ ਕਾਓ ਬਿਨ ਨਾਵੈ ਦੁੱਖ ਦੇਹਰੀ ਕਿਉਂ ਕਲਰ ਕੀ ਜਿਉਂ ਕਲਰ ਕੀ ਭੀਤ ਜਬ ਲਗ ਮੈਲ ਨਾ ਪਾਈਐ ਜਬ ਲਗ ਸਾਚ ਨਾ ਚੀਤ ਸ਼ਬਦ ਰੁਪਏ ਘਰ ਪਾਈਐ ਨਿਰਬਾਣੀ ਪਦ ਨੀਤ ਹਾਂ ਗੁਰ ਪੁੱਛੋ ਆਪਣੇ ਗੁਰ ਪੁਸ਼ਕਾਰ ਕਮਾਓ ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਓ ਸ਼ਬਦ ਰਤੇ ਸਿਰ ਮਿਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਿਨ ਸਤ ਸਦਾ ਹਰ ਰੱਖੇ ਉਧਾਰ ਸੋ ਕਿਉਂ ਮਨੋ ਵਿਸਾਰੀਐ ਸਭ ਜੀ ਕਾ ਜੀਆਂ ਕਾ ਆਧਾਰ ਸ਼ਬਦ ਮਰੈ ਸੋ ਮਰ ਰਹੈ ਫਿਰ ਮਰੈ ਨਾ ਦੂਜੀ ਵਾਰ ਸ਼ਬਦੈ ਹੀ ਤੇ ਪਾਈਐ ਹਰ ਨਾਮੇ ਲੱਗੈ ਪਿਆਰ ਬਿਨ ਸ਼ਬਦ ਜਗ ਪੂਲਾ ਫਿਰੇ ਮਰ ਜਮ ਜਨਮੈ ਵਾਰੋ ਵਾਰ ਸਭ ਸਲਾਹ ਆਪ ਕੋ ਵਡੋ ਵਡੇਰੀ ਹੋਏ ਗੁਰਬਿਨ ਆਪ ਨਾ ਚੀਨੀਆਂ ਕਹੇ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀਆਂ ਹੋ ਮੈਂ ਕਰੈ ਨਾ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਰ ਧਨ ਸਿਗਾਰੀਐ ਜੋਬਨ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਰ ਬਾਦ ਸਿਗਾਰ ਦੁੱਖਣ ਦੁਹਾਗਣੀ ਨਾ ਕਰ ਸੇਜ ਪਧਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ ਰਹਾਓ ਗੁਰਸੇਵਾ ਸੁਖ ਪਾਈਐ ਹਰ ਵਰ ਸਹਿਜ ਸਿਗਾਰ ਸੱਚ ਮਾਣੇ ਫਿਰ ਸੇਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿਆਣੀਐ ਗੁਰਮੇਲੀ ਗੁਣ ਚਾਰ ਸੱਚ ਮਿਲ ਹੋ ਵਰ ਕਾਮਣੀ ਪਿਸ ਮੋਹੀ ਰੰਗ ਲਾਏ ਮੰਤਨ ਸੱਚ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਾਰ ਘਰ ਸੁਹਾਗਣੀ ਨਿਰਮਲ ਸੱਚ ਹੈ ਨਾਏ ਮਨ ਮਹਿ ਮਨੁਆ ਜੇ ਮਰੈ ਤਾਂ ਫਿਰ ਰਾਵੈ ਨਾਰ ਇੱਕ ਤਾਗੈ ਰਲ ਮਿਲੈ ਗਲ ਮੋਤੀਆਂ ਨੂੰ ਕਹਾਰ ਸੰਤ ਸਭਾ ਸੁਖ ਉਪਜੈ ਗੁਰਮੁਖ ਨਾਮ ਆਧਾਰ ਖਿਨ ਮੈਂ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ ਸ਼ਬਦ ਪਛਾਣੈ ਰਵ ਰਹਿ ਨਾ ਤਿਸ ਕਾਲ ਸੰਤਾਏ ਸਾਹਿਬਾ ਤੁਲ ਨ ਤੋਲੀਐ ਕਥਨ ਨ ਪਾਇਆ ਜਾਏ ਵਪਾਰੀ ਬਣ ਜਾ ਰਿਹਾ ਆਏ ਵਜਹੋ ਲਿਖਾਏ ਕਾਰ ਕਮਾਵੇ ਸੱਚ ਕੀ ਲਾਹਾ ਮਿਲੈ ਰਜਾਏ ਪੂੰਜੀ ਸੱਚੀ ਗੁਰਮਿਲੈ ਨਾ ਤਿਸ ਤਿਲ ਨਾ ਤੁਮਾਏ ਗੁਰਮੁਖ ਤੋਲ ਤਲਾਏ ਸੀ ਸੱਚ ਤਰਾ ਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ ਆਪ ਤਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨਾ ਕਹਿਣ ਨਾ ਛੁੱਟੀਐ ਨਾ ਪੜ ਪੁਸਕ ਭਾਰ ਕਾਇਆ ਸੋਚਣਾ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮਿਲੇ ਗੁਰ ਕਰਤਾਰ ਚਿਰਾਗ ਮਹੱਲਾ ਪਹਿਲਾ ਸਗੁਰ ਪੂਰਾ ਜੇ ਮਿਲੈ ਪਾਈਆ ਰਤਨ ਵਿਚਾਰ ਮਨ ਦੀ ਜਾ ਗੁਰ ਆਪਣੇ ਪਾਈਆ ਬ੍ਰਹਮ ਪਿਆਰ ਮਨ ਦੀ ਜਾ ਗੁਰ ਆਪਣੇ ਪਾਈਆ ਸਰਬ ਪਿਆਰ ਮੁਕਤ ਪਦਾਰਥ ਪਾਈਆ ਆਵਗਣ ਮੇਟਣ ਹਾਰ ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ ਬੇਸ ਬਿਆ ਬੇਦ ਬਿਆ ਸਹਿ ਕੋਏ ਰਹਾਉ ਗਿਆਨ ਧਿਆਨ ਤੁਮ ਜਾਣੀ ਆਕਤ ਕਹਾਵੈ ਸੋਏ ਸਫਲੇ ਬਿਰਖਿਆ ਰਿਆਵਲਾ ਛਾਵ ਕਨੇਰੀ ਹੋਏ ਲਾਲ ਵਜੇ ਹਰਮਾਨ ਕੀ ਗੁਰ ਭੰਡਾਰੈ ਸੋਏ ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ ਸੱਚੋ ਵੱਖਰ ਸੰਚੀਐ ਮੂਰੇ ਕਰਮ ਅਪਾਰ ਸੁਖਦਾਤਾ ਦੁੱਖ ਮੇਟਣੋ ਸਤਿਗੁਰ ਅਸੁਰ ਸੰਘਾਰ ਪਵਲ ਬਿਖਣ ਡਰਾਵਣੋ ਨਾ ਕੰਧੀ ਨਾ ਪਾਰ ਨਾ ਬੇੜੀ ਨਾ ਤੁਲੜਾ ਨਾ ਤਿਸ ਵੰਝ ਮਲਹਾਰ ਸਤਿਗੁਰ ਕੈ ਭੈ ਕਾ ਬੋਹਤਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ ਜਿਹਾ ਜਲੋ ਜਲਾਵਣੀ ਨਾਮ ਨਾ ਜਪੈ ਰਸਾਏ ਘਟ ਬਿਨਸੈ ਦੁਖੀ ਅਗਲੋ ਜਮ ਪਕੜੈ ਪਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨ ਸਾਥ ਬਿਨ ਨਾਵੈ ਧਨਬਾਦ ਹੈ ਪੂਲੋ ਮਾਰ ਗਿਆਥ ਸਾਚੋ ਸਾਹਿਬ ਸੇਵੀਆ ਗੁਰਮੁਖਿਲਤ ਕਥੋ ਕਾਥ ਆਵੈ ਜਾਏ ਭੁਆਈਐ ਪਿਆ ਕਿਰਤ ਕਮਾਏ ਪੂਰਬ ਲਿਖਿਆ ਕਿਉਂ ਮਿਟਿਆ ਲਿਖਿਆ ਲੇਖ ਰਜਾਏ ਬਿਨ ਹਰ ਨਾਮ ਨਾ ਛੁੱਟੀਆ ਗੁਰਮਤ ਮਿਲੈ ਮਿਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਰਾ ਕੀ ਜਿਸ ਕਾ ਜੀਉ ਪ੍ਰਾਨ ਹਉ ਮੈਂ ਮਮਤਾ ਜਲ ਬਲੋ ਲੋ ਬੁਲ ਜਲ ਅਲਭਮਾਨ ਨਾਨਕ ਸ਼ਬਦ ਵਿਚਾਰੀਐ ਪਾਈਐ ਗੁਣੀ ਨਿਧਾਨ ਸ੍ਰੀ ਰਾਗ ਮਹੱਲਾ ਪਹਿਲਾ ਰੇਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਪੀ ਵਿਕਸੈ ਸਨੇਹ ਜਲ ਮਹਿ ਜੀ ਉਪਾਇ ਕਹਿ ਬਿਨ ਜਲ ਮਰਨ ਤਰੇਹ ਮਨ ਰੇ ਕਿਉਂ ਛੂਟੇ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸ਼ੇ ਭਗਤ ਭੰਡਾਰ ਰਹਾਉ ਰੇਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਅਦਕੋ ਤਿਉਂ ਸੁਖਣ ਮੰਤਨ ਸਾਨ ਸਰੀਰ ਬਿਨ ਜਲ ਘੜੀ ਨ ਜੇਵੀ ਪ੍ਰਭ ਜਾਣੈ ਅਬ ਪੀਰ ਰੇਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਚਾਤਰਿਕ ਮੇਹ ਸਰ ਪਰਸ ਥਲ ਹਰਿਆਵਲੇ ਇੱਕ ਬੂੰਦ ਨਾ ਪਵੀ ਕੇ
ਕਰਮ ਮਿਲੈ ਸੋ ਪਾਈਐ ਕਿਰਤ ਪਿਆ ਸਿਰ ਦੇਹੇ ਰੇ ਮਨਿਆ ਸੀ ਹਰ ਸਿਉਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੈ ਦੁੱਧ ਕੋ ਕਪਣ ਨ ਦੇ ਆਪੇ ਮਿਲ ਵਿਛੁਨਿਆ ਸੱਚ ਵਡਿਆਈ ਦੇ ਰੇ ਮਨਿਆ ਸੀ ਹਰ ਸਿਉਂ ਪ੍ਰੀਤ ਕਰ ਜੈਸੀ ਚੱਕਵੀ ਸੂਰ ਬਿਨ ਖਿਨ ਪਲ ਨੀਂਦ ਨਾ ਸੋਵੀ ਜਾਣੈ ਦੂਰ ਹਜੂਰ ਮਨਮੁਖ ਸੋ ਜੀ ਨਾ ਪਵੈ ਗੁਰਮੁਖ ਸਦਾ ਹਜੂਰ ਮਨਮੁਖ ਗਣ ਤਰਗਣਾਵਣੀ ਕਰਤਾ ਕਰੇ ਸੋ ਹੋਏ ਤਾਂ ਕਿ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮੁਖ ਹੋਏ ਤਾਂ ਪਾਈਐ ਸੱਚ ਮਿਲੈ ਸੁਖ ਹੋਏ ਸੱਚਾ ਨੇ ਉਹਨਾਂ ਤੁੱਟੀ ਜੇ ਸਤਿਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤਿਰ ਪਾਉਣ ਸੋ ਜੀ ਹੋਏ ਨਿਰਮਲ ਨਾਮ ਨਾ ਵਿਸਰੈ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਜੋ ਚੁੱਕਦੇ ਸਰ ਤਲ ਘੜੀ ਕੇ ਮੁਹਤ ਕੇ ਚੱਲਣਾ ਖੇਲਣੇ ਅੱਜ ਕੇ ਕੱਲ ਜਿਸ ਤੂੰ ਮਿਲਹੇ ਸੋ ਮਿਲੈ ਜਾਏ ਸੱਚਾ ਪਿੜ ਮਲ ਬਿਨ ਗੁਰਪ੍ਰੀਤ ਨਾਮ ਉਪਜੈ ਹੋਮੈ ਮੈਲ ਨਾ ਜਾਏ ਸੋਹੰ ਆਪ ਪਛਾਣੀਆ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਆ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮਿਲੀਐ ਸ਼ਬਦ ਮਿਲੇ ਪਤੀ ਆਏ ਗੁਰਮੁਖ ਸੋਜੀ ਨਾ ਪਵੈ ਵਿਛੜ ਛੋਟਾਂ ਕਾਏ ਨਾਨਕ ਦਰ ਕਰੇ ਹੈ ਅਵਰ ਨਾ ਦੂਜੀ ਜਾਏ ਸ਼੍ਰੀ ਰਾਗ ਮਹੱਲਾ ਪਹਿਲਾ ਮਨੁੱਖ ਭੁੱਲੈ ਭੁਲਾਈਐ ਭੁੱਲੀ ਠੌਰ ਨਾ ਕਾਏ ਗੁਰਬਿਨ ਕੋ ਨਾ ਦਿਖਾਵੇ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁੱਲੀ ਡੋਹਾਗਣੀ ਨਾ ਪਰ ਅੰਕ ਸਮਾਏ ਰਹਾਉ ਭੁੱਲੀ ਫਿਰੈ ਦਸੰਤਰੀ ਭੁੱਲੀ ਗ੍ਰਹਿ ਤਜਾਏ ਭੁੱਲੀ ਡੂੰਗਰ ਥਲ ਚੜੈ ਭਰਮੈ ਮਨ ਡੁਲਾਏ ਤੁਰਹਮ ਵਿਛੁਨੀ ਕਿਉਂ ਮਿਲੈ ਗਰਮ ਮੁੱਠੀ ਬਲਾਏ ਵਿਛੜਿਆ ਗੁਰ ਮਿਲਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉਂ ਭਾਵੈ ਤਿਉਂ ਰੱਖ ਤੂੰ ਮੈਂ ਤੁਸੀਂ ਬਿਨ ਕੌਣ ਪਧਾਰ ਅੱਖਰ ਪੜ ਪੜ ਭੁੱਲੀਐ ਪੇਖੀ ਬਹੁਤ ਮਾਨ ਤੀਰਥ ਨਾਤਾ ਗਿਆ ਕਰੇ ਮਨ ਮੈਂ ਮਹਿਲ ਗਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਆ ਗੁਰਮੁਖ ਸਤਿ ਵਿਚਾਰ ਸਾਤਨ ਆਪ ਗਵਾਇਆ ਗੁਰ ਕੈ ਸ਼ਬਦ ਸ਼ਿੰਗਾਰ ਕਰ ਹੀ ਸੋ ਪ੍ਰਪਾਇਆ ਗੁਰ ਕੈ ਹੇਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਸਵ ਮਨ ਹੋਏ ਕਰਮੀ ਮਿਲੈ ਨਾ ਤਾਂ ਪਾਈਏ ਆਪ ਨਾ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੀ ਤੀਰਥਿਆਂ ਸੱਚੋ ਭੁੱਲੈ ਪਾਏ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗਾ ਤੇ ਸਹਿ ਪਿਆਰ ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤਿਸਨਾ ਮਾਇਆ ਮੋਹਣੀ ਸੁਤ ਸੰਬੰਧ ਪੋ ਕਰਨਾਰ ਤਨ ਜੋਬਨ ਠੱਗ ਠੱਗੇ ਜਗ ਠੱਗਿਆ ਲੱਭ ਲੋਭ ਅਹੰਕਾਰ ਮੋਠ ਗੌਲੀ ਹੋਮਈ ਸਾਹ ਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨ ਕੋਏ ਮੈਂ ਤੁਝ ਬਿਨ ਅਵਰ ਨ ਪਾਵੀ ਤੂੰ ਭਾਵੇਂ ਸੁਖ ਹੋਏ ਰਹਾਉ ਨਾਮ ਸਲਾਹੀ ਰੰਗ ਸਿਉਂ ਗੁਰ ਕੈ ਸ਼ਬਦ ਸੰਤੋਖ ਜੋ ਦੀਸੈ ਸੋ ਚੱਲ ਸੀ ਕੂੜਾ ਮੋਹ ਨਾ ਵੇਖ ਵਾਟ ਪਟਾਉ ਆਇਆ ਨਿਤ ਚੱਲਦਾ ਸਾਥ ਦੇਖ ਆਖਣੇ ਆਖੇ ਕੇ ਤਰੇ ਗੁਰਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਜੋ ਤਿਦ ਭਾਵੇ ਸੇ ਭਲੇ ਕੋਟਾ ਕਰਨਾ ਕੋਏ ਗੁਰਸਨਾਈ ਛੁੱਟੀ ਐ ਮਨੁੱਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘੜੀਆ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸ ਤੇਰੀ ਕੀਮਤ ਨਾ ਪਵੈ ਸਭ ਡਿੱਠੀ ਠੋਕ ਵਜਾਏ ਕਹਿਣਾ ਹੱਥ ਨਾ ਲੱਭੀ ਸੱਚ ਟਿਕੈ ਪਤ ਪਾਏ ਗੁਰਮਤਿ ਤੂੰ ਚਲਾਉਣਾ ਹੋਰ ਕੀਮਤ ਕਹਿਣ ਨਾ ਜਾਏ ਜਿਸ ਸਾਨੂੰ ਨਾਮ ਨਾ ਭਾਵੀ ਤਿਸ ਸਨ ਹਾਂ ਮੈਂ ਵਾਦ ਗੁਰਬਿਨ ਗਿਆਨ ਨਾ ਪਾਈਐ ਵਿਖਿਆ ਦੂਜਾ ਸਾਧ ਬਿਨ ਗੁਰ ਕਾਮਨਾ ਆਵੀ ਮਾਇਆ ਪੀਕਾ ਸਾਧ ਆਸਾ ਅੰਦਰ ਜੰਮਿਆ ਆਸਾ ਰਸ ਖਾਏ ਆਸਾ ਬੰਧ ਚਲਾਈਐ ਮੋਹੇ ਮੋਹੇ ਚੋਟਾਂ ਖਾਏ ਅਵਗਣ ਬੱਧਾ ਮਾਰੀਐ ਛੁੱਟੈ ਸਗੁਰ ਤਨਾਏ ਸਰਵੇ ਥਾਈ ਏਕ ਤੂੰ ਜਿਉਂ ਭਾਵੈ ਤਿਉਂ ਰਾਖ ਗੁਰਮਤਿ ਸਾਚਾ ਮਨੋ ਸਹਿ ਨਾਮ ਭਲੋ ਪਤ ਸਾਖ ਹਉਮੈ ਰੋਗ ਗਵਾਈਐ ਸ਼ਬਦ ਸੱਚੈ ਸੱਚ ਭਾਖ ਆਕਾਸ਼ੀ ਪਾਤਾਲ ਤੂੰ ਤਿਰ ਪਾਉਣ ਰਿਹਾ ਸਮਾਏ ਆਪੇ ਭਗਤੀ ਪਾਉ ਤੂੰ ਆਪੇ ਮੇਲੇ ਮਿਲਾਏ ਨਾਮ ਨਾਨਕ ਨਾਮ ਨਾ ਵਿਸਰੈ ਜਿਉਂ ਭਾਵੈ ਤਿਵੈ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਲ ਵਿਦਿਆ ਅਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੈ ਪ੍ਰਭ ਪ੍ਰਤੋ ਸੁਖ ਸਾਰ ਜਿਉਂ ਭਾਵੈ ਤਿਉਂ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾ ਸਿਗਾਰਿਆ ਤਿਸ ਛੇਤੀ ਲਵਲਾਏ ਰਹਾ ਤਨ ਬਸੰਤਰ ਹੋਮੀਐ ਕ੍ਰਤੀ ਤੋਲ ਕਟਾਏ ਤਨ ਮਨ ਸਮਦਾ ਜੇ ਕਰੀ ਅੰਧਨ ਅਗਲ ਜਲਾਏ ਹਰ ਨਾਮੈ ਤੁਲਨ ਪੁੱਜੀ ਜੇ ਰਾ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰਵਤ ਤਰਾਏ
ਤਨ ਹੈ ਮਨ ਤੁਲਗਾ ਲੀਆ ਭੀ ਮਨ ਤੇ ਰੋਗ ਨਾ ਜਾਏ ਹਰ ਨਾਮ ਮੈਂ ਤੁਲ ਨਾ ਪੁੱਜਣੀ ਸਭ ਡਿੱਠੀ ਰੋਗ ਜਾਏ ਕੰਚਨ ਕੇ ਕੋਟ ਦਤ ਕਰੀ ਬਹੁ ਹੈ ਔਰ ਗੈਵਰ ਦਾਨ ਭੂਮ ਦਾਨ ਗਉ ਗਊਆਂ ਕਣੀ ਪੀ ਅੰਤਰ ਗਰਭ ਗੁਮਾਨ ਰਾਮ ਨਾਮ ਮਨ ਵਿਦਿਆ ਗੁਰੂ ਦੀ ਆ ਸੱਚ ਦਾਨ ਮਨ ਹਠ ਬੁੱਧੀ ਕੇਤੀ ਆ ਕਿਤੇ ਵੇਦ ਵਿਚਾਰ ਕੇਤੇ ਬੰਧਨ ਬੰਧੀ ਕੇ ਗੁਰਮੁਖ ਮੋਖ ਦੁਆਰ ਸੱਚੋਂ ਔਰਾ ਸਭ ਕੋ ਉੱਪਰ ਸੱਚ ਆਚਾਰ ਸਭ ਕੋ ਉੱਚਾ ਆਖੀਆ ਨੀਚ ਨ ਦੀਸੈ ਕੋਏ ਇੱਕ ਨਾ ਭਾਂਡੇ ਸਾਜਿਆ ਇੱਕ ਚਾਨਣ ਤੇ ਹਲੋਏ ਕਰਮ ਮਿਲੈ ਸੱਚ ਪਾਈਆ ਤੁਰ ਬਖਸ਼ਣਾ ਮਿਟੈ ਕੋਏ ਸਾਧ ਮਿਲੈ ਸਾਧੂ ਜਨ ਸੰਤੋਖ ਵਸੈ ਗੁਰ ਭਾਏ ਅਕਥ ਕਥਾ ਵਿਚਾਰੀਆ ਜੇ ਸਤਿਗੁਰ ਮਾਏ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਂਦਾ ਜਾਏ ਘਟ ਘਟ ਵਾਜੈ ਕਿੰਗਰੀ ਅੰਦਨ ਸ਼ਬਦ ਸੰਭਾਏ ਮੇਲੇ ਕੋ ਸੋਜੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੈ ਛੁੱਟੈ ਸ਼ਬਦ ਕਮਾਏ ਤਿਆਗ ਮਹੱਲਾ ਪਹਿਲਾ ਚਿੱਤੇ ਦਿਸੇ ਧੌਲ ਹਰ ਬੱਕੇ ਬੰਕ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜਾ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਢਹਿ ਢੇਰੀ ਤਨ ਛਾਰ ਪਾਈ ਰੇ ਤਨ ਤਨ ਸਾਥ ਨਾ ਜਾ ਹੋਏ ਰਾਮ ਨਾਮ ਤਨ ਨਿਰਬਲੋ ਗੁਰਦਾਸ ਕਰੇ ਪ੍ਰਭ ਸੋਏ ਰਹਾਉ ਰਾਮ ਨਾਮ ਤਨ ਨਿਰਬਲੋ ਜੇ ਦੇਵੈ ਦੇਵ ਨੁਹਾਰ ਆਗਿਆ ਪੁੱਛਣਾ ਹੋਵੇ ਜਿਸ ਵੇਲੀ ਗੁਰ ਕਰਤਾਰ ਆਪ ਛਲਾਏ ਛੁੱਟੀ ਆਇਆ ਆਪੇ ਬਖਸ਼ਣ ਹਾਰ ਮਨੁੱਖ ਜਾਣਾ ਆਪਣੇ ਧੀਆਂ ਪੂਤ ਸੰਤੋਖ ਨਾਰੀ ਦੇਖ ਵਗਾਸੀ ਹੈ ਨਾਲੇ ਹਰਖ ਸੋ ਸੋਗ ਗੁਰਮੁਖ ਸ਼ਬਦ ਸੰਗਾਵਲੇ ਨੈਨ ਐਨ ਸਹਰਸ ਭੋਗ ਚਿਤ ਚੱਲੈ ਵਿਤ ਜਾਵਣੋ ਸਾਖਤ ਡੋਲ ਲਲਾਏ ਬਾਹਰ ਡੂੰ ਢੂੰਡ ਵਿਗਚੀ ਹੈ ਕਰਮ ਹੈ ਵਸ ਸਦਾਏ ਮਨੁੱਖ ਹੋਮੈ ਕਰਮਸੀ ਗੁਰਮੁਖ ਪੱਲੈ ਪਾਏ ਸਾਖਤ ਨਿਰਗੁਣ ਆ ਰਿਹਾ ਆਪਣਾ ਮੂਲ ਪਛਾਣ ਰਖਤ ਬਿੰਦ ਕਾ ਇਹ ਤਨੋ ਅਗਨੀ ਪਾਸ ਪਿਰਾਣ ਪਾਉਣਾ ਕਹਿ ਵਸ ਦੇਹੁਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗਿਆ ਮੋਆ ਨਾਲ ਲੋੜੈ ਕੋਏ ਸੁੱਖ ਜੀਵਨ ਤੇ ਸਾਖੀ ਹੈ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੋਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ ਜਿਉਂ ਸੁਪਨਾ ਨਿਸ ਭੁੱਲੀਆ ਜਬ ਲਗ ਨਿਦਰਾ ਹੋਏ ਇਉਂ ਸਰਪਨ ਕਹਿ ਵਸ ਜੀੜਾ ਅੰਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਆ ਸੁਪਨਾ ਇਹ ਜਗ ਲੋਏ ਅਗਨ ਮਰਾ ਜਲ ਪਾਈਐ ਜਿਉਂ ਬਾਰਕ ਦੁੱਧ ਹੈ ਮਾਏ ਜਲ ਬਿਨ ਬਿਨ ਜਲ ਕਮਲ ਸੋਨਾ ਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੈ ਜੀਵਾਂ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪੇੜਾ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਤ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ ਪਾਈ ਰੇ ਪਾਉ ਜਲ ਬਿਖਮ ਡਰਾਉ ਪੂਰਾ ਸਗੁਰ ਰਸ ਮਿਲੈ ਗੁਰ ਤਾਰੇ ਹਰ ਨਾਉ ਰਹਾਉ ਚੱਲਾਂ ਚੱਲਾਂ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਭੀ ਸੱਚਾ ਸਲਾਹਣਾ ਸੱਚੇ ਸਥਾਨ ਪਿਆਰ ਦਰ ਕਰ ਮਹਿਲਾਂ ਸੋਹਣੇ ਪੱਕੇ ਕੋਟ ਹਜ਼ਾਰ ਹਸੀ ਘੋੜੇ ਪਾਖਰੇ ਲਸ਼ਕਰ ਲੱਖ ਅਪਾਰ ਕਿਸੀ ਨਾਲ ਨਾ ਚੱਲਿਆ ਖੱਪ ਖੱਪ ਮੂਏ ਅਸਾਰ ਸੋਹਣਾ ਰੂਪਾ ਸੰਜੀਐ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਹੀ ਫੇਰੀਐ ਬਿਨ ਨਾਵੈ ਸਿਰ ਕਾਲ ਪਿੰਡ ਪਲੈ ਜੀਓ ਕੇਲ ਸੀ ਬਦ ਫੈਲੀ ਗਿਆ ਹਾਲ ਪੁੱਤਾਂ ਦੇਖ ਬਖਸੀਐ ਨਾਰੀ ਸੇਜ ਬਧਾਰ ਚੋਆ ਚੰਦਨ ਲਾਈਐ ਕਾਪੜ ਰੂਪ ਸ਼ਿੰਗਾਰ ਖੇਹੂ ਖੇਰ ਲਾਈਐ ਛੋੜ ਚੱਲੈ ਕਰ ਬਾਰ ਮਹਿਕਲ ਮਹਿਰ ਮਲੂਕ ਸਕਹਾਈਐ ਰਾਜਾ ਰਾਉ ਕੇ ਖਾਨ ਚੌਧਰੀ ਰਾਉ ਸਦਾਈਐ ਜਲ ਬਲੀਐ ਬਹਮਾਨ ਮਨਮੁਖ ਨਾਮ ਵਿਸਾਰਿਆ ਜਿਉਂ ਡਵ ਦੱਦਾ ਕਾਨ ਹੋਮੈ ਕਰ ਕਰ ਜਾਇ ਸੀ ਜੋ ਆਇਆ ਜਗ ਮਾਏ ਸਭ ਜਗ ਕਾਜਲ ਕੋਟਲੀ ਤਨ ਮਨ ਦੇਹ ਸਵਾਹੇ ਗੁਰ ਰਾਖੇ ਸਿਰ ਨਿਮਲੇ ਸ਼ਬਦ ਨਵਾਰੀ ਭਾਏ ਨਾਨਕ ਤਰਿਆ ਸੱਚ ਨਾਮ ਸਿਰ ਸਾਹ ਪਾਤਸ਼ਾਹ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇਸਾਓ ਮਨਮੁਖ ਪੌਜਲ ਪਚਮੇ ਗੁਰਮੁਖ ਤਰੇ ਅਥਾਓ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤ ਚੱਲਣਾ ਕੀ ਧੋਖ ਮੁਕਾਮ ਤਰ ਤਾਂ ਪਰ ਜਾਣੀਆਂ ਰਾਜਾਂ ਰਹਿ ਨਿਚਲ ਲੋਕ ਦੁਨੀਆਂ ਕੈਸੇ ਮੁਕਾਮੇ ਸਿਰ ਕਰ ਸਿਦਕ ਕਰਨੀ ਖਰਚ ਵੱਧ ਹੋ ਲਾਗ ਰਹੋ ਨਾਮੇ ਰਹਾਓ ਜੋਗੀ ਤਾਂ ਆਸਣ ਕਰ ਬਹਿ ਮੁੱਕਾਂ ਮੁੱਲਾਂ ਬਹਿ ਮੁਕਾਮ ਪੰਡਿਤ ਵਖਾਣੇ ਪੋਥੀਆਂ ਸਿਧ ਬਹਿ ਦੇਵ ਸਥਾਨ ਸੁਰ ਸਿੱਧ ਗਣ ਗੰਧਰਵ ਮਨਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਵੀ ਚੱਲਣ ਹਾਰ ਸੁਲਤਾਨ ਖਾਨ ਮਲੂਕ ਮਰੇ ਗਏ ਕਰ ਕਰ ਕੂਚ ਕਰੀ ਮੁਸ ਕੇ ਚੱਲਣਾ ਦਿਲ ਸਮਝ ਤੂੰ ਵੀ ਪਹੁੰਚ ਸਭਦਾਂ ਮਾਹੇ ਵਖਾਣੀਆਂ ਬਿਰਲਾ ਤਾਂ ਬੂਝੈ ਕੋਏ ਨਾਨਕ ਵਖਾਣਾ ਬੇਨਤੀ ਜਲ ਤਲ ਮਈ ਜਲ ਸੋਏ ਅੱਲਾਹ ਅਲਖ ਅਲਗਾ ਮੁਕਾਦਰ ਕਰਨ ਹਾਰ ਕਰੀਮ ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੀਐ ਜਿਸ ਸਿਸ ਨਾ ਹੋਈ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਜਿਨ ਰਵ ਚੱਲੈ ਜਿਸ ਸੱਸ ਚੱਲੈ ਤਰ ਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗਾਏ
ਮਹੱਲੇ ਪਹਿਲੇ 17 ਅਸ਼ਟਪਦੀਆਂ ਸੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰੂ ਸਾਹਿਬ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰਭਗਤ ਨਾ ਹੋਏ ਆਪੇ ਆਪ ਮਿਲੇ ਤਾਂ ਮਿਲਾਏ ਬੁੱਝੇ ਤਾਂ ਨਿਰਮਲ ਹੋਵੇ ਕੋਏ ਹਰ ਜੀਓ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਪਾਈ ਰੇ ਭਗਤਹੀਣ ਕਾਹੇ ਜਗਿਆਇਆ ਪੂਰੇ ਗੁਰ ਕੀ ਸੇਵਨਾ ਕੀ ਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤ ਇਹ ਕਿਹਾ ਵਿਚਾਰੇ ਕਿਹਾ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵੜਿਆਈ ਆਪੇ ਸੇਵ ਕਰਾਏ ਦੇਖ ਟੰਬ ਮੋਹੇ ਲਵਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮਤ ਪਾਈ ਪ੍ਰਭ ਸਖਾ ਹਰ ਜੀਓ ਮੇਰਾ ਅੰਤੇ ਹੋਏ ਸਖਾਈ ਪੇਜੜਾ ਜਗਜੀਵਨ ਦਾਤਾ ਮਨੁੱਖ ਪਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੇ ਅੰਧੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਿਆ ਪਛਤਾਈ ਪੇਜੜਾ ਜਗਜੀਵਨ ਦਾਤਾ ਗੁਰਮੁਖ ਮਨ ਵਸਾਇਆ ਅੰਧਨ ਭਗਤ ਕਰੇ ਦਿਨ ਰਾਤੀ ਹੋਂ ਮੈਂ ਮੋਹ ਚਗਾਇਆ ਜਿਸ ਸਿਉਂ ਰਾਤਾ ਤੈ ਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਜ਼ਰ ਕਰੇ ਭਾਵ ਲਾਏ ਗੁਰਸਬਦੀ ਵਿਚਾਰ ਸਤਿਗੁਰ ਸੇਵਿਆਂ ਸਹਿਜ ਉਪਜਾ ਹੋਮੈ ਤਿਸ਼ਨਾ ਮਾਰ ਹਰ ਗੁਣਦਾਤਾ ਸਦ ਮਨਮਤ ਸਹਿ ਸੱਚ ਰੱਖਿਆ ਔਰ ਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਸਹਿ ਹੋਮੈ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹੋਂ ਸਦ ਬਲਹਾਰੇ ਜਾਉ ਆਪਣੇ ਮਨ ਚਿਤ ਕਹਿ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਓ ਭਗਤ ਵਛਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਕਰਮਕ ਦੇ ਵੜਿਆਈ ਸ੍ਰੀ ਰਾਗ ਮਹੱਲਾ ਤੀਜਾ ਹੋਮੈ ਕਰਮ ਕਮਾਵਦੇ ਜਮ ਡੰਡ ਲੱਗਾ ਤਿਨ ਆਏ ਜੇ ਸਤਿਗੁਰ ਸੇਵਨ ਸੇ ਉਭਰੇ ਹਰ ਸੇ ਤੀਲ ਬੁਲਾਏ ਮਨ ਰੇ ਗੁਰਮੁਖ ਨਾਮ ਧਿਆਏ ਤੁਰ ਪੂਰਬ ਲਿਖਰਤੈ ਲਿਖਿਆ ਤਿੰਨਾ ਗੁਰਮੁਖ ਨਾਮ ਸਮਾਇ ਰਹੋ ਬਿਨ ਸਤਿਗੁਰ ਪ੍ਰਤੀਤ ਨਾ ਆਵੀ ਨਾਮ ਨ ਲੱਗੋ ਲਾਗੂ ਪਾਓ ਸੁਪਨੈ ਸੁੱਖ ਨਾ ਪਾਵੀ ਦੁੱਖ ਮੈਂ ਸਵੈ ਸਮਾਏ ਜੇ ਹਰ ਹਰ ਕੀਚੈ ਬਹੁਤ ਲੋਚੀਐ ਕੀਰਤਨਾ ਮਿਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਵਸਾਏ ਗੁਰ ਸ਼ਬਦ ਦਲਾ ਵੈ ਰੰਗ ਸਿਉਂ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਸਮਰਥ ਨੀਰੀਐ ਪੀ ਬਿਖ ਫਲ ਲੱਗੈ ਧਾਏ ਜੇ ਸੇ ਜਨ ਸੱਚੇ ਨਿਮਲੇ ਜਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਉਂਦੇ ਬਿਖ ਹੋਮੈ ਤਜ ਬਿਕਾਰ ਮਨ ਹਟ ਕਿਤੈ ਉਪਾਏ ਨਾ ਛੁੱਟੀਐ ਸਿਮਰਤ ਸਾਸ ਸੋਧੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤ ਨਾ ਪਾਰਾਵਾਰ ਗੁਰਮੁਖ ਸਹੀ ਸੋਂਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਇੱਕ ਹੈ ਦੂਜਾ ਉਹਨਾਂ ਕੋਏ ਗੁਰਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਚੁੱਗੈ ਗੁਰ ਪਾਏ ਹਰਸ ਪੀਵੈ ਸਹਿਜ ਰਹਿ ਉੱਡੈ ਨਾ ਆਵੈ ਜਾਏ ਨਿਜਗਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕਹਿ ਪਾਣਾ ਜੇ ਚੱਲੇ ਤਾਂ ਅੰਧਨ ਰਾਚੇ ਹਰ ਨਾਏ ਰਹਾਓ ਪੰਖੀ ਬਿਰਖ ਸੁਹਾਵੜੇ ਉੱਡੇ ਚੌਂ ਦਿਸ ਜਾਏ ਜਿਹਾ ਉੱਡੇ ਦੁੱਖ ਕਣੇ ਨਿਤ ਨਾ ਜੈ ਤੇ ਬੱਲਾਹੇ ਬਿਨ ਗੁਰ ਮੈਲ ਨਾ ਜਾਪੀ ਨਾ ਅੰਮ੍ਰਿਤ ਫਲ ਪਾਏ ਗੁਰਮੁਖ ਬ੍ਰਹਮ ਹਰੀ ਆਵਲਾ ਸਾਚਿਆ ਸ਼ਬਦ ਸਹਿਜ ਸਹਿਜ ਸੁਭਾਏ ਸਾਖਾ ਤੀਨ ਨਵਾਰੀਆ ਏਕ ਸ਼ਬਦ ਲਿਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖ ਵਾਏ ਮਨ ਖੂਬੇ ਸੁੱਕ ਗਏ ਨਾ ਫਲ ਤਿੰਨਾ ਛਾਓ ਤਿੰਨਾ ਪਾਸਨਾ ਬੈਸੀਐ ਉਹਨਾਂ ਘਰ ਨਾ ਗਰਾਓ ਕੱਟੀਐ ਤੈ ਨਿਤ ਜਾਲੀ ਹੈ ਉਹਨਾਂ ਸ਼ਬਦ ਨਾ ਨਾਓ ਹੁਕਮੇ ਕਰਮ ਕਮਾਉਣੇ ਪਿਆ ਕਿਰਤ ਫਰਾਓ ਹੁਕਮੇ ਦਰਸ਼ਨ ਦੇਖਣਾ ਜੈ ਪੇਜੇ ਸਹਿ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣੇ ਬੱਪਲੇ ਭੂਲੇ ਫਿਰੇ ਗਵਾਰ ਮਨ ਹੱਠ ਕਰਮ ਕਮਾਉਂਦੇ ਨਿਤ ਨਿਤ ਹੋਏ ਖੁਆਰ ਅੰਤਰ ਸ਼ਾਂਤ ਨਾ ਆਵੇ ਨਾ ਸੱਚ ਲੱਗਿਆ ਪਿਆਰ ਗੁਰਮੁਖੀਆਂ ਮੋਹ ਸੋਹਣੇ ਮੁਰਕਾ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੈ ਸਚਿਆਰ ਆਏ ਸੇ ਪ੍ਰਵਾਨ ਹੈ ਸਭ ਕੁਲ ਕਾ ਕਰੇ ਉਧਾਰ ਸਭ ਨਦਰੀ ਕਰਮ ਕਮਾਉਂਦੇ ਨਦਰੀ ਬਾਹਰ ਨਾ ਕੋਏ ਜੈਸੀ ਨਦਰ ਕਰ ਦੇਖੈ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਉਡਾਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਐ ਮਨੁੱਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨਿਆਏ ਸਹਿਜੇ ਹੀ ਸੁਖ ਪਾਈਐ ਸਹਿਜੇ ਰਹਿ ਸਮਾਏ ਪਾਈ ਰੇ ਦਾਸਨ ਦਾਸਾ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ ਰਹਾਓ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ ਸਦਾ ਪਿਰ ਨਿਹਚਲ ਪਾਈਐ ਨਾ ਉਮਰਾ ਨਾ ਜਾਏ ਸ਼ਬਦ ਮਿਲੀ ਨਾ ਵਿਛੜੇ ਫਿਰ ਕੈ ਅੰਕ ਸਮਾਏ ਹਰ ਨਿਰਮਲ ਅਤ ਉਚਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜਾ ਨਾ ਬੂਝੇ ਭੇਖੀ ਪਰਮ ਭੁਲਾਏ ਗੁਰਮਤਿ ਸਦਾ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਸਮਾਏ ਮਾਇਆ ਮੋਹ ਚੁਗਾਇਆ ਗੁਰਮਤੀ ਸਹਿ ਸਭਾਏ ਇਹਨੇ ਸ਼ਬਦ ਜਗ ਦੁਖੀਆ ਫਿਰ ਮਨੁੱਖ ਮਨਮੁੱਖਾਂ ਨੂੰ ਗਈ ਖਾਏ
ਸ਼ਬਦੇ ਨਾਮ ਧਿਆਈ ਆ, ਸ਼ਬਦੇ ਸੱਚ ਸਮਾਏ ਮਾਇਆ ਭੁੱਲੇ, ਫਿਰ ਸਿੱਧ ਫਿਰ ਇਹ ਸਮਾਧ ਨਾ ਲੱਗਿਆ ਸੁਭਾਏ, ਤੀਨੇ ਲੋ ਵਿਆਪਤ ਹੈ ਅਧਿਕ ਰਹੇ ਲਪਟਾਏ, ਬਿਨਗੁਰ ਮੁਕਤ ਨਾ ਪਾਈਆ ਨਾ ਤੁਰਦਾ ਮਾਇਆ ਜਾਏ, ਮਾਇਆ ਕਿਸ ਨੂੰ ਆਖੀਆ ਕਿਆ ਮਾਇਆ ਕਰਮ ਕਮਾਏ, ਦੁੱਖ ਸੁੱਖ ਏ ਜੀਓ ਵੱਧ ਹੈ ਹੋਂ ਮੈਂ ਕਰਮ ਕਮਾਏ, ਬਿਨ ਸ਼ਬਦ ਹੈ ਪਰਨ ਨਾ ਚੁੱਕੇ ਨਾ ਵਿੱਚੋਂ ਹੋਂ ਮੈਂ ਜਾਏ, ਬਿਨ ਪ੍ਰੀਤੀ ਪਰਮ ਭਗਤ ਨਾ ਹੋਵੇ, ਬਿਨ ਸ਼ਬਦ ਹੈ ਥਾਂ ਨਾ ਪਾਏ, ਸ਼ਬਦੇ ਹੋਂ ਮੈਂ ਮਾਰੀਆ ਮਾਇਆ ਕਾ ਪਰਮ ਜਾਏ, ਨਾਮ ਪਦਾਰਥ ਪਾਈਆ ਗੁਰਮਤਿ ਸਹਿ ਸੁਭਾਏ, ਬਿਨ ਗੁਰਗੁਣ ਨਾ ਸਿਆਪਣੀ ਬਿਨ ਗੁਣ ਭਗਤ ਨਾ ਹੋਏ, ਭਗਤ ਵਿਛਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸ਼ਬਦੇ ਹਰ ਸਲਾਹੀਆ ਕਰਮ ਪ੍ਰਾਪਤ ਹੋਏ, ਸ਼੍ਰੀ ਰਾਗ ਮਹੱਲਾ ਤੀਜਾ, ਮਾਇਆ ਮੋਹ ਮੇਰਾ ਪ੍ਰਭ ਕੀ ਨਾ ਆਪੇ ਭਰਮ ਭੁਲਾਏ, ਮਨੁੱਖ ਕਰਮ ਕਰੇ ਨਹੀਂ ਬੂਝੇ ਬਿਰਥਾ ਜਨਮ ਗਵਾਏ, ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨਿਆਏ, ਮਨ ਰੇ ਨਾਮ ਜਪੋ ਸੁਖ ਹੋਏ, ਗੁਰਪੂਰਾ ਸਲਾਹੀਆ ਸਹਿਜ ਮਿਲੈ ਪ੍ਰਭ ਸੋਏ, ਰਹੋ ਪਰਮ ਗਿਆ ਭਉ ਭਾਗਿਆ ਹਰ ਚਲਣੀ ਚਿਤ ਲਾਏ, ਗੁਰਮੁਖ ਸ਼ਬਦ ਕਮਾਈਆ ਹਰ ਵਸੈ ਮਨਿਆਏ, ਘਰ ਮਹਿਲ ਸੱਚ ਸਮਾਈਐ ਚਰਨੀ ਕਰ ਮਹਿਲ ਸੱਚ ਸਮਾਈਆ, ਜਮ ਕਾਲ ਨਾ ਸਕੈ ਖਾਏ, ਨਾਮਾ ਸ਼ੀਬਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਂ ਮੈਂ ਜਾਤ ਗੁਆਈ, ਸੁਰ ਨਰ ਤਿਨਕੀ ਬਾਣੀ ਗਾਵੇ ਕੋਇ ਨਾ ਮਿਟੈ ਭਾਈ, ਦੈਂਤ ਪੁੱਤ ਕਰਮ ਧਰਮ ਕਿਸ ਸੰਜਮ ਨਾ ਪੜੈ, ਦੂਜਾ ਭਾਉ ਨਾ ਜਾਣੈ ਸਤਿਗੁਰ ਭੇਟਿਆ ਨਿਰਮਲ ਹੋਆ, ਅੰਧਨ ਨਾਮ ਵਖਾਣਾ ਏਕੋ ਪੜੈ ਏਕੋ ਨਾਮ ਬੂਝਾ, ਦੂਜਾ ਔਰ ਨਾ ਜਾਣੈ ਖੱਟ ਦਰਸ਼ਨ ਜੋਗੀ ਸੰਨਿਆਸੀ, ਬਿਨ ਗੁਰ ਭਰਮ ਭੁਲਾਏ, ਸਤਿਗੁਰ ਸੇਵੇ ਤਾਂ ਗਤ ਮਿਤ ਪਾਵੇ ਹਰ ਜੀਉ ਮਨ ਵਸਾਏ, ਸੱਚੀ ਬਾਣੀ ਸਿਉਂ ਚਿਤ ਲਾਗੈ ਆਵਣ ਜਾਣ ਰਹਾਏ, ਪੰਡਿਤ ਪੜ ਪੜਵਾਦ ਵਖਾਣੇ ਬਿਨ ਗੁਰ ਭਰਮ ਭੁਲਾਏ, ਲੱਖ 84 ਫੇਰ ਪਿਆ ਬਿਨ ਸ਼ਬਦੈ ਮੁਕਤ ਨਾ ਪਾਏ, ਜਾਂ ਨਾਉ ਚੇਤੈ ਤਾਂ ਗਤ ਪਾਏ ਤਾਂ ਜਾਂ ਸਤਿਗੁਰ ਮੇਲ ਮਿਲਾਏ, ਸਤਸੰਗਤ ਮਹਿ ਨਾਮ ਹਰ ਉਪਜਾ ਜਾਂ ਸਤਿਗੁਰ ਮਿਲੈ ਸੁਭਾਏ, ਮੰਤ ਨਿਰਪੀ ਆਪ ਗੁਆਈ ਚੱਲਾਂ ਸਤਿਗੁਰ ਭਾਏ, ਸਦ ਬਲਹਾਰੀ ਗੁਰ ਆਪਣੇ ਮਿਟੋਂ ਜੇ ਹਰ ਸੇਤੀ ਚਿਤ ਲਾਏ, ਸੋ ਬ੍ਰਾਹਮਣ ਬ੍ਰਹਮ ਜੇ ਬਿੰਦੈ ਹਰ ਸੇਤੀ ਰੰਗ ਰਾਤਾ, ਪ੍ਰਭ ਨਿਕਟ ਵਸੈ ਸਭਨਾ ਘਟੇ ਅੰਤਰ, ਗੁਰਮੁਖ ਬਿਲੈ ਜਾਤਾ ਨਾਨਕ ਨਾਮ ਮਿਲੈ ਵਡਿਆਈ, ਗੁਰ ਕਹਿ ਸ਼ਬਦ ਪਛਾਤਾ ਸ਼੍ਰੀ ਰਾਗ ਮਹੱਲਾ ਤੀਜਾ, ਸਹਿਜੈ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨਾ ਜਾਏ, ਪੜ ਬੜਾ ਪੰਡਿਤ ਜੋਤਕੀ ਥੱਕੇ ਭੇਖੀ ਭਰਮ ਪਲਾਏ, ਗੁਰ ਭੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ, ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸਹਿਜੈ ਹੀ ਤੇ ਸਬਦੈ ਹੀ ਤੇ ਸਹਿਜ ਉਪਜੈ ਹਰ ਪਾਇਆ ਸੱਚ ਸੋਏ, ਰਹਾਓ ਸਹਿਜੇ ਗਾਵਿਆ ਥਾਏ ਪਵੈ, ਬਿਨ ਸਹਿਜੈ ਕਤਨੀ ਬਾਦ ਸਹਿਜੇ ਹੀ ਭਗਤ ਉਪਜੈ ਸਹਿਜ ਪਿਆਰ ਬੈਰਾਗ, ਸਹਿਜੈ ਹੀ ਤੇ ਸੁਖ ਸ਼ਾਂਤ ਹੋਏ, ਬਿਨ ਸਹਿਜੈ ਜੀਵਨ ਬਾਦ ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਧ ਲਗਾਏ, ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵਲਾਏ, ਸ਼ਬਦੇ ਹੀ ਹਰ ਮਨ ਸਹਿ ਰਸਨਾ ਹਰ ਰਸ ਖਾਏ, ਸਹਿਜੇ ਕਾਲ ਵਡਾਰਿਆ ਸੱਚ ਸੁਣਾਈ ਪਾਏ, ਸਹਿਜੇ ਹਰ ਨਾਮ ਮਨ ਵਸਿਆ ਸੱਚੀ ਕਾਰ ਕਮਾਏ, ਸੇ ਵਡਭਾਗੀ ਜਿਨੀ ਪਾਇਆ ਸਹਿਜੇ ਰਹੇ ਸਮਾਏ, ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੈ ਪਾਏ, ਮਨੁੱਖ ਕਰਮ ਕਮਾਉਣੇ ਹੋਂ ਮੈਂ ਜਲੈ ਜਲਾਏ, ਜੰਮਣ ਮਰਨ ਚੁੱਕੀ ਫਿਰ ਆਵੈ ਜਾਵੈ ਫਿਰ ਆਵੈ ਜਾਏ, ਤ੍ਰਹਿ ਗੁਣਾਂ ਵਿੱਚ ਸਹਿਜ ਨਾ ਪਾਈਆ ਤੈ ਗੁਣ ਭਰਮ ਭੁਲਾਏ, ਪੜੀਐ ਗੁਣੀਆਂ ਕਿਆ ਕਥੀਆ ਜਾਮੁਣੋਂ ਕੁੱਥਾ ਜਾਏ, ਚੌਥੇ ਪਦਮੈ ਸਹਿਜ ਹੈ ਗੁਰਮੁਖ ਪੱਲੈ ਪਾਏ, ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋ ਜੀ ਹੋਏ, ਗੁਣਵੰਤੀ ਸਲਾਹਿਆ ਸੱਚੇ ਸੱਚੀ ਸੋਏ, ਭੁੱਲਿਆ ਸਹਿਜ ਮਿਲਾਏ ਸੀ ਸ਼ਬਦ ਮਿਲਾਵਾ ਹੋਏ, ਬਿਨ ਸਹਿਜੈ ਸਭ ਅੰਧ ਹੈ ਮਾਇਆ ਮੋਹ ਗੁਬਾਰ, ਸਹਿਜੇ ਹੀ ਸੋਜੀ ਪਈ ਸੱਚੈ ਸ਼ਬਦ ਅਪਾਰ, ਆਪੇ ਬਖਸ਼ ਮਿਲਾਇਨ ਸਭ ਪੂਰੇ ਗੁਰ ਕਰਤਾਰ, ਸਹਿਜੇ ਦਿਸ਼ਟ ਪਛਾਣੀਆਂ ਨਿਰਭਉ ਜੋਤ ਨਿਰੰਕਾਰ, ਸਭਨਾ ਜੀਆਂ ਕਾ ਦਾਤਾ ਜੋਤੀ ਜੋਤ ਮਿਲਾਵਣ ਹਾਰ, ਪੂਰੇ ਸ਼ਬਦ ਸਲਾਹੀਆ ਜਿਸਦਾਂਤ ਨਾ ਪਾਰਾ ਵਾਰ, ਗਿਆਨੀਆਂ ਕਾ ਧਨ ਨਾਮ ਹੈ ਸਹਿਜ ਕਰੇ ਵਪਾਰ, ਅੰਧਨ ਲਾਹ ਹਰ ਨਾਮ ਲੈਣ ਅਖੁੱਟ ਭਰੇ ਭੰਡਾਰ, ਨਾਨਕ ਤੋਰਨਾ ਆਵੇ ਦੀਏ ਦੇਵਣ ਹਾਰ, ਸਿਰਾਗ ਮਹੱਲਾ ਤੀਜਾ, ਸਤਿਗੁਰ ਮਿਲਿਆ ਫੇਰ ਨਾ ਪਵੇ ਜਨਮ ਮਰਨ ਦੁੱਖ ਜਾਏ, ਪੂਰਾ ਸ਼ਬਦ ਸਭ ਸੋਝੀ ਹੋਈ ਹਰ ਨਾਮ ਹੈ ਰਹਿ ਸਮਾਏ, ਮਨ ਮੇਰੇ ਸਤਿਗੁਰ ਸਿਉਂ ਚਿਤ ਲਾਏ, ਨਿਰਮਲ ਨਾਮ ਸਦ ਨਮਤ ਨੋ ਆਪ ਵਸੈ ਮਨ ਆਏ, ਰਹਾਓ ਹਰ ਜੀਉ ਰਾਖੋ ਆਪਣੀ ਸਰਣਾਈ, ਜਿਉਂ ਰਾਖੇ ਤਿਉਂ ਰਹਿਣਾ, ਗੁਰ ਕਹਿ ਸ਼ਬਦ ਜੀਵਤ ਮਰੈ ਗੁਰਮੁਖ ਪਵਜ ਤਰਨਾ, ਵੱਡਾ ਭਾਗ ਨਾਮ ਪਾਈਆ ਗੁਰਮਤਿ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਦਾ ਕਰਤਾ ਸਹਿਜੇ ਰਿਹਾ ਸਮਾਈ, ਇੱਕ ਨਾ ਮਨੁੱਖ ਸ਼ਬਦ ਨ ਭਾਵੈ ਬੰਧਨ ਬੰਧ ਪੁਆਇਆ, ਲੱਖ 84 ਫਿਰਿਆ ਵੈ ਬਿਰਤਾ ਜਨਮ ਗਵਾਇਆ, ਭਗਤਾਂ ਮਨ ਆਨੰਦ ਹੈ ਸੱਚਾ ਸ਼ਬਦ ਰੰਗ ਰਾਤੇ, ਅੰਦਨ ਗੁਣ ਗਾਵੇ ਸਦ ਨਿਰਬਲ ਸਹਿਜੇ ਨਾਮ ਸਮਾਤੇ, ਗੁਰਮੁਖ ਅੰਮ੍ਰਿਤ ਬਾਣੀ ਬੋਲੇ ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਅਰਾਧੇ ਗੁਰਮੁਖਿਆ ਕਥ ਕਹਾਣੀ,
ਸੱਚਾ ਸਾਹਿਬ ਸੇਵੀਆ ਗੁਰਮੁਖ ਵਸੈ ਮਨਿਆਏ, ਸਦਾ ਰੰਗ ਰਾਤੇ ਸੱਚ ਸਿਉਂ, ਆਪਣੀ ਕਿਰਪਾ ਕਰੇ ਮਲਾਏ, ਆਪੇ ਕਰੇ ਕਰਾਏ, ਆਪੇ ਕਿਨਾ ਸੁੱਤਿਆਂ ਦੇ ਜਗਾਏ, ਆਪੇ ਮੇਲ ਮਿਲਾਇਦਾ ਨਾਨਕ ਸ਼ਬਦ ਸਮਾਏ। ਸ੍ਰੀ ਰਾਗ ਮਹਲਾ ਤੀਜਾ, ਸਤਿਗੁਰ ਸੇਵਿਆ ਮਨ ਨਿਰਮਲਾ, ਪਏ ਪਵਿੱਤਰ ਸਰੀਰ ਮਨ ਆਨੰਦ, ਸਦਾ ਸੁਖ ਪਾਇਆ ਭੇਟਿਆ ਗਿਆਰ ਗੰਭੀਰ, ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ, ਮਨ ਰੇ ਸਤਿਗੁਰ ਸੇਵ ਨਿਸੰਗ, ਸਤਿਗੁਰ ਸੇਵਿਆ ਹਰ ਮਨ ਵਸੈ, ਲੱਗੈ ਨਾ ਮੈਲ ਪਤੰਗ ਰਹਾਓ, ਸੱਚਾ ਸ਼ਬਦ ਮਤ ਉਪਜੈ ਸੱਚੇ, ਸੱਚਾ ਨਾਉਂ ਜਿਨੀ ਹੋ ਮੈਂ ਮਾਰ ਵਹਿਆਣਿਆ ਹੋ, ਤਿੰਨ ਬਲਹਾਰੈ ਜਾਉ ਮਨਮੁਖ ਸੱਚ ਨਾ ਜਾਣੀ, ਤਿੰਨ ਠੌਰ ਨਕ ਥਾਓ, ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ, ਸੱਚਾ ਸਦਾ ਸੱਚਾ ਸਲਾਹਣਾ ਸੱਚਾ ਸ਼ਬਦ ਨਿਵਾਸ, ਸਾਬੇ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਘਰ ਵਾਸ, ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ, ਸੱਚੀ ਸਾਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ, ਜਿਨੀ ਸੱਚ ਵਿਸਾਰਿਆ ਸੇ ਦੁਖੀਏ ਚੱਲੇ ਰੋਏ, ਸਤਿਗੁਰੂ ਜਿਨੀ ਨਾ ਸੇਵਿਓ ਸੇ ਕਿਤੇ ਆਏ ਸੰਸਾਰ, ਜਮ ਦਰ ਬੱਧੇ ਮਾਰੀਐ ਕੂਕ ਨਾ ਸੁਣੇ ਪੁਕਾਰ, ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ, ਇਹ ਜਗ ਜਲਤਾ ਦੇਖ ਕੇ ਭੱਜ ਪਏ ਸਤਿਗੁਰੂ ਸਰਣਾ, ਸਤਿਗੁਰੂ ਸੱਚ ਦਿਲੜਾਇਆ ਸਦਾ ਸੱਚ ਸੰਜਮ ਕਰਨਾ, ਸਤਿਗੁਰੂ ਸੱਚ ਦਿਲੜਾਇਆ ਸਦਾ ਸੱਚ ਸੰਜਮ ਰਹਿਣਾ, ਸਤਿਗੁਰ ਸੱਚਾ ਹੈ ਬਹੁਤਾ ਸਭ ਦੇ ਭਵਜਲ ਤਰਨਾ, ਲੱਖ ਚੁਰਾਸੀ ਫਿਰਦੇ ਰਹੇ ਬਿਨ ਸਗੁਰ ਮੁਕਤ ਨਾ ਹੋਈ, ਪੜ ਬੜ ਪੰਡਿਤ ਮੋਨੀ ਥੱਕੇ ਦੂਜਾ ਪਾਏ ਪੱਤ ਖੋਈ, ਸਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰਨ ਕੋਈ, ਜੋ ਸੱਚਾ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ, ਤਿੰਨਾ ਨਿਜ ਕਰ ਵਾਸਾ ਪਾਇਆ ਸੱਚੇ ਮਹਿਲ ਰਹਾਨ, ਨਾਨਕ ਭਗਤ ਸੁਖੀ ਸਦਾ ਸੱਚੇ ਨਾਮ ਰਹਾਨ। ਸ੍ਰੀ ਰਾਗ ਮਹੱਲਾ ਪੰਜਵਾਂ, ਜਾਂ ਕੋ ਮੁਸ਼ਕਿਲ ਆ ਸੁਣ ਢੋਈ, ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ, ਸਭੋ ਭੱਜਾ ਆਸਰਾ ਚੁੱਕਾ ਸਭ ਸਰਾਓ, ਚਿਤ ਆਵੈ ਉਸ ਪਾਰ ਬਣ ਲੱਗਿਆ ਨਾ ਤਸੀ ਵਾਓ, ਸਾਹਿਬ ਨੇ ਤਾਣਿਆ ਕਾ ਤਾਣ ਆਏ ਨਾ ਜਾਈ ਥਿਰ ਸਦਾ, ਗੁਰਸਬ ਦੀ ਸੱਚ ਜਾਣ ਰਹਾਉ ਜੇ ਕੋ ਹੋਵੈ ਦੁਬਲਾ, ਨੰਗ ਭੋਕੀ ਪੀਰ ਦਮਲਾ, ਪੱਲੈ ਨਾ ਪਵੈ ਨਾ ਕੋ ਦੇਵੈ ਧੀਰ, ਸਵਾਰਥ ਸੁਹਾਵਨਾ ਕੋਕਰੇ ਨਾ ਕੁਛ ਹੋਵੈ ਕਾਜ, ਚਿਤ ਆਵੈ ਉਸ ਪਾਰ ਬਣ ਤਾਂ ਨਿਚਲ ਹੋਵੈ ਰਾਜ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਕ੍ਰਿਸ ਕੁਟੰਬ ਪਲੇਟਿਆ ਕਦੇ ਹਰਖ ਕਦੇ ਸੋਗ, ਗੌਣ ਕਰੇ ਚੌਂਕ ਕੁੰਟਕਾ ਕੜੀ ਨਾ ਬੈਸਣ ਸੋਏ, ਚਿਤ ਆਵੈ ਉਸ ਪਾਰ ਬ੍ਰਹਮ ਤਨ ਮਨ ਨਿਰਮਲ ਸੀਤਲ ਹੋਏ, ਕਾਮ ਕ੍ਰੋਧ ਮੋਹਿ ਵਸ ਗਿਆ ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖੋਨ ਅੱਗੇ ਹੋਆ ਅਸੁਰ ਸੰਘਾਰ, ਪੋਥੀ ਵੀ ਗੀਤ ਕਵਿਤ ਕਿਸ਼ ਕਦੇ ਨਾ ਕਰਨ ਧਰਿਆ, ਕਿਤੇ ਆਵੈ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਤਰਿਆ, ਸਾਸਤ ਸਿਮਰਤ ਬੇਦ ਚਾਰ ਮੁਖ ਆਗਰ ਵਿਚਰੇ, ਤਪੇ ਤਵੀਸਰ ਜੋਗੀਆ ਤੀਰਥ ਗਮਨ ਕਰੇ, ਖਟਕਰਮਾ ਤੇ ਦੁੱਗਣੇ ਪੂਜਾ ਕਰਤਾ ਨਹਾਏ, ਰੰਗ ਨਾ ਲੱਗੀ ਪਾਰ ਬ੍ਰਹਮ ਤਾਂ ਸਰਪ ਨਰਕੇ ਜਾਏ, ਰਾਜ ਮਿਲਕ ਸਿਕਦਾਰੀਆਂ ਰਸ ਭੋਗਣ ਵਿਸਥਾਰ, ਬਾਗ ਸੁਹਾਵੇ ਸੋਹਣੇ ਚੱਲੈ ਹੁਕਮ ਅਫਾਰ, ਰੰਗ ਤਮਾਸੇ ਬਹੁ ਵਿਧੀ ਚਾਹੇ ਲਗਤ ਰਹਿਆ, ਜਿਤਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੋਨ ਗਿਆ, ਬਹੁਤ ਨਾੜ ਅਨਾਜ ਆਚਾਰ ਵੰਦ ਸੋ ਬਾਰ ਰੀਤ, ਮਨ ਮਾਤ ਪਿਤਾ ਸੁਤ ਭਾਈਆ ਸਾਜਨ ਸੰਗ ਪ੍ਰੀਤ, ਲਸਕਰ ਤਰਕ ਸੰਬੰਧ ਬੰਦ ਜੀਉ ਜੀਉ ਸਗਲੀ ਕੀਤ, ਜਿਤਨਾ ਆਇਓ ਪਾਰ ਬ੍ਰਹਮ ਤਾਂ ਖੜ ਸਿਆਤਲ ਦੀਰ ਜੀ ਦੀਤ, ਕਾਇਆ ਰੋਗ ਨਾ ਛਿਦਰ ਕੇਸ਼ ਨਾ ਕਿਛ ਕਾੜਾ ਸੋਗ, ਕਿਰ ਮਿਰਤ ਨਾ ਆਵੀ ਚਿਤ ਤਿਸ ਅਹਿਨ ਸੁ ਭੋਗੈ ਭੋਗ, ਸਭ ਕਿਛ ਕੀਤੋ ਆਪਣਾ ਜੀ ਨਾ ਸੰਗ ਧਰਿਆ, ਚੀਤਨ ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਲ ਵਸ ਭਰਿਆ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੈ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ ਤਿਉਂ ਤਿਉਂ ਹਰ ਸਿਉਂ ਰੰਗ, ਦੋਹਾਂ ਸਿਰਿਆਂ ਕੱਖ ਸਮਾਪ ਅਵਰ ਨਾ ਦੂਜਾ ਥਾਓ, ਸਤਿਗੁਰ ਉਠੈ ਪਾਇਆ ਨਾਨਕ ਸੱਚਾ ਨਾਉ। ਸ੍ਰੀ ਰਾਗ ਮਹੱਲਾ ਪੰਜਵਾਂ, ਕਰ ਪੰਜਵਾਂ, ਜਾਣੋ ਨਹੀਂ ਭਾਵੈ ਕਵਨ ਬਾਤਾ, ਮਨ ਖੋਜ ਮਾਰਗ ਰਹਾਉ, ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ, ਪ੍ਰਭ ਕਿਨਹੀ ਜਾਤਾ, ਭਗਵਤੀ ਰਹਿਤ ਯੋਗਤਾ, ਜੋਗੀ ਕਹਿਤ ਮੁਕਤਾ, ਤਪਸੀ ਤਪਹੇ ਰਾਪਤਾ, ਜੋ ਮੋਹਨੀ ਮੋਹਨ ਧਾਰੀ, ਸੰਨਿਆਸੀ ਬ੍ਰਹਮਚਾਰੀ, ਉਦਾਸੀ ਉਦਾਸ ਰਤਾ, ਭਗਤ ਨਵੇਂ ਪ੍ਰਕਾਰਾ, ਪੰਡਿਤ ਵੇਦ ਪ੍ਰਕਾਰਾ, ਕ੍ਰਿਸ਼ਤੀ ਗ੍ਰਸਤ ਧਰਮਾਤਾ, ਇੱਕ ਸ਼ਬਦੀ ਬਹੁ ਰੂਪ ਅਵਧੂਤਾ, ਕਾਪੜੀ ਕੌਤੇ ਜਾਗੂਤਾ, ਇੱਕ ਤੀਰ ਸਨਾਤਾ, ਨਿਰਹਾਰ ਵਰਤੀ ਅਪਰਸਾ, ਇੱਕ ਲੂਕ ਨਾ ਦੇਵੇ ਦਰਸਾ, ਇੱਕ ਮਨ ਹੀ ਗਿਆਤਾ, ਘਾਟ ਨਾ ਕਿਨਹੀ ਕਹਾਇਆ, ਸਭ ਕਹਿਤੇ ਹੈ ਪਾਇਆ, ਜਿਸ ਮੇਲੇ ਸੋ ਭਗਤਾ ਸਗਲ ਉਗਤ ਅਪਾਵਾ, ਤਿਆਗੀ ਸਰਨ ਪਾਵਾ, ਨਾਨਕ ਗੁਰ ਚਰਨ ਪ੍ਰਾਤਾ, ਇੱਕ ਓਂਕਾਰ ਸਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ ਕਰਦੀ ਜਾ, ਜੋਗੀ ਅੰਦਰ ਜੋਗੀ ਆ ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮਸ਼ ਪਿਆਲ ਜੀ, ਹਾਂ ਵਾਰੀ ਹਾਂ ਵਾਲਣਾ ਕੁਰਬਾਨ ਤੇਰੇ ਨਾਮ ਨੂੰ ਰਹਾਓ,
ਤੁਧ ਸੰਤਾਰੇ ਪਾਇਆ ਸਿਰੇ ਸਿਰ ਸੰਧੈ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਸ ਪਾਸਾ ਢਾਲ ਜੀਓ ਪ੍ਰਗਟ ਪਹਾਰੈ ਜਾਵਦਾ ਸਭ ਨਾਵੈ ਨੂੰ ਪ੍ਰਤਾਪ ਦਾ ਸੁਗੁਰ ਬਾਝ ਨਾ ਪਾਇਓ ਸਭ ਜੁ ਮੋਹੀ ਮਾਇਆ ਜਾਲ ਜੀਓ ਸਤਿਗੁਰ ਕੋ ਬਲ ਜਾਈਆ ਜਿਤ ਮਿਲਿਆ ਪਰਮ ਪਦ ਗਤ ਪਾਈਐ ਸੁਰ ਨਰ ਮੁੰਜਨ ਲੋਚਦੇ ਸੋ ਸਤਿਗੁਰ ਦੀ ਆ ਬਜਾਈ ਜੀਓ ਸਤ ਸੰਗਤ ਕੈਸੀ ਜਾਣੀਆਂ ਜਿੱਥੈ ਏਕੋ ਨਾਮ ਵਖਾਣੀਆਂ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਬਜਾਈ ਜੀਓ ਇਹ ਜਗਤ ਭਰਮ ਬੁਲਾਇਆ ਆਪੋ ਤੁਧ ਖੁਆਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਨਾ ਕੇ ਨਾਹਿ ਜੀਓ ਦੁਹਾਗਣੀ ਕਿਆ ਨਿਸ਼ਾਨੀਆਂ ਖਸਮ ਕੁੱਥੀਆਂ ਫਿਰੇ ਨਿਮਾਣੀਆਂ ਮੈਲੇ ਵੇਸ ਤਨਾ ਕੰਮ ਨੀ ਦੁਖੀ ਰਹਿਣ ਵਿਹਾਈ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਦਰ ਕਰੇ ਕਾਇਆ ਆਪਣੀ ਆਪੇ ਲੈ ਮਲਾਏ ਜੀਓ ਹੁਕਮ ਜਨਾਂ ਨੂੰ ਮਨਾਇਆ ਤਿੰਨ ਅੰਤਰ ਸ਼ਬਦ ਵਸਾਇਆ ਸਹੀਆਂ ਸੇ ਸੁਹਾਗਣੀ ਜਿਨ ਸਹਿਲ ਨਾਲ ਪਿਆਰ ਜੀਓ ਜਿੰਨਾ ਪਾਣੀ ਘਰ ਸਿਆਇਆ ਤਿੰਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲੈ ਮਲਾਏ ਜੀਓ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਕਰਨ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠਾ ਮਸਕਿਆ ਜੀਓ ਅੰਮ੍ਰਿਤ ਤੇਰੀਆਂ ਬਾਣੀਆਂ ਤੇਰਿਆਂ ਭਗਤਾਂ ਹਿਰਦੈ ਸਮਾਣੀਆਂ ਸੁੱਖ ਸੇਵਾ ਅੰਦਰ ਰੱਖਿਆ ਆਪਣੀ ਨਜ਼ਰ ਕਰੇ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਐ ਜਿੱਥੇ ਮਿਲਿਆ ਨਾਮ ਵਖਾਣੀਆਂ ਸਤਿਗੁਰ ਬਾਜ ਨਾ ਪਾਇਓ ਸਭ ਤੱਕ ਕੀ ਕਰਮ ਕਮਾਏ ਜੀਓ ਹੋਂ ਸਤਿਗੁਰ ਵਿੱਚੋਂ ਕਮਾਇਆ ਜਿਨ ਪਰਮ ਪੁੱਲਾ ਮਾਰਗ ਪਾਇਆ ਨਰ ਕਰੇ ਜੇ ਆਪਣੀ ਆਪੇ ਲੈ ਰਲਾਏ ਜੀਓ ਤੂੰ ਸਭਨਾ ਮਾਏ ਸਮਾਇਆ ਤਿਨ ਕਰਤਾ ਆਪ ਲਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋ ਧਰੀ ਕਰਤਾ ਜੀਓ ਆਪੇ ਖਸਮ ਨੂੰ ਵਾਜਿਆ ਜੀਓ ਪਿੰਡ ਦੇ ਸਾਜਿਆ ਆਪਣੇ ਸੇਵਕ ਕੀ ਪੈਜ ਰੱਖੀਆ ਜੋ ਕਰਮ ਸਕਤਾਰ ਜੀਓ ਸਭ ਸੰਜਮ ਰਹੇ ਸਿਆਣਪਾ ਮੇਲਾ ਪ੍ਰਭ ਸਭ ਕੁਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜਾ ਕਾਰਜੋ ਮੇਰੇ ਗੁਣ ਅਵਗੁਣ ਨਾ ਵਿਚਾਰਿਆ ਪ੍ਰਭ ਆਪਣਾ ਬਿਰਧ ਸਮਾਰਿਆ ਕੰਠ ਲਾਏ ਕਹਿ ਰੱਖਿਓ ਲੱਗਿਆ ਨਾ ਤਸੀ ਵਾਯੋ ਜੀਓ ਮੈਂ ਮੰਤਨ ਪ੍ਰਭੂ ਤੇ ਆਇਆ ਜੀਏ ਇਛੜਿਆ ਫਲ ਪਾਇਆ ਸਾਹ ਪਾਤਸ਼ਾਹ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜੀਓ ਤੁਸੀਂ ਆਪੇ ਆਪ ਉਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤੇ ਸਹਿ ਬੁਝਾਏ ਜੀਓ ਗੁਰਪ੍ਰਸਾਦੀ ਪਾਇਆ ਤੇ ਸਹਿ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਓ ਗੋਪੀ ਨਾ ਗਵਾਲੀਆ ਤੇ ਆਪੇ ਗੋਏ ਉਠਾ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ ਜਿਨ ਸਤਿਗੁਰੂ ਸੁਚਿਤ ਲਾਇਆ ਤਿੰਨੀ ਦੂਜਾ ਪਾਉ ਚੁਕਾਇਆ ਨਿਰਮਲ ਜੋ ਤਿੰਨ ਪ੍ਰਾਣੀਆਂ ਉਹ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਦਿਹੈ ਵਡਿਆਈਆਂ ਅਣ ਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪੈਰੀ ਪੈ ਪਾਏ ਮਨਾਈ ਸੋਏ ਜੀਓ ਸਤਿਗੁਰ ਪੁਰਖ ਮਲਾਇਆ ਤਿਸ ਜੇਵਡ ਅਵਰ ਨਾ ਕੋਈ ਜੀਓ ਰਹਾਉ ਗੁਸਾਈ ਮਹਿੰਡਾ ਇੱਠੜਾ ਅਮ ਅੱਬੇ ਥਾਵਾਂ ਮਿੱਠੜਾ ਭੈਣ ਭਾਈ ਸਭ ਸੱਜਣਾ ਤੋ ਜਿਹਾ ਨਾਹੀਂ ਕੋਈ ਜੀਓ ਤੇਰੇ ਹੁਕਮੇ ਸਾਗੁਣੇ ਆਇਆ ਮੈਂ ਸਤਕਾ ਹਲ ਜੋ ਆਇਆ ਨਾ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ ਜਮਾਏ ਜੀਓ ਹਾਂ ਗੁਰਮਿਲ ਇੱਕ ਪਛਾਣਦਾ ਦੋਇਆ ਕਾਗਲ ਚੇਤਨਾ ਜਾਣਦਾ ਹਰ ਕਿਤਾ ਕਾਰ ਲਾਇਨ ਜਿਉਂ ਭਾਵੈ ਤਿਵੈ ਨਿਭਾਏ ਜੀਓ ਤੁਸੀਂ ਭੋਗੇ ਹੋ ਪੁੰਚ ਹੋ ਭਾਈ ਹੋ ਗੁਰ ਦੀ ਬਾਣ ਕਵਾਏ ਦਿਵੋ ਪਹਿਨਾਈਓ ਹਾਂ ਹੋਆ ਮਾਹਰ ਪਿੰਡ ਦਾ ਬਨ ਆਉਂਦੇ ਪੰਜ ਸਰੀਕ ਜੀਓ ਹਾਂ ਆਇਆ ਸਾਮੈ ਤੇ ਹੰਡੀਆ ਪੰਜ ਕਿਸਾਨ ਮੁਜੇਰੇ ਮਹਿੰਡੀਆ ਕੋਈ ਕੰਨ ਕੱਢ ਨਾ ਕੋਈ ਕੰਨ ਕੋਈ ਕੱਢ ਨਾ ਹੰਗਈ ਨਾਨਕ ਬੁੱਠਾ ਘੁਗਰਾਏ ਜੀਓ ਹਾਂ ਵਾਰੀ ਕੰਮਾਂ ਜਾਵਦਾ ਇੱਕ ਸਾਹਾ ਤੁਧ ਧਿਆਏ ਦਾ ਉੱਜੜ ਥੇ ਵਸਾਇਓ ਹਾਂ ਤੁਧ ਬਿਠੋਂ ਕੁਰਬਾਨ ਜੀਓ ਹਰ ਇੱਠਾ ਨਿਤ ਧਿਆਏ ਦਾ ਮਨ ਚਿੰਦੀ ਸੋ ਫਲ ਪਾਏਂਦਾ ਸਭੇ ਕਾ ਸਵਾਰੀਨ ਲਾਹੀਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਧੰਦੜਾ ਗੁਸਾਈ ਸੇਵੀ ਇੱਟ ਸੱਚੜਾ ਸਭ ਨਾਨਕ ਦੇ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾ ਲਿਆ ਮਸਕ ਧਰਕੈ ਹੱਥ ਜੀਓ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾਂ ਲਹਿੰਦਾ ਭਾਲਕੈ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਈ ਜੀਓ ਸੁਣ ਗੱਲਾਂ ਗੁਰਪਹਿ ਆਇਆ ਨਾਮਦਾਨ ਇਸ਼ਨਾਨ ਦੜਾਇਆ ਸਭ ਮੁਕਤ ਹੋਆ ਸਹਿ ਸਾਰੜਾ ਨਾਨਕ ਸੱਚੀ ਬੇੜੀ ਚਾੜ ਜੀਓ ਸਭ ਸ੍ਰੇਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਸ਼ੋਕ ਵਜਾਏ ਸਭ ਡਿੱਠੀਆ ਤੁਸੀਂ ਆਪੇ ਲੈਣ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰੁਝਾਨ ਦਾ ਸਭ ਸੁਖਾਲੀ ਉੱਠੀਆਂ ਇਹ ਹੋਆ ਹਲੇਮੀ ਰਾਜ ਜੀਓ ਚਿਮ ਚਿਮ ਅੰਮ੍ਰਿਤ ਵਰਤਦਾ ਬੁਲਾਇਆ ਬੋਲੀ ਖਸਮ ਦਾ ਬਹੁਮਾਨ ਕੀਆ ਤੁਧ ਉਪਰੇ ਤੂੰ ਆਪੇ ਥਾਂ ਪਾਏ ਜੀਓ ਬਹੁ ਮਾਣ ਕੀਆ ਤੁਧ ਅਪ ਉਪਰੇ ਤੂੰ ਆਪੇ ਪਾਏ ਥਾਈਂ ਜੀਓ ਤੇਰਿਆਂ ਭਗਤਾਂ ਭੁੱਖ ਸਦ ਤੇਰੀਆ ਹਰ ਲੋਚਾਂ ਪੂਰਨ ਮੂਰੀਆ ਦਿਉ ਦਰਸ ਸੁਖਦਾ ਤਿਆ ਮੈਂ ਗਲ ਬਲ ਲਹਿ ਮਲਾਏ ਜੀਓ ਤੂੰ ਜੇ ਅਵਨ ਭਾਲਿਆ ਤੂੰ ਦੀਪ ਲੋ ਪਿਆ ਲਿਆ
ਤੂੰ ਥਾਂ ਤਲੰਤਰ ਲੱਭ ਰਿਹਾ। ਨਾਨਕ ਭਗਤਾਂ ਸੱਚ ਆਧਾਰ ਜੀਓ, ਹਾਂ ਗੁਸਾਈ ਦਾ ਪਹਿਲ ਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਸਭ ਹੋਈ ਸੇ ਛਿੰਝ ਅਕੱਟੀਆ, ਦਿਓ ਬੈਠਾ ਵਿੱਚ ਵੇਖਾ ਆਪ ਜੀਓ। ਵਾਤ ਵੱਜਣ ਟਮਕ ਭੇਰੀਆਂ, ਮਨ ਲੱਥੇ ਲੈਂਦੇ ਫੇਰੀਆਂ, ਨਿਹੱਤੇ ਪੰਜਵਾਨ ਮੈਂ ਕੁਰਤਾ ਪੀ ਦਿੱਤੀ ਕੰਡੀਓ, ਸਭ ਇਕੱਠੇ ਹੋਏ ਆਇਆ, ਕਰ ਜਿਸ ਨੂੰ ਵਾਟ ਵਤਾਇਆ, ਗੁਰਮੁਖ ਲਾਹਾ ਲੈ ਗਏ ਮਨੁੱਖ ਚੱਲੇ ਮੂਲ ਗਵਾਏ ਜੀਓ। ਤੂੰ ਵਰਨਾ ਚਿਹਨਾ ਬਾਹਰਾ, ਮੈਂ ਹਰ ਦਿਸੇ ਜਾਹ ਹਾਜ਼ਰ ਜਾਹਰਾ, ਸੁਣ ਸੁਣ ਤੁਜਾ ਧਿਆਨ ਦੇ ਤੇਰੇ ਭਗਤ ਰਸੇ ਗੁਣਤਾਹ ਜੀਓ। ਮੈਂ ਜੁਗ ਜੁਗ ਦਈਐ ਸੇਵੜੀ, ਗੁਰਕੱਟੀ ਮਹਿੰਡੀ ਜੇਵੜੀ, ਹਾਂ ਬਾਹੜ ਸਿੰਝ ਨਾ ਨੱਚੂ, ਨਾਨਕ ਉਹ ਸਰਲਤ ਦਾ ਭਾਲ ਜੀਓ। ਇੱਕ ਓਂਕਾਰ ਗੁਰਪ੍ਰਸਾਦ ਸਾਹਿਬ ਸ਼੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ, ਪਹਿਲੇ ਪਹਿਰੇ ਅਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗੁਰਭਾਸ, ਉਰਜ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਹੋ ਖਾਣੇ, ਉਰਜ ਧਿਆਨ ਲਿਵ ਲਾਗਾ, ਨਾਮ ਰਜਾਦ ਆਇਆ ਕਲ ਭੀਸਰ ਬਹੁੜ ਜੈਸੀ ਨਾਗਾ, ਜੈਸੀ ਕਲਮ ਬੁੜੀ ਸ਼ਿਆ ਮਸਕ ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗੁਰਭਾਸ, ਦੂਜਾ ਪਹਿਰੇ ਅਣ ਕੇ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ ਹੱਥੋਂ ਹੱਥ ਨਚਾਈਆ ਵਣਜਾਰਿਆ ਮਿੱਤਰਾ, ਜਿਉਂ ਜਸ ਦਾ ਕਰਕਾਨ, ਹੱਥੋਂ ਹੱਥ ਨਚਾਈਆ ਪ੍ਰਾਣੀ ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਿਛ ਤੇਰਾ, ਜਿਨ ਰਚ ਰਚਿਆ ਤਿਸੇ ਨਾ ਜਾਣਿਆ ਮਨ, ਪੀਤਰ ਧਰ ਧਿਆਨ, ਕਹੋ ਨਾਨਕ ਪ੍ਰਾਣੀ ਦੂਜਾ ਪਹਿਰਾ, ਵਿਸਰ ਗਿਆ ਧਿਆਨ, ਤੀਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਧਨ ਜੋਗ ਸਿਉਂ ਚਿੱਤ, ਹਰ ਕਾ ਨਾਮ ਨਾ ਚਿੱਤ ਹੀ ਵਣਜਾਰਿਆ ਮਿੱਤਰਾ, ਬੰਦਾ ਛੁੱਟੇ ਜਿੱਤ, ਹਰ ਕਾ ਨਾਮ ਨਾ ਚਿੱਤੇ ਪ੍ਰਾਣੀ ਵਿਕਲ ਭਿਆ ਸੰਗਮਾਇਆ, ਧਨ ਸਿਉਂ ਰੱਤਾ ਜੋਬਨ ਮੱਤਾ, ਅਹਿਲਾ ਜਨਮ ਗਵਾਇਆ, ਧਰਮ ਛੇਤੀ ਵਪਾਰ ਨਾ ਕੀਤੋ, ਕਰਨ ਨਾ ਕੀਤੋ ਮਿੱਤ, ਕਹੋ ਨਾਨਕ ਤੀਜੇ ਪੁਰਾਣੇ ਭੈਣੀ ਪ੍ਰਾਣੀ, ਧਨ ਜੋਬਨ ਸਿਉਂ ਚਿੱਤ, ਚੌਥਾ ਪਹਿਰਾ ਰਹਿਣ ਕੈ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨੇ ਮਿਲਿਓ, ਜਾਂ ਜਮ ਪਕੜ ਚਲਾਇਆ, ਝੂਠਾ ਰਿਦਨ ਹੋਆ ਦੁਆ ਲੈ, ਖਿਲ ਮੈਂ ਭਿਆ ਪਰਾਇਆ, ਸਾਈ ਵਸ ਪ੍ਰਾਪਤ ਹੋਈ ਜਿਸ ਸਿਉਂ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥਾ ਪਹਿਰਾ, ਲਾਵੀ ਲੁਣਿਆ ਖੇਤ, ਸ਼੍ਰੀ ਰਾਗ ਮਹੱਲਾ ਪਹਿਲਾ ਪਹਿਲਾ ਪਹਿਰੇ ਅਣ ਕੈ ਵਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ, ਖੀਰ ਪੀਆ ਖਿਲਾਈਆ ਵਣਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨਿਉ ਕਨੇਰਾ ਮਾਇਆ, ਮੋਹ ਸਬਾਈ ਸੰਜੋਗੀ ਆਇਆ, ਕਿਰਤ ਕਮਾਇਆ ਕਰਨੀ ਕਾਰ ਕਰਾਈ, ਰਾਮ ਨਾਮ ਬਿਨ ਮੁਕਤ ਨਾ ਹੋਈ ਬੁੱਢੀ ਦੂਜਾ ਹੇਤ, ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੇ ਛੁਟੇਂਗਾ ਹਰ ਚੇਤ, ਦੂਜੇ ਪਹਿਰੇ ਰਹਿਣ ਕਿਆ ਵਣਜਾਰਿਆ ਮਿੱਤਰਾ, ਪਰ ਜੋ ਆਪਣਾ ਮੈਂ ਮਤ ਵਹਿਨ ਸੁਖਾਮ ਵਿਆਪਿਆ ਵਣਜਾਰਿਆ ਮਿੱਤਰਾ, ਅੰਦਰਲੇ ਨਾਮ ਨਾ ਚਿੱਤ, ਰਾਮ ਨਾਮ ਘਟ ਅੰਤਰ ਨਾਹੀਂ, ਹੋਰ ਜਾਣਿਆ ਰਸਕਸ ਰਸਕਸ ਮਿੱਠੇ, ਗਿਆਨ ਧਿਆਨ ਗੁਣ ਸੰਜਮ ਨਾਹੀਂ, ਜਨਮ ਮਰ ਹੋ ਗਏ ਝੂਠੇ, ਤੀਰਥ ਵਰਤ ਸੁ ਸੰਜਮ ਨਾਹੀਂ, ਕਰਨ ਧਰਮ ਨਹੀਂ ਪੂਜਾ, ਨਾਨਕ ਭਾਏ ਭਗਤ ਨਿਸਤਾਰਾ, ਦੁਬਦਾ ਵਿਆਪਿਆ ਦੂਜਾ, ਤੀਜਾ ਪਹਿਰੇ ਰਹਿਣ ਕਿਆ ਵਣਜਾਰਿਆ ਮਿੱਤਰਾ, ਸਰ ਹੰਸੋ ਲੱਥੜੇ ਆਏ ਜੋਬਨ ਘਟੈ, ਜਰੂਆ ਜਣਾ ਵਣਜਾਰਿਆ ਮਿੱਤਰਾ, ਆਪ ਘਟੈ ਦਿਨ ਜਾਏ, ਅੰਤਕਾਲ ਪਛਤਾਸੀ ਅੰਧਲੇ, ਜਾਂ ਜਮ ਪਕੜ ਚਲਾਇਆ, ਸਭ ਕੁਛ ਆਪਣਾ ਕਰ ਕਰ ਰੱਖਿਆ, ਕਿਨ ਮੈਂ ਪਿਆ ਪਰਾਇਆ, ਬੁੱਧ ਵਿਸਰਜੀ ਗਈ ਸਿਆਣਪ ਕਰ ਅਵਗਣ ਪਛਤਾਏ, ਕਹੋ ਨਾਨਕ ਪ੍ਰਾਣੀ ਤੀਜਾ ਪਹਿਰਾ, ਪ੍ਰਭ ਚੇਤੋ ਚਲ ਬੁਲਾਏ, ਚੌਥਾ ਪਹਿਰਾ ਰਹਿਣ ਕਿਆ ਵਣਜਾਰਿਆ ਮਿੱਤਰਾ, ਬਿਰਧ ਪਿਆ ਤਨ ਖੀਣ, ਅੱਖੀ ਅੰਧ ਨਾ ਦੀ ਸੇ ਵਣਜਾਰਿਆ ਮਿੱਤਰਾ, ਕੰਨੀ ਸੁਣਨਾ ਨਾ ਵੈਣ, ਅੱਖੀ ਅੰਧ ਜੀਵ ਰਸ ਨਾਹੀਂ ਰਹੇ, ਭਰਾ ਕੋ ਤਾਣਾ ਗੁਰ ਗੁਣ ਅੰਤਰ ਨਾਹੀਂ, ਕਿਉਂ ਸੁਖ ਪਾਵੈ ਮਨੁੱਖ ਆਉਣ ਜਾਣਾ, ਖੜ ਪੱਕੀ ਕੁੜ ਭੱਜਿਆ ਬਿਨਸਾ, ਆਏ ਚੱਲਿਆ ਕਿਆ ਮਾਣ, ਕਹੋ ਨਾਨਕ ਪ੍ਰਾਣੀ ਚੌਥਾ ਪਹਿਰਾ, ਗੁਰਮੁਖ ਸ਼ਬਦ ਪਛਾਣ, ਓੜਕ ਆਇਆ ਤਿੰਨ ਸਹਾਇਆ ਵਣਜਾਰਿਆ ਮਿੱਤਰਾ, ਜੜ ਜਲਵਾਣਾ ਕੰਨ, ਇੱਕ ਰੱਤੀ ਗੁਣ ਨਾ ਸਮਾਣਿਆ ਵਣਜਾਰਿਆ ਮਿੱਤਰਾ, ਅਵਗਣ ਖੜਸਣ ਬੰਨ, ਗੁਣ ਸੰਜਮ ਜਾਵੈ ਚੋਰ ਨਾ ਖਾਵੈ, ਨਾ ਤੇ ਜੰਮਣ ਮਰਨਾ ਕਾਲ ਜਾਲ, ਜਮ ਜੋਹੇ ਨਾ ਸਕੈ ਭਾਏ ਭਗਤ ਪੈ ਤਰਨਾ, ਪਤ ਛੇਤੀ ਜਾਵੈ ਸਹਿ ਸਮਾਵੈ, ਸਗਲੇ ਦੁੱਖ ਮਿਟਾਵੈ, ਕਹੋ ਨਾਨਕ ਪ੍ਰਾਣੀ ਗੁਰਮੁਖ ਛੁਟੈ, ਸਾਚੇ ਤੇ ਪਤ ਪਾਵੈ, ਸ਼੍ਰੀ ਰਾਗ ਮਹੱਲਾ ਚੌਥਾ, ਪਹਿਲੇ ਪਹਿਰੇ ਰਹਿਣ ਕਿਆ ਵਣਜਾਰਿਆ ਮਿੱਤਰਾ, ਹਰ ਪਾਇਆ ਉਧਰ ਮਝਾਰ, ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ, ਹਰ ਹਰ ਨਾਮ ਸੰਭਾਰ, ਹਰ ਹਰ ਨਾਮ ਜਪਿਆ ਰਾਧੇ ਵਿੱਚ ਅਗਨੀ, ਹਰ ਜਪ ਜੀਵਿਆ ਬਾਹ ਬਾਹਰ ਜਨਮ ਪਿਆ ਮੁਖ ਮਿਲਾਗਾ, ਸਰਸੇ ਪਿਤਾ ਮਾਤ ਸੀਵਿਆ, ਜਿਸ ਕੀ ਵਸ ਸਿਸ ਚੇਸੇ, ਚੇਸੋ ਪ੍ਰਾਣੀ ਕਰ ਹਿਰਦੈ ਗੁਰਮੁਖ ਵਿਚਾਰ, ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰਾ, ਹਰ ਜਪਿਆ ਕਿਰਪਾ ਧਾਰ, ਦੂਜਾ ਪਹਿਰੇ ਰਹਿਣ ਕਿਆ ਵਣਜਾਰਿਆ ਮਿੱਤਰਾ, ਮਨ ਲਾਗਾ ਦੂਜਾ ਭਾਏ, ਮੇਰਾ ਮੇਰਾ ਕਿਰਪਾ ਲੀਆ ਵਣਜਾਰਿਆ ਮਿੱਤਰਾ, ਲੈ ਮਾਤ ਪਿਤਾ ਗੱਲ ਲਾਏ, ਲਾਵੈ ਮਾਤ ਪਿਤਾ ਸਦਾ ਗੱਲ ਛੇਤੀ, ਮਨ ਜਾਣਾ ਖੱਟ ਗਵਾਏ, ਜੋ ਦੇਵੈ ਤਿਸੈ ਨ ਜਾਣਾ ਮੂੜਾ, ਦਿੱਤੇ ਨੂੰ ਲੁਟਾਏ, ਕੋਈ ਗੁਰਮੁਖ ਹੋਵੈ ਸੋ ਕਰੈ ਵਿਚਾਰ, ਹਰ ਧਿਆਵੈ ਮਨ ਲਿਵ ਲਾਏ, ਕਹੋ ਨਾਨਕ ਦੂਜਾ ਪਹਿਰੈ ਪ੍ਰਾਣੀ, ਤਿਸ ਕਾਲ ਨਾ ਕਭੂ ਖਾਏ, ਤੀਜੇ ਪਹਿਰੇ ਰਹਿਣ ਕਿਆ ਵਣਜਾਰਿਆ ਮਿੱਤਰਾ, ਮਨ ਲੱਗਾ ਆਲ ਜੰਜਾਲ, ਧਨ ਚਿਤਵੈ ਧਨ ਸੰਚਵੈ ਵਣਜਾਰਿਆ ਮਿੱਤਰਾ, ਹਰ ਹਰ ਹਰ ਨਾਮ ਹਰ ਨਾ ਸੰਭਾਲ,
ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ ਜੇ ਹੋਵੈ ਆਦੰਤ ਸਖਾਈ। ਇਹ ਤਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ। ਜਿਸਨੋਂ ਕਿਰਪਾ ਕਰੇ ਗੁਰ ਮਿਲੇ ਸੋ ਹਰ ਹਰ ਨਾਮ ਸੰਭਾਲ ਕਹੋ ਨਾਨਕ ਤੀਜਾ ਪੈਰ ਹੈ ਪ੍ਰਾਣੀ ਛੇ ਜਾਏ ਮਿਲੇ ਹਰ ਨਾਲ। ਚੌਥਾ ਪੈਰ ਰਹਿਣ ਕੈ ਬੰਜਾਰਾ ਮਿੱਤਰਾ ਹਰ ਚੱਲਣ ਵੇਲਾ ਆਉਂਦੀ। ਕਰ ਸੇਵੋ ਪੂਰਾ ਸਤਿਗੁਰੂ ਬੰਜਾਰਾ ਮਿੱਤਰਾ ਸਭ ਚੱਲੀ ਰਹਿਣ ਵਿਹਾਂਦੀ। ਹਰ ਸੇਵੋ ਖਿਨ ਖਿਨ ਢਿੱਲ ਮੂਲ ਨਾ ਕਰਿਓ ਜਿਤ ਅਸਰ ਜੁਗ ਜੁਗ ਹੋਵੋ। ਹਰ ਸੇਤੀ ਸਦਮਾਨੋ ਰਲੀਆਂ ਜਨਮ ਮਰਨ ਦੁੱਖ ਖੋਵੋ। ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂ ਦੀ ਕਹੋ ਨਾਨਕ ਪ੍ਰਾਣੀ।

ਪੂਰਾ ਸਤਿਗੁਰ ਕਬੂਨਾ ਮਿਸੇ ਵਿਆ ਸਿਰ ਠਾਡੇ ਜਮ ਜੰਦਾਰਾਂ ਧਰਮ ਰਾਏ ਜੈ ਪਕਸ ਬਗਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜਾ ਪਹਿਰ ਹੈ ਪ੍ਰਾਣੀ ਪਣਜੋ ਪਰ ਜੋਬਨ ਲਹਿਰੀ ਦੇ ਤੀਜਾ ਪਹਿਰ ਰਹਿਣ ਕਿਆ ਵਣਜਾਰਾ ਮਿੱਤਰਾ ਬਿਖ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹੇ ਲਪਟਿਆ ਵਣਜਾਰਾ ਮਿੱਤਰਾ ਅੰਤਰ ਲਹਿਰ ਸਵਾਨ ਅੰਤਰ ਲਹਿਰ ਸੋ ਲਵਾਨ ਪ੍ਰਾਣੀ ਸੋ ਪ੍ਰਭ ਚੇਤਨਾ ਆਵੈ ਸਾਹ ਸੰਗਤਿਓ ਸੰਗ ਨਾ ਕੀਆ ਬਹੁਤ ਜੋਨੀ ਦੁੱਖ ਪਾਵੈ ਸਿਰਜਣ ਹਾਰ ਵਿਸਾਰਿਆ ਸਵਾਮੀ ਇੱਕ ਨਿਪਟ ਨਾ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜਾ ਪਹਿਰ ਹੈ ਬਿਖ ਸੰਚੈ ਅੰਧ ਅਗਿਆਨ ਚੌਥਾ ਪਹਿਰ ਰਹਿਣ ਕਿਆ ਵਣਜਾਰਾ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸੰਭਾਲ ਤੂੰ ਵਣਜਾਰਾ ਮਿੱਤਰਾ ਤੇਰਾ ਦਰਗਾਹ ਬੇਲੀ ਹੋਏ ਗੁਰਮੁਖ ਨਾਮ ਸੰਭਾਲ ਪ੍ਰਾਣੀ ਅੰਤੇ ਹੋਏ ਸਖਾਈ ਇਹ ਮੋਹ ਮਾਇਆ ਤੇਰਾ ਸੰਗ ਨਾ ਚੱਲੈ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਜਰੀ ਅੰਧਿਆਰੀ ਸੇ ਸਤਿਗੁਰ ਚਰਨ ਹੋਏ ਕੌਣ ਪ੍ਰਾਣੀ ਚੌਥਾ ਪਹਿਰ ਦਿਨ ਨੇੜਾ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਵਣਜਾਰਾ ਮਿੱਤਰਾ ਉੱਠ ਚੱਲੇ ਕਮਾਣਾ ਸਾਥ ਇੱਕ ਰੱਤੀ ਬਿਲੁਨਾ ਦੇਵਨੀ ਵਣਜਾਰਾ ਮਿੱਤਰਾ ਉਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨੁੱਖ ਸਦਾ ਸੁਹੇਲੇ ਜਿੰਨੀ ਪੂਰਾ ਸੁਖਰ ਸੇਵਿਆ ਸੇ ਦਰਗਾਹ ਸਦਾ ਸੁਹੇਲੇ ਕਰਮ ਧਰਤੀ ਸਰੀਰ ਯੁਗ ਅੰਤਰ ਜੋ ਬੋਵੈ ਸੋ ਖਾਤ ਕਹੋ ਨਾਨਕ ਭਗਤ ਸੋਹੇ ਦਰਬਾਰੇ ਮਨਮੁਖ ਸਦਾ ਭੁਆਤ ਸ੍ਰੀ ਰਾਗ ਮਹਲਾ ਚੌਥਾ ਘਰ ਦੂਜਾ ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੁੰਦ ਐਣੀ ਪੀੜੇ ਕਿਉਂਕਰ ਹਰ ਦਰਸ਼ਨ ਭਿੱਖਾ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਾਹੜੇ ਕੰਮ ਸਿੱਖੈ ਸਾਹੜੇ ਕਰ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਏ ਸਹੀਆਂ ਵਿੱਚ ਫਿਰੈ ਸੁਹੇਲੀ ਹਰ ਦਰਗਾਹ ਬਾਹਰ ਲਾਲ ਲੜਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦ ਐਣੀ ਪੀੜੇ ਗੁਰਮੁਖ ਹਰ ਦਰਸ਼ਨ ਲਿਖੈ ਵਿਆਹ ਹੋਆ ਮੇਰ ਬਾਬਲਾ ਗੁਰਮੁਖੀ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰੂ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰੂ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਧਾ ਹੋਮਾ ਰੋਗਿਆ ਦੁੱਖ ਲਾਥਾ ਆਪ ਆਪਿਆ ਗੁਰਮੁਖ ਖਾਧਾ ਅਕਾਲ ਮੂਰਤ ਵਰ ਪਾਇਆ ਅਵਨਾਸੀ ਨਾ ਕਦੇ ਮਰੇ ਨਾ ਜਾਇਆ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹਰ ਪਾਇਆ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜੰਝ ਸੁਹਾਂਦੀ ਪੇਵਕੜਾ ਹਰ ਜਪ ਸੁਹੇਲੀ ਵੇ ਸਾਹੜਾ ਖਰੀ ਸੁਹਿੰਦੀ ਸਾਹੜੇ ਵਿੱਚ ਖਰੀ ਸੁਹਿੰਦੀ ਜਿਨ ਪੇਵਕੜਾ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਨਾ ਦਾ ਗੁਰਮੁਖ ਜਿਨ ਮਨ ਜਿਨ ਪਾਸਾ ਢਾਲਿਆ ਹਰ ਸੰਤ ਜਿਨਾ ਮਿਲ ਕਾਰਜ ਸੋਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜਾਂਝ ਸੁਹਾਂਦੀ ਹਰ ਪਵ ਮੇਰੇ ਬਾਬਲਾ ਹਰ ਦੇਵ ਹੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵ ਹੋ ਜਿਤ ਸਵਰੈ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡ ਵਰ ਭੰਡ ਹਰ ਸੋਭਾ ਹੋਈ ਇਹ ਦਾਨ ਨਾਲ ਲਹਿਰ ਲਾਇਆ ਹੋਰ ਮਨੁੱਖ ਦਾਜ ਜੇ ਰੱਖ ਦਿਖਾਲੇ ਸੋ ਕੂੜ ਅਹੰਕਾਰ ਕੱਚ ਪਾਜੋ ਹਰ ਪਵ ਮੇਰੇ ਬਾਬਲਾ ਹਰ ਦੇਵ ਹੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਧਨ ਵੇਲ ਵਧਾਉਂਦੀ ਹਰ ਯੁੱਗ ਹੈ ਜੁਗੋ ਯੁੱਗ ਯੁੱਗ ਹੈ ਜੁਗੋ ਸਦ ਪੀੜੀ ਗੁਰੂ ਚੱਲਣਦੀ ਯੁਗ ਯੁਗ ਪੀੜੀ ਚੱਲੈ ਸਤਿਗੁਰ ਕੀ ਜਿੰਨੀ ਗੁਰਮੁਖ ਨਾਮ ਤੇ ਆ ਹਰ ਪੁਰਖ ਨਾ ਕਭੀ ਬਿਨਸਾ ਜਾਵੈ ਨਿਤ ਜੇਵੈ ਚੜ੍ਹੈ ਸਵਾਇਆ ਨਾਨਕ ਸੰਤ ਸੰਤ ਹਰੇ ਕੋ ਜਪ ਹਰ ਹਰ ਨਾਮ ਸੁਹਾਂਦੀ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਧਨ ਵੇਲ ਵਧਾਉਂਦੀ ਰਾਗ ਮਹੱਲਾ ਪੰਜਵਾਂ ਸ਼ਾਂਤ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਨ ਪਿਆਰਾ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰਾ ਜੀ ਮਿੱਤਰਾ ਹਰ ਨਿਭ ਹੈ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਸਜਾਈ ਬਿਰਸਾ ਕੋਏ ਨਾ ਜਾਏ ਮਨ ਚਿੰਦੇ ਸਹੀ ਫਲ ਪਾਵੇ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਰਿਹਾ ਬਨਵਾਰੀ ਕਟਕੜੇ ਨਜ਼ਰ ਨਹਾਲੇ ਨਾਨਕ ਸਿੱਖ ਦੇ ਮਨ ਪ੍ਰੀਤ ਸਾਧ ਸੰਗ ਪਰਮ ਜਾਲੇ ਮਨ ਪਿਆਰਾ ਜੀ ਮਿੱਤਰਾ ਹਰ ਬਿਨ ਝੂਠ ਫਸਾਰੇ ਮਨ ਪਿਆਰਾ ਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਰ ਬਹੁਤ ਕਰਤੇ ਸਹਿ ਸਾਧੂ ਨਾ ਵਿਆਪੈ ਗੁਰਪੁਰਾ ਭੇਟਾ ਵਡਭਾਗੀ ਆਠ ਪਹਿਰ ਪ੍ਰਭ ਜਾਪੈ ਆ ਜੁਗਾਦੀ ਸੇਵਕ ਸਵਾਮੀ ਭਗਤਾਂ ਨਾਮ ਅਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਲ ਹਰ ਝੂਠ ਪਸਾਰੇ ਮਨ ਪਿਆਰਾ ਜੀਓ ਮਿੱਤਰਾ ਹਰ ਲੱਦੇ ਖੇਲ ਸਵੱਲੀ ਮਨ ਪਿਆਰਾ ਜੀਓ ਮਿੱਤਰਾ ਹਰ ਦਰਗਾਹ ਨਿਚਲ ਮੱਲੀ ਹਰ ਦਰ ਸੇਵੇ ਅਲੱਖ ਭੇਵੇ ਨਿਚਲ ਆਸਣ ਪਾਇਆ ਤੇ ਜਨਮ ਨਾ ਮਰਨ ਨਾ ਉਹਨੇ ਜਾਣਾ ਸੰਸਾਰ ਦੁੱਖ ਮਿਟਾਇਆ ਚਿੱਤਰ ਗੁਪਤਰ ਕਾ ਕਾਗਜ਼ ਪਾਰਿਆ ਜਮਦੂਤਾਂ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਵ ਸਵੱਲੀ ਮਨ ਪਿਆਰਾ ਜੀਓ ਮਿੱਤਰਾ ਕਰ ਸੰਤਾਂ ਸੰਗ ਨਵਾਸੋ ਮਨ ਪਿਆਰਾ ਜੀਓ ਮਿੱਤਰਾ ਹਰ ਨਾਮ ਜਪ ਪ੍ਰਗਾਸੋ ਸਿਮਰ ਸੁਆਮੀ ਸੁਖ ਅਗਾਮੀ ਸਗਲੀ ਪੁੰਨੀਆਂ ਪੁਰਬ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ ਚਿਰੀ ਵਿਛੁਨਿਆ ਅੰਤਰ ਬਾਹਰ ਸਰਬਤਰ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਵਾਸੋ ਮਨ ਪਿਆਰਾ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਾ ਜੀਓ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ ਹਰ ਪੀ ਅਗਾਨੇ ਅੰਮ੍ਰਿਤ ਬਾਨੇ ਸਰਬ ਸੁਖਾ ਮਨ ਉੱਠੇ ਚਿਤਰ ਪਾਏ ਮੰਗਲ ਗਾਏ ਇਸ਼ ਪੁਨੀ ਸਗਲ ਸੁੱਟੇ ਲਾਲੀ ਨੇ ਲਾਏ ਨਾਂ ਨਿਤ ਪਾਏ ਨਾਂ ਸਰਬ ਸੁਚਾਗਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ

0: ਸ੍ਰੀ ਰਾਗ ਕੇ ਸ਼ਾਂਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਡਖਣਾ ਹੱਠ ਮਜਾ ਹੂਮਾ ਪ੍ਰੀ ਪੱਸੇ ਕਿਉਂ ਦੀਦਾਰ ਸੰਤ ਸਰਣਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ੰਤ ਚਰਨ ਕਮਲ ਸਿਉਂ ਪ੍ਰੀਤ ਰੀਤ ਸੰਤਨ ਮਨੇ ਆਵੇ ਜੀਓ ਤੁਸੀਂ ਆ ਪਾਉ ਬਪ੍ਰੀਤ ਅਨੀਤ ਦਾਸਾਂ ਨਾ ਭਾਵੇ ਜੀਓ ਦਾਸਾਂ ਨਾ ਭਾਵੇ ਬਿੰਦਰ ਸਾਵੇ ਇੱਕ ਖਿਣ ਧੀਰਜ ਕਿਉਂ ਕਰੇ ਨਾ ਬਿਹੂਣਾ ਤਨ ਮਨ ਹੀ ਨਾ ਜਲ ਵਿਲ ਮਛਲੀ ਜਿਉਂ ਮਰੇ ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ ਗੁਣ ਸਾਧ ਸੰਗ ਮਿਲ ਗਾਵੇ ਨਾਨਕੇ ਸਵਾਮੀ ਤਾਰਨ ਗ੍ਰੋਹ ਮੰਤਰ ਅੰਕ ਸਮਾਵੇ ਡੱਖਣਾ ਸੁਹੰਦੜੋ ਹਬ ਠਾਏ ਕੋਇ ਨਾ ਦਿਸੈ ਡੂਜੜੋ ਖੁੱਲ੍ਹੇ ਕਪਾਟ ਨਾਨਕ ਸਤਿਗੁਰ ਭੇਟ ਸੇ ਸ਼ੰਤ ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਵਿਚਾਰੀ ਹੈ ਜੀਓ ਸਿਮਰਤ ਸਾਸ ਵਿਲਾਸ ਪੂਰਨ ਵਿਸਵਾਸ ਕਿਉਂ ਮਨੋਂ ਵਿਸਾਰੀ ਹੈ ਜੀਓ ਕਿਉਂ ਮਨੋਂ ਵਿਸਾਰੀ ਹੈ ਨਿਮਕ ਨਹੀਂ ਟਾਰੀ ਹੈ ਗੁਣਵੰਤ ਪ੍ਰਾਣ ਹਮਾਰੇ ਮਨ ਬਾਣੀ ਸਫਲ ਦੇਤ ਹੈ ਸਵਾਮੀ ਜੀ ਪ੍ਰਕੀ ਬਿਰਥਾ ਸਾਰੇ ਅਨਾਸ ਕੇ ਨਾਸੇ ਸਰਬ ਕੇ ਸਾਸੇ ਜਪ ਜੂ ਹੈ ਜਨ ਨਾ ਹਾਰੀ ਹੈ ਨਾਨਕੀ ਬੇਨੰਤੀ ਪ੍ਰਭ ਕਿਰਪਾ ਕਰ ਭਵਜ ਉਤਾਰੀ ਹੈ ਡੱਖਣਾ ਤੂੜੀ ਮੱਜਨ ਸਾਧਖੇ ਸਾਈ ਸੀ ਸਾਈ ਸੀ ਕਿਰਪਾ ਲੱਦੇ ਹੱਬੇ ਥੋਕੜੇ ਨਾਨਕ ਹਰ ਧਨ ਮਾਲ ਛੰਦ ਸੁੰਦਰ ਸਵਾਮੀ ਧਾਮ ਭਗਤ ਹੈ ਬਿਸਰਾਮ ਆਸਾ ਲਗਤੀ ਜੀਵ ਤੇ ਜੀਓ ਮਨ ਤੇ ਨਿੰਗਲ ਸਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵ ਤੇ ਜੀਓ ਅੰਮ੍ਰਿਤ ਹਰ ਪੀਵ ਤੇ ਸਦਾ ਸਿਰ ਸੀਵ ਤੇ ਬਿਖੈ ਫਨ ਮਨ ਫੀਕਾ ਜਾਣਿਆ ਭੈ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਜ ਮਾਨਿਆ ਸਰਬ ਸੋ ਸੁਖ ਆਨੰਦ ਕਨ ਪਿਆਰੇ ਹਰ ਤਨ ਮਨ ਅੰਤਰ ਸੀਵ ਤੇ ਇੱਕ ਤਿਲ ਨਹੀਂ ਵਿਸਰੈ ਪਿਆਣ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵ ਤੇ ਡੱਖਣਾ ਜੋ ਤੋ ਕੀਨੇ ਆਪਣੇ ਤਿੰਨਾਂ ਕੋ ਮਿਲਿਓ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਸ਼ਾਂਤ ਪ੍ਰੇਮ ਟਗੋਰੀ ਪਾਏ ਰਿਝਾਏ ਗੋਬਿੰਦ ਮਨ ਮੋਹਿਆ ਜੀਓ ਸੰਤ ਸੰਤਨ ਕੈ ਪ੍ਰਸਾਦ ਅਗਾਦ ਅੰਗ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਪਏ ਮਨ ਸਰਬ ਉੱਠੇ ਮਨ ਸਰਬ ਸੁਖ ਉੱਠੇ ਗੋਬਿੰਦ ਉੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਸ਼ ਬੋਇਆ ਬਹੁਲ ਨਾਮ ਮਾਇਆ ਹੋਇਆ ਕਰ ਗਲੀ ਨੇ ਨਾਨਕ ਬੜਾ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਡੱਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਸਾਏ ਸੇ ਨਾਨਕ ਹਰੰਗ ਮਾਨ ਦੋ ਛੰਤ ਕਹਿਤੇ ਪਵਿੱਤਰ ਸੁਣ ਸੇ ਸਭ ਧਨ ਲਿਖਤੀ ਕੁਲਤਾਰਿਆ ਜੀਓ ਜਿਨ ਕਹੋ ਸਾਧੂ ਸੰਗ ਨਾਮ ਹਰ ਰੰਗ ਨਿੰਨੀ ਬ੍ਰਹਮ ਪਸਾਰਿਆ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਲੀਨੇ ਹਰ ਜਸੋ ਦੀਨੇ ਜੋ ਨਾ ਧਾਵੈ ਨਹਿ ਮਰੀ ਸਤਿਗੁਰ ਦਿਆਲ ਕਿਰਪਾਲ ਭੇਟ ਤੇ ਹਰੇ ਕਾਮ ਟੋਲੋ ਮਾਰਿਆ ਕਥਨ ਨਾ ਜਾਏ ਅਕਥ ਸਵਾਮੀ ਸਤਕਹਿ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਂਕਾਰ ਗੁਰਪ੍ਰਸਾਦ ਇੱਕ ਓਂਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਈ ਜੀਓ ਹਰ ਜੀ ਸਭੇ ਪ੍ਰਤਿਪਾਲ ਦਾ ਘਟ ਕਰੇ ਰਮਈਆ ਸੋਏ ਜੀਓ ਸੋ ਹਰ ਸਦਾ ਧਿਆਈਆ ਤਿਸ ਬਿਨ ਅਵਨਾ ਕੋਈ ਜੀਓ ਜੋ ਮੋਹਿ ਮਾਇਆ ਚਿਤ ਲਾਏਂਦੇ ਸੇ ਛੋਟ ਚਲੇ ਜਮ ਦੁੱਖ ਰੋਏ ਜੀਓ ਜੋ ਮੋਹ ਮਾਇਆ ਚਿਤ ਲਾਏਂਦੇ ਸੇ ਛੋਟ ਚਲੇ ਦੁੱਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਿਖਾਈ ਹੋਏ ਮੈਂ ਹਰ ਬਿਨ ਅਵਨਾ ਕੋਏ ਹਰ ਗੁਰ ਸੁਣਾਈ ਪਾਇਆ ਪਾਈਆ ਵਣਜਾਰਾ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਓ ਸੰਜਨਾ ਵਿਣ ਪਾਈਆ ਹਰ ਕਿਨੇ ਨਾ ਪਾਇਆ ਨਾਉ ਵਿੱਚ ਹੋਮੈ ਕਰਮ ਕਮਾਉ ਦੇ ਜਿਉਂ ਵੇਸ ਵਾਪਸ ਨਾਉ ਪਿਤਾ ਜਾਤ ਤਾਂ ਹੋਈ ਆ ਗੁਰ ਤੁਠਾ ਕਰੇ ਪਸਾਉ ਵਡ ਭਾਗੀ ਗੁਰ ਪਾਇਆ ਹਰ ਐਨਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲੱਗਾ ਪਚਾਓ ਗੁਰ ਪੂਰੇ ਨਾਮ ਦਿਲਾਇਆ ਹਰ ਮਿਲਿਆ ਹਰ ਪ੍ਰਭ ਨਾਓ ਰਾਹੋ ਜਬ ਲਗ ਜੋ ਬਿਨਸਾਸ ਹੈ ਤਬ ਲਗ ਨਾਮ ਤੇ ਆਏ ਚਲਦਿਆਂ ਨਾਲ ਹਰ ਚਲਸੀ ਹਰ ਅੰਤ ਲੈ ਛਡਾਏ ਹਾਂ ਬਲਹਾਰੀ ਤਿੰਨ ਕਹੋ ਜਿਨ ਹਰ ਮਨ ਉਠਾਇ ਆਏ ਜਿਨੀ ਹਰ ਹਰ ਨਾਮ ਨਾ ਚੇਤੇ ਉਸੇ ਅੰਤ ਗਏ ਪਛਤਾਏ ਸੁਰ ਮਸਕ ਹਰ ਪਲ ਲਿਖਿਆ ਜਨ ਨਾਨਕ ਨਾਮ ਤੇ ਆਏ ਮਨ ਹਰ ਹਰ ਪ੍ਰੀਤ ਲਗਾਏ ਵਡ ਭਾਗੀ ਗੁਰ ਪਾਇਆ ਗੁਰ ਸਬਜੀ ਪਾਰ ਲਗਾਏ ਰਹੋ ਹਰਿਆ ਪੇ ਆਪ ਪਾਇੰਦਾ ਹਰਿਆ ਪੇ ਲੇ ਦੇਵੈ ਲੇ ਆ ਹਰਿਆ ਪੇ ਭਗਤ ਪਰਮ ਬੁਲਾਇੰਦਾ ਹਰਿਆ ਪੇ ਹਿੰਮਤ ਦੇ ਗੁਰਮੁਖਾ ਮਨ ਪ੍ਰਗਾਸ ਐਸੇ ਵੇਲੇ ਕਹੀ ਕੇ ਹਾਂ ਬਲਹਾਰੀ ਤਿੰਨ ਕਹੋ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾ ਹੇ ਮਨ ਹਰ ਹਰ ਜਪਨ ਕਰੇ ਹਰ ਗੁਰ ਸੁਣਾਈ ਭਜ ਪੋ ਜਿੰਦੂ ਸਭ ਕਿਲੋਖ ਦੁੱਖ ਪਰ ਹਰੇ ਰਹਾ ਘਟ ਘਟ ਰਮਈਆ ਮਨ ਵਸੈ ਕਿਉਂ ਪਾਈਆ ਕਿਤ ਭਾਤ ਗੁਰ ਪੂਰਾ ਸਤਿਗੁਰ ਭੇਟੀਆ ਹਰ ਆਏ ਵਸੈ ਮਨ ਚਿਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਉ ਹੈ ਹਰ ਨਾਮੇ ਹੀ ਜਤ ਪਾਤ ਜਨ ਨਾਨਕ ਨਾਮ ਤੇ ਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਓ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਹਰ ਸਭ ਹਰ ਪ੍ਰਭ ਤੇ ਉਤਪਤ ਰਹਾਓ ਜਨਕੋ ਪੁਰ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਭਾਈ ਬਣ ਜਾ ਰਿਹਾ ਮਿੱਤਰਾ, ਗੁਰ ਹਰਿ ਹਰਿ ਨਾਮ ਪ੍ਰਗਾਸ ਤਨ ਤਨ ਬਣ ਜੋ ਬਣ ਜਾ ਰਿਹਾ, ਤਨ ਤਨ ਬਣ ਜ ਵਪਾਰੀਆ ਜਨ ਵਖਰ ਲਦੜਾ ਹਰ ਪਾਰਾਸ, ਗੁਰੂ ਗੁਰਮੁਖਾਂ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ, ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣਤਾਸ, ਹਰ ਧਿਆਓ ਸਾਸ ਗਰਾਸ, ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾਂ ਹਰ ਨਾਮ ਜਿਨ੍ਹਾਂ ਰਹਿ ਰਾਸ ਰਹਾਉ, ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਖੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ, ਸਲੋਕ ਮਹੱਲਾ ਤੀਜਾ, ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ, ਸਦਾ ਹਰ ਸੱਚ ਮਨ ਵਸੈ ਨਿਚਲ ਮਤੇ ਅਪਾਰ, ਰਤਨ ਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ, ਸੇਵਾ ਸੱਚੀ ਮਨ ਸੱਚਾ ਸੱਚਾ ਸ੍ਰੀ ਰਹਿਕਾਰ, ਨਾਨਕ ਸੱਚਾ ਸਤਿਗੁਰ ਸੇਵਿਆ ਸਦਾ ਸੱਚ ਵਪਾਰ, ਮਹੱਲਾ ਤੀਜਾ, ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ, ਇਹ ਮਨ ਮਾਇਆ ਮੋਹਿਆ ਵੇਖਣ ਸੁਣ ਨਾ ਹੋਏ, ਸਹਿਜ ਦੇਖੇ ਬਿਨਾਂ ਪ੍ਰੀਤ ਨਾ ਉਪਜਿਆ ਹੁੰਦਾ ਕਿਆ ਕਰੇ, ਨਾਨਕ ਜਿਨ ਅੱਖੀ ਨੀਤੀਆਂ ਸੋਈ ਸੱਚਾ ਦੇ ਪੌੜੀ, ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਾਰ, ਹਰ ਇੱਕ ਸਹਿਦਾ ਹੈ ਅਮਰ ਇੱਕੋ ਹਰ ਚਿਤ ਧਰ, ਹਰ ਤਿਸਬਨ ਕੋਈ ਨਾਹੇ ਡਰ ਪਰਮ ਭਉ ਦੂਰ ਕਰ, ਹਰ ਤਿਸਹਿ ਨੂੰ ਸਲਾਹੇ ਜੇ ਤੁਧ ਰੱਖੈ ਬਾਹਰ ਘਰ, ਹਰ ਜਿਸਨੂੰ ਦੇ ਹੋਏ ਦਿਆਲ ਸੋ ਹਰ ਜਪ ਭਉ ਬਿਖਮ ਤਰ, ਸਲੋਕ ਮਹਲਾ ਪਹਿਲਾ, ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਗੰਦੇ ਨਾ ਲੈਣ ਇੱਕ ਨਾ ਸੁੱਤਿਆਂ ਦੇ ਉਠਾਲ, ਮਹੱਲਾ ਪਹਿਲਾ, ਸਿਰਕ ਸਬੂਰੀ ਸਾਧਕਾ ਸਬਰ ਧੂਸਾ ਮਲਾਇਕਾ, ਦੀਦਾਰ ਪੂਰੇ ਪਾਏ ਸਾ ਥਾਂ ਨਾਹੀਂ ਖਾਇਕਾ, ਰਹਾ ਪੌੜੀ ਸਭ ਆਪੇ ਤੂੰ ਦੇ ਪਾਏ ਕਹਿ ਆਪ ਕਰ ਲਾਈ, ਤੂੰ ਆਪੇ ਵੇਖ ਬਖਸਦਾ ਆਪਣੀ ਵਡਿਆਈ, ਹਰ ਤੋਂ ਬਾਹਰ ਕਿਛ ਨਹੀਂ ਤੂੰ ਸੱਚਾ ਸਾਈਂ, ਤੂੰ ਆਪੇ ਆਪ ਵਰਤਦਾ ਸਭ ਨਹੀਂ ਥਾਈਂ, ਹਰ ਤਿਸਹਿ ਤੇ ਆਵੋ ਸੰਤ ਜਨੋ ਜੋ ਲੈ ਛਡਾਈ, ਸਲੋਕ ਮਹੱਲਾ ਪਹਿਲਾ, ਫਕੜ ਜਾਤੀ ਫਕੜ ਨਾਉ ਸਭਨਾ ਜੀਆਂ ਇੱਕਾ ਛਾਓ, ਆਪੋ ਜੇ ਕੋ ਭਲਾ ਕਹਾਏ ਨਾਨਕ ਤਾਂ ਪਰ ਜਾਪੈ ਜਾਂ ਪਤ ਲਿਖੈ ਪਾਏ, ਮਹੱਲਾ ਦੂਜਾ, ਜਿਸ ਪਿਆਰੇ ਸਿਉਂ ਨੇਹ ਤਿਸ ਆਗਿਆ ਮਰ ਚੱਲੀਆ ਤਿਰਕ ਜੀਵਨ ਸੰਸਾਰ, ਤਾਂ ਕਹਿ ਪਾਸਿਆ ਜੀਵਣਾ ਪੌੜੀ ਤੇ ਆਪੇ ਧਰਤੀ ਸਾਜੀਆ, ਚੰਦ ਸੂਰਜ ਦੋ ਦੀਵੇ ਦਸ ਚਾਰ ਹਰ ਸੁਰ ਸਾਜੀਆ ਵਪਾਰ ਕਰੀਵੇ, ਇੱਕ ਨਾ ਹਰ ਲਾਭ ਦੇ ਜੋ ਗੁਰਮੁਖ ਥੀਵੇ, ਤਿੰਨ ਜਮਕਾਲ ਨਾ ਵਿਆਪੀ ਜਨ ਸੱਚ ਅੰਮ੍ਰਿਤ ਪੀਵੇ, ਓਏ ਆਪ ਛੁੱਟੇ ਪਰਿਵਾਰ ਸਿਉਂ ਤਿੰਨ ਪਿੱਛੇ ਸਭ ਜਗਤ ਛੁੱਟੀਵੇ, ਸਲੋਕ ਮਹੱਲਾ ਪਹਿਲਾ, ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ, ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ, ਸਾਰਾ ਸਰੀਰ ਘਰੇ ਵਿਚਾਰ ਬਿਨ ਬੂਝਿਆ ਕੈਸੇ ਪਾਵੇਂ ਪਾਰ, ਸਿਰਸ ਕਰ ਸਿਰ ਦਾ ਮਨ ਕਰ ਮਕਸੂਦ, ਜੇ ਧਿਰ ਦੇਖਾਂ ਤੇ ਧਿਰ ਧਿਰ ਮੌਜੂਦ, ਮਹੱਲਾ ਤੀਜਾ, ਗੁਰਸਭਾ ਏਵ ਨਾ ਪਾਈਆ ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲਿਆ ਜਾਂ ਮਨ ਰਹਿ ਹਦੂਰ, ਪੌੜੀ ਸਬਦ ਦੀਪ ਸਬਦ ਸਾਗਰਾ, ਨਵਖੰਡ ਚਾਰ ਖੰਡ ਵੇਦ ਦਸ ਅਸ਼ਟ ਪੁਰਾਣਾ, ਹਰ ਸਭ ਨਾਂ ਵਿੱਚ ਤੂੰ ਵਰਤਦਾ ਹਰ ਸਭ ਨਾਂ ਪਾਣਾ, ਸਭ ਤੂੰ ਧਿਆਵੇ ਜੀ ਜੰਤ ਹਰ ਸਾਰੰਗ ਪਾਣਾ, ਜੋ ਗੁਰਮੁਖ ਹਰ ਤਿਆਰ ਰਾਤ ਦੇ ਤਿੰਨ ਹੌਂਕਰ ਬਾਣਾ, ਤੂੰ ਆਪੇ ਆ ਵਰਤਦਾ ਕਰ ਚੋ ਜੋ ਡਾਣਾ, ਸਲੋਕ ਮਹੱਲਾ ਤੀਜਾ, ਕਲੋਂ ਮਸਾਜਨੀ ਕਿਆ ਸਦਾਈਆ ਹਿਰਦੈ ਹੀਲਕ ਦੇਵ, ਸਦਾ ਸਾਹਿਬ ਕਹਿ ਰੰਗ ਰਹਿ ਰਹਿ ਕਭੂ ਨਾ ਤੁਰ ਸੁਣੇ, ਕਲੋ ਮਸਾਜਨੀ ਜਾਏ ਸੀ ਲਿਖਿਆ ਵੀ ਨਾਲੇ ਜਾਏ, ਨਾਨਕ ਸਾਹਿਬ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸੱਚਾ ਪਾਏ, ਮਹੱਲਾ ਪਹਿਲ ਤੀਜਾ, ਨਦਰੀ ਆਉਂਦਾ ਨਾਲ ਨਾ ਚੱਲੀ ਵੇਖੋ ਕੋ ਵਿਆਪਾਏ, ਸਤਿਗੁਰ ਸਾਹਿਬ ਜੜਾਇਆ ਸੱਚ ਰਹੋ ਲਿਵਲਾਈ, ਨਾਨਕ ਸਾਹਿਬ ਦੀ ਸੱਚ ਹੈ ਕਰਮੀ ਪੱਲਾ ਪਾਏ, ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣੇ ਭੇਤ, ਜੋ ਕੀਚਾ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ, ਜੋ ਡਰੈ ਸੇ ਸੋ ਡਰੈ ਜੇ ਪਾਪ ਕਮਾਉਂਦਾ ਧਰਮੀ ਵੇਖ ਸੇ, ਤੂੰ ਸੱਚਾ ਆਪ ਜਾਉ ਸੱਚ ਤਾਂ ਡਰੀਆ ਕੇਤ, ਜਿਨ੍ਹਾਂ ਨਾ ਨਾਨਕ ਸੱਚ ਪਛਾਣਿਆ ਸੇ ਸੱਚ ਰਲੇ, ਸੋਕ ਮਹੱਲਾ ਤੀਜਾ, ਕਲਮ ਜਲੋ ਸਣ ਮਸਵਾਈਆਂ ਕਾਗਜ਼ ਵੀ ਜਲ ਜਾਓ, ਲਿਖਣ ਵਾਲਾ ਜਲ ਵਲੋ ਜਿਨ ਲਿਖਿਆ ਦੂਜਾ ਭਾਓ, ਨਾਨਕ ਪੁਰਬ ਲਿਖਿਆ ਕਮਾਉਣਾ ਔਰ ਨਿਕਲਣਾ ਜਾਏ,
1: ਮਹੱਲਾ ਤੀਜਾ, ਔਰ ਕੁੜ ਪੜਨਾ ਕੁੜ ਬੋਲਣਾ ਮਾਇਆ ਨਾਲ ਪਿਆਰ, ਨਾ ਤਮੰਨਾ ਵੇਖੋ ਥਿਰ ਨਹੀਂ, ਪੜ ਪੜ ਹੋਏ ਖੁਆਰ ਪੌੜੀ, ਹਰ ਕੀ ਬੜਿਆਈ ਵੱਡੀ ਹੈ, ਹਰ ਕੀਰਤਨ ਹਰ ਕਾ ਹਰ ਕੀ ਬੜਿਆਈ ਵੱਡੀ ਹੈ, ਜਾਣਿਆ ਉਹ ਹੈ ਧਰਮ ਕਾ, ਹਰ ਕੀ ਬੜਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ, ਹਰ ਕੀ ਬੜਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿ ਚੁਗਲ ਕਾ, ਹਰ ਕੀ ਬੜਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ, ਸਲੋਕ ਮਹਲ ਤੀਜਾ, ਹੋ ਕਰਦੀ ਸਭ ਮੂਈ ਸਭ ਪੇ ਕਿਸਨਾ ਨਾਲ ਦੂਜੇ ਪੈ ਦੁੱਖ ਪਾਇਆ, ਸਭ ਜੋਹੀ ਜਮਕਾਲ ਨਾਲ ਗੁਰਮੁਖਰੇ ਸੱਚਾ ਨਾਮ ਸੰਭਾਲ, ਮਹੱਲਾ ਤੀਜਾ, ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੁੱਖ ਸੁਦਾ ਕਾਲੀਆਂ ਬਾਹਰ ਚਿੱਟੀਆਂ ਬਲੀਸਾਂ ਕਰੇ ਤਨਾੜੀਆਂ, ਜੋ ਜੋ ਸੀਵੇ ਦਰ ਖੜੀਆਂ ਨਾਲ ਖਸਮੇ ਰਤੀਆਂ ਮਾਣੇ ਸੁੱਖ ਰਲੀਆਂ ਹੁੰਦੇ ਤਾਂ ਨਤਾਣੀਆਂ ਰਹੇ ਨਮਾਨਣੀਆਂ ਨਾਨਕ ਜਨਮ ਸਖਾਰਤਾ ਜੇ ਤਿਨਕੇ ਸੰਗ ਮਿਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏਂਦਾ ਆਪੇ ਵਿੱਚ ਸੇਵਾਲ ਤੂੰ ਆਪੇ ਕਮਲ ਅਲਪਤ ਹੈ ਸਿਹਤਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ ਹੈ ਤੂੰ ਬਾਹਰ ਕਿਛ ਨਹੀਂ ਗੁਰਸ਼ਬਦੀ ਵੇਖ ਨਿਹਾਲ ਸਲੋਕ ਮੱਲਾ ਤੀਜਾ ਹੁਕਮ ਨਾ ਜਾਣੇ ਬਹੁਤ ਆ ਰਵੇ ਅੰਦਰ ਧੋਖਾ ਨੀਂਦ ਨਸੋ ਜੇ ਤਨ ਖਸਮ ਚਲੇ ਰਜਾਈ ਦਰ ਕਰ ਸੋ ਮਹਿਰ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨੁੱਖ ਨਾ ਬਿਹੁਣਿਆ ਰੰਗ ਕੁਸੁੰਬਾ ਦੇਖ ਨਾ ਭੁੱਲ ਇਸ ਘਰ ਰੰਗ ਦਿਨ ਥੋੜੜੇ ਸ਼ੋਸ਼ਾ ਇਸ ਕੰਮ ਔਰ ਦੂਜੇ ਲੱਗੇ ਪੱਚਵੇਂ ਮੂਰਖਾਂ ਦੇ ਗਵਾ ਬਿਟਾਂਦਰ ਕੀਟ ਸੇ ਪਏ ਪਚੇ ਬਾਰੋ ਬਾਰ ਨਾਨਕ ਨਾਮ ਰੱਤੇ ਸੇ ਰੰਗਲੇ ਗੁਰ ਕੇ ਸਹਿਜ ਸਵਾਈ ਪਤੀ ਰੰਗ ਨੋ ਉਤਰੇ ਸਹਿਜ ਰਹੇ ਸਮਾਈ ਪੌੜੀ ਸਸਟ ਪਾਈ ਸਭ ਤੁਧ ਆਪੇ ਲੈ ਕੇ ਸੰਭਾਇ ਇੱਕ ਮਲ ਚਲ ਕਰਕੇ ਖਾਮ ਦੇ ਮੂੰਹੋਂ ਕੂੜ ਕੁਸਤ ਤੇਨੀ ਢਾਇਆ ਤੁਧ ਆਪੇ ਭਾਵੇ ਸੋ ਕਰੇ ਤੁਧ ਉੱਤੇ ਕੰਮ ਓਏ ਲਾਇਆ ਇੱਕ ਨਾ ਸੱਚ ਬੁਝੈਨ ਤਿੰਨਾ ਅਟੁੱਟ ਭੰਡਾਰ ਦੇਵੈ ਹਰ ਚੇਤ ਕਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਟੰਡਾ ਆਇਆ ਸਲੋਕ ਮਾਲਾ ਤੀਜਾ ਪੜ ਪੰਡਤ ਵੇਦ ਬਖਾਣੇ ਮਾਇਆ ਮੋਹੇ ਸਵਾਇ ਦੂਜੇ ਭਾਈ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੇ ਸਿਆ ਜਿਨ ਕੀ ਉਹ ਪਿੰਡ ਦਿੱਤਾ ਤਿਸ ਕਬੂ ਨਾ ਚੇਤੇ ਜੋ ਦਿਨ ਦਰ ਚ ਸੰਭਾਈ ਜਮਕਾ ਫਾਹਾ ਗਲੋ ਨਾ ਕੱਟੀਏ ਫਿਰ ਫਰਿਆਵੇ ਜਾਏ ਮੈਨੂੰ ਕਿਸੇ ਨੇ ਸੁਝੀ ਅੰਦਰੇ ਪੁਰ ਲਿਖਿਆ ਕਮਾਏ ਪੂਰੇ ਭਗਤ ਗੁਰ ਮਿਲੇ ਸੁਖਦਾਤਾ ਨਾਮ ਵਸੇ ਮਨ ਆਏ ਸੁੱਖ ਮਾਣੇ ਸੁੱਖ ਪਹਿਨਣ ਸੁੱਕੇ ਸੁੱਖ ਵਿਆਹ ਨਾ ਸੋ ਨਾਉ ਮਨੋ ਨਾ ਵਸਾਰੀਏ ਜਿਤ ਦਰ ਸੱਚੇ ਸੋਭਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁੱਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀਆ ਪਛਾਣਿਆ ਰਾਮ ਨਾਮ ਪ੍ਰਗਟ ਸੱਚੋ ਸੱਚ ਕਮਾਵਣਾ ਬੜਿਆਈ ਵੱਡੇ ਪਾਸ ਜੀਓ ਪਿੰਡ ਸਭ ਤੇ ਸਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸੁਲਾਹਣਾ ਸੁੱਖੇ ਸੁੱਖਨ ਮਤ ਜਬ ਤਸਨ ਮਨੇ ਮਾਹੇ ਬਹਿਨਾ ਵੇ ਤਿਰਗ ਜੀਵਾਸ ਗੁਰਮਤੀ ਨਾਉ ਪਾਈ ਹੈ ਮਨਮੁਖ ਮੋਹੇ ਬਣਾਸ ਜਿਉਂ ਭਾਵੇ ਤੋਂ ਰੱਖ ਤੂੰ ਨਾਂ ਤੇਰਾ ਦਾਸ ਪੌੜੀ ਸੁੱਖੋ ਤੇਰਾ ਤੂੰ ਸਭ ਸਦਾ ਤੂੰ ਸਮਨਾ ਰਾਸ ਸਭ ਤੋਂ ਦੇ ਪਸ ਤੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤੇ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ ਬਾਜ ਤੁਧ ਬਾਜ ਜੋ ਥਾਉ ਕੋ ਨਾਹੀ ਜਿਸ ਪਾਸੋਂ ਮੰਗੀ ਹੈ ਮਨ ਵੇਖੋ ਕੁੜੀ ਜਾ ਸਭ ਤੋਂ ਦੇ ਨੁਸਤਾ ਲਾਂਦੇ ਦਰ ਗੁਰਮੁਖਾਂ ਨੂੰ ਪ੍ਰਗਾਸ਼ ਸਲੋਕ ਮਹੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆ ਅੰਤਰ ਬ੍ਰਹਮ ਨਾ ਚੀਨੇ ਮਨ ਮੂਰਖ ਗਵਾ ਦੂਜੇ ਪੈ ਜਗਤ ਪ੍ਰਬੋਧ ਦਾ ਨਾ ਬੂਜੇ ਵਿਚਾਰ ਬਿਰਤਾ ਜਨ ਗਵਾਇਆ ਮਤ ਜੰਮੇ ਬਾਰੂ ਬਾਰ ਮਹੱਲਾ ਤੀਜਾ ਜਿਨੀ ਸਗੋਂ ਸੇਵਿਆ ਤਿਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁੱਖ ਮਨ ਵਸੈ ਚੁੱਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰਸ਼ਬਦ ਦੀ ਵਿਚਾਰ ਨਾਲ ਸਭ ਦਾ ਤੇ ਸੇਵ ਮੁਕਤ ਹੈ ਹਰ ਜੀਓ ਹਿਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਭਾਵੇ ਥਾਏ ਜਿਸ ਭਾਵੇ ਜਿਸ ਹਰ ਭਾਵੇ ਤਿਸ ਗੁਰ ਮਿਲੇ ਸੋ ਹਰ ਨਾਮ ਤੇ ਆਈ ਗੁਰਸ਼ਬਦੀ ਹਰ ਪਾਈ ਹਰ ਪਾਰ ਲਗਾਏ ਮਨ ਅਟਕਨੇ ਨਾ ਪਾਇਓ ਪੁੱਛੋ ਬੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਤਨੂੰ ਲਈ ਹਰ ਲਾਈ ਸਲੋਕ ਮੁਹੱਲਾ ਤੀਜਾ ਨਾਮ ਸੋ ਸੋਰਾ ਬਰਿਆਮ ਜਨ ਵਿੱਚੋਂ ਦੁਸ਼ਟ ਹੰਕਰਣ ਮਾਰਿਆ ਗੁਰਮੁਖ ਨਾਮ ਸੁਲਾਏ ਜਨ ਸਵਾਲਿਆ ਆਪ ਹੋ ਸਦਾ ਮੁਕਤ ਸਭ ਕੋਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨੁੱਖ ਮਰੇ ਹੰਕਾਰ ਮਨ ਬਗੌੜਿਆ ਸਭੋ ਵਰਤੇ ਹੁਕਮ ਕਿਉਂ ਕਰੇ ਵਿਚਾਰਿਆ ਆਪੋ ਦੂਜੇ ਲੱਗ ਖਸਮ ਵਸਾਰਿਆ ਨਾਨਕ ਬਹਿਨਾਵੇ ਸਭ ਦੁੱਖ ਸੁੱਖ ਵਸਾਰਿਆ ਮਹੱਲਾ ਤੀਜਾ ਗੁਰਪੁਰੀ ਨਾਮ ਦੜਿਆ ਤਿੰਨ ਵਿੱਚ ਪਰਮ ਚਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚੰਨ ਮਗਦ ਕਾ ਹੋਮੇ ਮਾਰੇ ਇੱਕ ਰਵ ਲਾਗੀ ਅੰਤਰ ਨਾਮ ਬਸਾਇਆ ਗੁਰਮਤੀ ਜਮ ਜੋ ਨਾ ਸਕੇ ਸੱਚੇ ਨਾਮ ਸਮਾਇਆ ਸਭ ਆਪਿਆ ਵਰਤੇ ਕਰਤਾ ਜੋ ਭਾਵੇ ਸੋ ਨਾ ਲਾਇਆ ਜਾਂ ਨਾਨਕ ਨਾਮ ਲਾਏ ਤਾਂ ਜੀਵੇ ਬਿੰਦਾ ਵੇਖਣ ਮਰ ਜਾ ਪੌੜੀ ਜੋ ਮਿਲਿਆ ਹਰ ਦੀਵਾਨ ਸਿਉ ਸੋ ਸਮਨੀ ਦੀ ਬਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਕਹਿ ਮੂੰਹ ਡਿੱਠੇ ਸਭ ਪਾਪੀ ਤਰਿਆ ਉਸ ਅੰਦਰ ਨਾਮ ਨਿਧਾਨ ਹੈ ਨਾ ਮੋਹ ਪਰਵਰਿਆ ਨਾ ਪੂਜਿਆ ਨਾ ਮੰਨੀ ਨਾ ਇੱਕ ਮੁਖ ਸਭ ਹਿਰਿਆ ਜਿਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਤਰ ਜਗ ਰਹਿਆ ਸਲੋਕ ਮਲਾ ਤੀਜਾ ਆਤਮਾ ਦੇ ਪੂਜਿਆ ਗੁਰ ਕੇ ਸਹਿਜ ਸੁਭਾਏ ਆਤਮਾ ਨੂੰ ਆਤਮਾ ਦੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਈ ਆਤਮਾ ਡੋਲ ਨਾ ਡੋਲ ਲਈ ਗੁਰ ਕੇ ਭਾਈ ਸੁਭਾਏ ਗੁਰਮਨ ਸਹਿਜ ਨਾ ਆਵਈ ਲੋਹ ਮਹਿਲ ਨਾ ਵਿੱਚੋਂ ਜਾਏ ਚਿੰਨ ਪਲ ਹਰ ਨਾਮ ਮਨ ਬਸੇ ਸਭ ਅਠਰ ਤੀਰਥ ਸੱਚੇ ਮਹਿਲ ਨਾ ਲੱਗ ਗਈ ਮਨ ਲਾਗੇ ਦੂਜੇ ਪਾਏ ਧੋਤੀ ਮੂਲ ਨਾ ਉਤਰੇ ਜੇ ਅਠਤਾ ਤੀਰਥ ਨਾ ਮਨ ਕਰਮ ਕਰੇ ਹੰਕਾਰ ਹੀ ਸਭ ਦੁੱਖੋ ਦੁੱਖ ਮਾਏ ਨਾ ਇੱਕ ਮਹਿਲਾ ਉਜਰ ਤਾਂ ਤੀਏ ਜਾਂ ਸੋ ਗੁਰਮਾਏ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨੁੱਖ ਰਲਿਆ ਨਾ ਰਲੇ ਪਿਆ ਕਿਤ ਪਰਾਈ ਲਿਪਤਾ ਦੋਏ ਰਾਹ ਹੈ ਕਰਮੀ ਕਾਰਕ ਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਬੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਤ ਮਨ ਹੀ ਮੱਝ ਸਮਾਏ ਮਨ ਜੋ ਇਸ਼ੇ ਸੋ ਲੈ ਸੱਚੇ ਸ਼ਬਦ ਸਵਾਏ ਅੰਮ੍ਰਿਤ ਨਾਮ ਸਦਾ ਪਹੁੰਚੀਏ ਗੁਰਮੁਖ ਕਾਰਕ ਮਾਏ ਬਿਣ ਮੈਲੇ ਬਿਣ ਮੰਨੇ ਜੇ ਹੋਰੀ ਨਾ ਲੂਝਣਾ ਜੱਸੀ ਜਨਮ ਗਵਾਏ ਮਨੁੱਖੀ ਮਨ ਉਠਹਾਰਿਆ ਕੂੜ ਕੁੱਤ ਕਮਾਏ ਕੂੜ ਗੁਰਪ੍ਰਸਾਦੀ ਮੰਜਣੇ ਹਰਸੇ ਤੀਂਡ ਮਿਲਾਏ ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰ ਸੁਣੋ ਜਨ ਪਾਈ ਹਰ ਸੋ ਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁੱਖ ਮਸਤਕ ਤਿੰਨ ਜਨ ਲਹਿਰ ਦੇ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਠ ਉੱਤਮ ਗੁਰਬਚਨੀ ਸਾਹਿਬ ਜੇ ਚੱਕੀ ਤੈ ਪਿਆ ਪ੍ਰਕਾਸ਼ ਮਿਟਿਆ ਅੰਧੇਰਾ ਜੇ ਸੂਰਜ ਕਿਰਨ ਕਰਾਕੀ ਅਦਿਸ਼ਟ ਅਗੋਚਰ ਅਲੱਖ ਨਿਰੰਜਨ ਸੋ ਦੇਖਿਆ ਗੁਰਮੁਖਿਆ ਕੀ ਸਲੋਕ ਮਾਲਾ ਤੀਜਾ ਸੋ ਸੇਵੇ ਆਪਣਾ ਸੋ ਸਰ ਲੇਖੇ ਲਾਏ ਵਿੱਚੋਂ ਆਪ ਗਵਾਏ ਕੇ ਰਹਿਣ ਸੱਚ ਲੈ ਮਿਲਾਏ ਸੋ ਗੁਰ ਜਿਨੀ ਨਾ ਸੇਵਿਓ ਤੇਨਾ ਬਿਰਤਾ ਜਨਮ ਗਵਾਏ ਨਾਨਕ ਜੋ ਤਸ ਪਾਵੇ ਸੋ ਕਰੇ ਕਹਿਣਾ ਕੁਛ ਨਾ ਜਾਏ ਮਹਲਾ ਤੀਜਾ ਮਨ ਬੇਕਾਰੀ ਬੇੜਿਆ ਬੇਕਾਰਾ ਕਰਮ ਕਮਾਏ ਦੂਜੇ ਪਏ ਗਿਆਨੀ ਪੂਜਦੇ ਦਰਗਾਹ ਮਿਲੇ ਸਜਾਏ ਆਤਮ ਦਿਓ ਪੂਜੀਏ ਬਿਨ ਸਗੁਰ ਪੂਜੀ ਨਾ ਪਾਏ ਜਪ ਤਸੰਨ ਭਾਣਾ ਸਗੁਰੂ ਕਾ ਕਰਮੀ ਪੱਲੇ ਪਏ ਨਾ ਸੇਵਾ ਸਵਰਤ ਕਮਾਵਣੀ ਜੋ ਹਰ ਭਾਵੇ ਸੋ ਥਾਂ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਸਾ ਦਾ ਸੁੱਖ ਹੋਵੇ ਦਿਨ ਰਾਤੀ ਹਰਾ ਨਾਮ ਜਪੋ ਮਨ ਮੇਰੇ ਜਿੱਤ ਸਿਮਤ ਸੰਭ ਕਿਲਮਖ ਪਾਪ ਲਹਾਤੀ ਹਰਾ ਨਾਮ ਜਪੋ ਮਨ ਮੇਰੇ ਜਿੱਤ ਦਾਰਦ ਦੁੱਖ ਭੁੱਖ ਸਭ ਲੈ ਜਾਤੀ ਹਰਾ ਨਾਮ ਜਪੋ ਮਨ ਮੇਰੇ ਮੁੱਖ ਗੁਰਮੁਖ ਪ੍ਰੀਤ ਲਗਾਤੀ ਜਿਤ ਮੁੱਖ ਭਾਗ ਲਿਖਿਆ ਧੁਰ ਸਾਚੇ ਹਰ ਕਿਤ ਮੁੱਖ ਨਾਮ ਜਪਾਤੀ ਤਿਲੋਕ ਮਨਾਤੀ ਜਾ ਸਗ ਜਿਨਾ ਸੇਵ ਸਭ ਨੇ ਕੀਤੇ ਵਿਚਾਰ ਅੰਤਰ ਗਿਆਨ ਆਯੋ ਮ੍ਰਿਤਕ ਹੈ ਸੰਸਾਰ ਲਖ ਚਰਤੀ ਫੇਰ ਪਿਆ ਮਰ ਜੰਮੇ ਹੋਏ ਕੋ ਹਰ ਸਗੁਰ ਕੀ ਸੇਵਾ ਸੋ ਕਰੀ ਆਪ ਕਰਾਏ ਸੋਏ ਇਸ ਗੁਰ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਮਹੱਲਾ ਤੀਜਾ ਸੱਚ ਤੇ ਗੁਰ ਸ਼ਬਦ ਸੱਚੀ ਸਦਾ ਹੋਏ ਨਾ ਜਤਨੋ ਮੇਲੇ ਨਾ ਵਿਛੜੇ ਸਹਿਜ ਸਮਾਵੇ ਸੋਏ ਮਹੱਲਾ ਤੀਜਾ ਸੋ ਭਗਵਤੀ ਜੋ ਭਗਵਾਨ ਤੇ ਜਾਣੇ ਗੁਰਪ੍ਰਸਾਦੀ ਆਪ ਜਾਣੇ ਤਪਤ ਰੱਖੇ ਇਤ ਕਰਿਆ ਨੀ ਜੀਵਤ ਮਰੇ ਹਰ ਨਾਮ ਬਖਾਣੇ ਐਸਾ ਭਗਵਤੀ ਉੱਤਮ ਹੋਏ ਨਾ ਸੱਚ ਸਮਾਵੇ ਸੋਏ ਮਹੱਲਾ ਤੀਜਾ ਅੰਤਰ ਕਪਟ ਭਗਵਤੀ ਕਹਾਏ ਪਾਖੰਡ ਪਰਮੋ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਨ ਲਾਏ ਬਾਹਰ ਮਲ ਧੋਪੈ ਮਰ ਮਲ ਧੋਵੇ ਮਨ ਕੀ ਮਜੂਠ ਨਾ ਜਾਏ ਸਤਸੰਗਤੀ ਸੋ ਬਾਅਦ ਰਿਛਾਏ ਅੰਦਰ ਦੁਖਿਆ ਦੂਜੇ ਭਾਈ ਰਚਾਏ ਹਰ ਨਾਮ ਨਾ ਚੇਤੇ ਬੋ ਕਰਮ ਕੁਮਾਰ ਪੂਰ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਮਿਣ ਸੋ ਗੁਰ ਸੇਵੇ ਮੋਖ ਨ ਪਾਏ ਪੌੜੀ ਸਗੁਰ ਜਿਨੀ ਧਿਆਇਆ ਸੇ ਕੌੜ ਨਾ ਸੁਬਾਹੀ ਸਗੁਰ ਜਿਨੀ ਧਿਆਇਆ ਸੇ ਤ੍ਰਿਪਤ ਅਗਾਹੀ ਸਗੁਰ ਜਿਨੀ ਧਿਆਇਆ ਤਿੰਨ ਜਮ ਡਰ ਨਾਈ ਜਨ ਕੋ ਹੋਆ ਕਿਰਪਾ ਹਰਸੇ ਸਗੁਰ ਪੈਰੀ ਪਾਈ ਤਿੰਨ ਐਤੇ ਉੱਤੇ ਮੁੱਖ ਉਜਲੇ ਹਰ ਦਗਾ ਪੈਦੇ ਜਾਏ ਸਲੋਕ ਮੱਲਾ ਦੂਜਾ ਜੋ ਸਿਰ ਸਾਈ ਨਾ ਨਿਵੇ ਸੋ ਸਰ ਦੀਜੇ ਡਹਰ ਨਾਨਕ ਜਸ ਪਿੰਜਰ ਮੇ ਬਿਰਾ ਨੇ ਸੋ ਪਿੰਜਰ ਲੈ ਯਾਰ ਮਹੱਲਾ ਪੰਜ ਮੁੰਡੋ ਭੁੱਲੀ ਨਾਨਕਾ ਫਿਰ ਫਰ ਜਨਮ ਮੁਆਸ ਕਸਤੂਰੀ ਕੇ ਭੋਲੜੇ ਗੰਦੇ ਡੂੰ ਪਈ ਆਸ ਪੌੜੀ ਸੋ ਐਸਾ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛੁਡਾਏ ਸੋ ਐਸਾ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾ ਜਪਿਆ ਬੜਭਾਗੀ ਤੇ ਦੁਸ਼ਟ ਸਭ ਪੈ ਨੀ ਪਏ ਨਾਨਕ ਨਾਮ ਰਾਧ ਸਵਨਾ ਤੇ ਵੱਡਾ ਸਵਨਾ ਵੇ ਗਿਆਨ ਨਵਾਏ ਸਲੋਕ ਮਲਾ ਤੀਜਾ ਬੇਸ ਕਰੇ ਕਰੂਪ ਕਲੱਖਣੀ ਮਨ ਖੋਟੇ ਕੂੜੇ ਔਰ ਫਿਰ ਕੇ ਪਾਣੀ ਨਾ ਚੱਲੇ ਹੁਕਮ ਕਰੇ ਗਵਾਰ ਗੁਰ ਕੇ ਪਾਣੀ ਜੋ ਚੱਲੇ ਸਭ ਦੁੱਖ ਨਿਵਾਰਨ ਹਰ ਲਿਖਿਆ ਮੇਟ ਨਾ ਸਕੀਏ ਜੋ ਤੋ ਲਿਖਿਆ ਕਰਤਾਰ ਅੱਗੇ ਧਰੇ
0: ਲੁਬੇ ਹਰਨਾਮ ਵਿਸਾਰ ਭਲਕੇ ਉੱਠ ਬਹੁ ਕਰਮ ਕਮਾਵੇ ਦੂਜੇ ਪਾਏ ਪਿਆਰ ਸਰ ਸੇਵੇ ਆਪਣਾ ਭੋਜਨ ਤੇਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮ ਅਵਤਾਰ ਪੌੜੀ ਹਰ ਜਲ ਥਲ ਮੇਲ ਭਰਪੂਰ ਦੂਜਾ ਨਾਹੀਂ ਕੋਈ ਹਰ ਆਪ ਬਹਿ ਕਰੇ ਨਿਆਓ ਕੁੜਿਆਰ ਸਭ ਮਾਰ ਕਢੋਏ ਸਜਾਰਾਂ ਦੇ ਵਡਿਆਈ ਹਰ ਧਰਮ ਨਿਆਓ ਕੀ ਹੋਏ ਹਰ ਸਭ ਹਰ ਕੀ ਕਰੋ ਉਸੇ ਜਨ ਗਰੀਬ ਨਾ ਸਿਰ ਰਾਖ ਲਈ ਹੋਏ ਜੈਕਾਰ ਕੀ ਹੋ ਧਰਮੀਆਂ ਕਾ ਪਾਪੀ ਕੋਲ ਡੰਡ ਦੀ ਹੋਏ ਸਲੋਕ ਮਹਲਾ ਤੀਜਾ ਮਨਮੁਖਿਆਲੀ ਕਾਮਨੀ ਕਲਖਨੀ ਕੁਨਾਰ ਫਿਰ ਛੋੜਿਆ ਕਰੇ ਆਪਣਾ ਪਰ ਪੁਰਖਿਆ ਨਾਲ ਪਿਆਰ ਤੇ ਸੁਣਾ ਕਦੇ ਨਾ ਚੁੱਕੀ ਜਲਦੀ ਕਰੇ ਬਗਾਰ ਨਾਨਕ ਵੇਲ ਨਾ ਆਇਆ ਕਰੂਪ ਸੋਹਣੀ ਪਰ ਹੈ ਛੋਡੀ ਪਤਾਰ ਮਹਲਾ ਤੀਜਾ ਸ਼ਬਦ ਤੇ ਸੁਹਾਗਣੀ ਸਤਿਗੁਰ ਕਹਿ ਭਾਏ ਪਿਆਰ ਸਦਾ ਰਵੇ ਪਰ ਆਪਣਾ ਸਦ ਸੱਚਾ ਪ੍ਰੇਮ ਪਿਆਰਾ ਸੁਹਾਲ ਸੁੰਦਰੀ ਸੁਭਾਵੰਤੀ ਨਾਰ ਨਾਨਕ ਨਾਮ ਸੁਹਾਵਣੀ ਮੇਲੇ ਮਿਲਣ ਹਾਰ ਪੌੜੀ ਹਰ ਤੇਰੀ ਸਭ ਉਸੇ ਕਰੇ ਜਿਨ ਫਾਸੇ ਕਾਢਿਆ ਹਰ ਤੂੰ ਉਦੋਂ ਕਰੇ ਸਭ ਨਮਸਕਾਰ ਜਿਨ ਪਾਪੇ ਤੇਰਾ ਖਿਆਰ ਨ ਮਾਣਿਆ ਤੂੰ ਮਾਨ ਹਰ ਲਾਡੀ ਤੂੰ ਲਾਡਿਆ ਹਰ ਅਹੰਕਾਰੀਆਂ ਮਾਰਨ ਵਾਏ ਮਨੁੱਖ ਮੂੜ ਸਾਧਿਆ ਹਰ ਭਗਤਾਂ ਤੇ ਵੜਿਆਈ ਗਰੀਬ ਅਨਾਥਿਆ ਲੋਕ ਮਹਲਾ ਤੀਜਾ ਸੁਰ ਕੇ ਪਾਣੀ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਉਸੈ ਮੇਟ ਨਾ ਸਕੈ ਕੋਈ ਕਿਰਪਾ ਕਰੇ ਜਿਸੇ ਆਪਣੀ ਤਿਸੇ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰੇ ਕਰਸੇ ਵਾਸਿਆ ਗੁਰਮੁਖ ਪੂਜਾ ਕੋਏ ਮਹਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਅੰਜਨ ਹਰ ਲਿਓ ਧਾਰ ਮਾਇਆ ਬੰਦੀ ਖਸਮ ਕੀ ਤੇ ਲੱਗਿਆ ਕਮਾਵੇ ਕਾਰ ਪੂਰਾ ਗੁਰ ਪੂਰਾ ਪੂਰਾ ਕਰ ਛੋੜਿਆ ਹੁਕਮ ਸਵਾਲ ਨਹਾਰ ਗੁਰਪ੍ਰਸਾਦੀ ਜਨ ਪੁੱਜਿਆ ਤਿੰਨ ਪਾਇਆ ਮੁੱਖ ਦੁਆਰ ਮਨੁੱਖ ਹੁਕਮ ਨਾ ਜਾਣੀ ਤਿੰਨ ਮਾਰੇ ਜਮ ਜਿੰਦਾਰ ਗੁਰਮੁਖ ਜਿਨੀ ਅਰਾਧਿਆ ਤਿੰਨੀ ਚਰਿਆ ਭੌਜੂ ਸੰਸਾਰ ਸਭ ਔਗਣ ਗੁਣੀ ਮਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕਿਸੇ ਜਾਣਦਾ ਹਰ ਜੇਵਡ ਨਾਹੀਂ ਕੋਈ ਜਾਣ ਹਰ ਧਰਮ ਵਿਚਾਰ ਦਾ ਕਾਲਾ ਦੇਸਾ ਕਿਉਂ ਤੀਜਾ ਜਾਂ ਨਾਹੀਂ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਉਂ ਪਾਪੀ ਨਾਲ ਹਰ ਦਾ ਸਲਾਹੇ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹਲਾ ਤੀਜਾ ਆਪਣੇ ਪ੍ਰੀਤਮ ਮਿਲ ਹਾਂ ਅੰਤਰ ਰੱਖਾਂ ਧਾਰ ਸਾਲਾ ਹੀ ਸੋ ਪ੍ਰਭ ਸਦਾ ਸਦਾ ਗੁਰ ਕਹੇ ਪਿਆਰ ਨਾਨਕ ਜਿਸ ਨਰ ਕਰੇ ਤਿਸ ਮੇਲ ਲੈ ਸਾਈ ਸੁਹਾਗਣ ਨਾਰ ਮਹਲਾ ਤੀਜਾ ਗੁਰ ਸੇਵਾ ਤੇ ਹਰ ਪਾਈਆ ਜਾਂ ਕੋ ਨਰ ਕਰੇ ਮਾਨਸ ਤੇ ਦੇਵਤੇ ਭਏ ਤੇ ਆਇਆ ਨਾਮ ਹਰੇ ਹਉ ਮੈਂ ਮਾਰ ਮਲਾਇਨ ਗੁਰ ਕਹਿ ਸ਼ਬਦ ਤਰੇ ਨਾਨਕ ਸਹਿਜ ਮਲਾ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇਖਾ ਲੈਣ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਕਾਲੀਨ ਹਰ ਭਗਤਾਂ ਨੂੰ ਦੇ ਆਨੰਦ ਸਥਿਰ ਕਰੀ ਬਹਾਲੀਨ ਪਾਪੀਆਂ ਨੂੰ ਨਾ ਦੇਈ ਸਥਿਰ ਰਹਿਣ ਚੋਣ ਨਰ ਕੋਲ ਚਾਲੀਨ ਹਰ ਭਗਤਾਂ ਨੂੰ ਦੇ ਪਿਆਰ ਕਰਨ ਸਾਰੀਆਂ ਸਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕਦਾਇਆ ਕਿਸਾਨ ਪਰਨੇ ਦਾ ਕੱਢ ਜੋੜੀ ਮੁੱਠੀ ਗੁਰ ਚੰਡਾਲ ਕਾਰੀ ਕੱਢੀ ਕਿਆ ਕਰੇ ਕਿਆ ਸੀਆ ਜਾਂ ਚਾਰੇ ਬੈਠੀਆਂ ਨਾਲ ਸਤਸੰਗ ਕਰਨੀ ਕਾਰਾਂ ਨਹਾਉਣ ਨਾਉਣ ਜਪੇ ਹੀ ਨਾਨਕੇ ਅੱਗੇ ਤੁਮ ਸਹੀ ਜੇ ਪਾਪਾਂ ਬਦਨ ਦੇਈ ਮਹਲਾ ਪਹਿਲਾ ਕਿਹਾ ਹੰਸ ਕਿਹਾ ਬਗਲਾ ਜਾਂ ਕੋ ਨਜ਼ਰ ਕਰੇ ਜਾਂ ਜੋਤ ਭਾਵੇ ਨਾਨਕਾ ਕਾਗੋ ਹੰਸ ਕਰੇ ਮੋਲੀ ਕੀਤਾ ਲੋੜੀਆ ਕੰਮ ਸਵਾਰ ਪਾਕਿਆ ਕਾਰਜ ਦੇ ਸਵਾਰ ਸਗੁਰ ਸਤਿ ਸਾਖੀਆ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਆ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਆ ਨਾਨਕ ਹਰ ਗੁਣ ਗਾਇਆ ਲੱਖ ਪ੍ਰਭ ਲਾਖੀਆ ਸਲੋਕ ਮਹਲਾ ਤੀਜਾ ਜੀਓ ਪਿੰਡ ਸਭ ਤਿਸ ਦਾ ਜੀਓ ਪਿੰਡ ਸਭ ਤਿਸ ਕਾ ਸਭ ਸਾਧੇ ਆਧਾਰ ਨਾਨਕ ਗੁਰਮੁਖ ਸੇਵੀਆ ਸਦਾ ਸਦਾ ਤਾਰ ਹੋਮ ਬਲਹਾਰੀ ਜਨ ਕੋ ਜਨ ਧਿਆ ਹਰਨਕਾਰ ਉਹਨਾਂ ਕੇ ਮੁਕਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਈ ਨਾਲ ਖਰਚੇ ਖਾਓ ਜਾਂ 18 ਸਿੱਧੀ ਪਿੱਛੇ ਲੱਗੀਆਂ ਫਿਰਨ ਨੀ ਕਰ ਬਸਾਏ ਹਰ ਲਾਏ ਨਾਨਕ ਹਰ ਭਗਤ ਨਾਨਕਾ ਮਾਨਵ ਸਾਹਿਬ ਜਨਮਸਤਕ ਲਿਖਿਆ ਤੁਰ ਪਾਏ ਪੌੜੀ ਹੁਣ ਢਾਡੀ ਹਰ ਪਵ ਖਸਮ ਕਾ ਹਰ ਕਹਿ ਦਰਿਆ ਹਰ ਅੰਦਰ ਸੁਣੀ ਪਕਾਰ ਢਾਡੀ ਮੁਖਲਾਇਆ ਹਰ ਹਰ ਪੁੱਛਿਆ ਢਾਡੀ ਸਦਕਹਿ ਕੇ ਤਰਸ ਤੂੰ ਆਇਆ ਜਿਸ ਦੇ ਉਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ ਹਰ ਦਾ ਤੇ ਹਰ ਨਾਮ ਜਪਾਇਆ ਨਾਨਕ ਪੈਨ ਆਇਆ ਸੋਧੇ ਕੁੰਗਾਰ ਸਗੁਰ ਪ੍ਰਸਾਦ ਸ੍ਰੀ ਆਖ ਵੀਰ ਜੀਓ ਕਹਿ ਸੁਣ ਕੇ ਕਰ ਗਾਉਣਾ ਜਨਨੀ ਜਾਣ ਤੇ ਸਤ ਬੜਾ ਹੋਤ ਹੈ ਤੇ ਨਾ ਕੁੰਨ ਜਾਣੇ ਜੇ ਦਿਨ ਦਿਨ ਅਵਧ ਘਟ ਹੈ ਮੋਰ ਮੋਰ ਕਰ ਅਤਕ ਲਾਟ ਧਾਰ ਪੇਖ ਸੀ ਜਮਰਾ ਉਹ ਹਸਾਇਆ ਸਾ ਤਾਂ ਜਾ ਭਰਮ ਜਗ ਭਰਮ ਲਾਇਆ ਕੈਸੇ ਬੂਝਿਆ ਜਬ ਮੋਹਿਆ ਹੈ ਮਾਇਆ ਰਾਹੋ ਕਹਿਤ ਕਬੀਰ ਛੋੜ ਵਿਖਿਆ ਰਸਿਤ ਸੰਜਮ ਨਿਸੋ ਮਲਣਾ ਰਮਈਆ ਜਪੋ ਪ੍ਰਾਣੀ ਅੰਤ ਜੀਵਨ ਬਾਣੀ ਅਨਬਿਤ ਭਾਵ ਸਾਰ ਤਰਣਾ ਜਾਂ ਤਿਸ ਭਾਵਾ ਤਾਂ ਲਾਗਿਆ ਭਾਵ ਪਰਮ ਕੁਲਾਵਾ ਵਿੱਚੋਂ ਜਾਏ ਉਜਰ ਸਹਿ ਗਿਆਨ ਮਤ ਜਾਗਿਆ ਗੁਰੂ ਸਾਧ ਤਰਲ ਲਾਗਿਆ ਤੇ ਸੰਜਮ ਨਾਹੀ ਮਰਨਾ ਹੁਕਮ ਸ਼ਾਮ ਤੱਕ ਸਮੇਂ ਮਿਲਣਾ ਰਹਾਉ ਦੂਜਾ ਰਾਗ ਤਲੋਚਨ ਕਾ ਮਾਇਆ ਮੋਹ ਮਾਨਾ ਗਲਾ ਪ੍ਰਾਣੀ ਜਲਾ ਮਰਨ ਭਾਉ ਵਿਤਰ ਗਿਆ ਕੁਟੰਬ ਦੇਗ ਵਿਕਸੇ ਕਮਲਾ ਜੰਝ ਪਰ ਕਰ ਜੋਹੇ ਕਪਟਨ ਰਾਜ ਬੁਲਾ ਆਇਓ ਜਮੇ ਤਲਾਂ ਤੇ ਨਾ ਗਲਾ ਮੈਂ ਰਹਿਣ ਨਾ ਜਾਏ ਕੋਈ ਕੋਈ ਸਾਜਣ ਆਏ ਕਹਿ ਮਿਲ ਮੇਰੇ ਬੀਠਲਾ ਲੈ ਬਹਿੜੀ ਬੁਲਾਏ ਮਿਲ ਮਿਲ ਰਮਈਆ ਲੈ ਮੈਂ ਲਿਹੋ ਛੁਡਾਏ ਰਹਾਓ ਅਨਕ ਅਨਕ ਭੋਗ ਰਾਸ ਬਿਸਰੇ ਪ੍ਰਾਣੀ ਸੰਸਾਰ ਸਾਗਰ ਪਿਆ ਅਮਰ ਪਿਆ ਮਾਇਆ ਮੋਠਾ ਚੇਤ ਸੰਨਾਹੀ ਜਨਮ ਗਵਾਇਓ ਆਲਸੀ ਆਗ ਬਿਖਨ ਘੋਰ ਪੰਥ ਜਾਲਣਾ ਪ੍ਰਾਣੀ ਰਵਸਤਾਣਾ ਪ੍ਰਵੇਸ਼ ਮਾਇਆ ਮੋਹਤਾ ਬਿਸਰ ਗਿਆ ਜਾਂ ਸਜਲੇ ਸੰਸਾਰਮ ਆਜ ਮੇਰਾ ਮਨ ਪ੍ਰਗਟ ਪਿਆ ਹੈ ਪੀ ਖਿਲੇ ਤਰਮਨ ਰਾਓ ਹੈ ਕਰ ਦਲ ਕਰਨ ਮਹਾਂਬਲੀ ਦੇ ਨਾਂ ਲੈ ਮੈਂ ਰਹਿਣ ਨਾ ਜਾਏ ਮੁਝੇ ਕਹੋ ਮੂੰਹ ਉਪਦੇਸ਼ ਕਰ ਸਿਆ ਤਾਂ ਵੰਸ ਰਸੜਾ ਨਾ ਰਹਿਣਾ ਹੈ ਜੀ ਤੂੰ ਆਪੇ ਸਭ ਕੁਝ ਜਾਣਦਾ ਵੱਧ ਤਲੋਚਨ ਲੜਾ ਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਆਚਾਰ ਜੀ ਇੱਕ ਸੁਣੀਓ ਰੇ ਪੰਡੀਆ ਆਪ ਕਿਸ ਗਿਆਨ ਨਾ ਜਾਏ ਸੁਰ ਨਰ ਗਣ ਗੰਧਰਵ ਜਨਮ ਹੋਏ ਤਿਰ ਪਾਉਣ ਵੇਖ ਲੀਲਾਈ ਰਾਜਾ ਰਾਮ ਅਨੰਦ ਕਿੰਗ ਲਈ ਵਾਜਿਆ ਜਾਂ ਕੀ ਦਿਸ਼ਟ ਨਾਦ ਲਾਗਿਆ ਰਾਵ ਪਾਠੀ ਗਗਨ ਸਿੰਘ ਯਾਰ ਚੰਗਿਆ ਕਣਕ ਕਲ ਸਿੱਖ ਪਾਇਆ ਤੇ ਸਮੈਂ ਧਾਰ ਚੁਆਇਆ ਤੇ ਨਿਰਮਲ ਰਸ ਮੈਂ ਰਸਨ ਚੁਆਇਆ ਏਕ ਜੋ ਬਾਤ ਨੂੰ ਬਣੀਏ ਪਾਉਣ ਪਿਆਲਾ ਸਾਜਿਆ ਤੀਨ ਪਾਉਣ ਮੈਂ ਏਕੋ ਜੋਗੀ ਕਹੋ ਕੌਣ ਹੈ ਰਾਜਾ ਸੋ ਗਿਆਨ ਪਰ ਲਿਆ ਪੁਰਖ ਦੋ ਤੂੰ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਪਰਮ ਭੁਲਾਣੀ ਮਨ ਰਾਮ ਰਸੈਨ ਮਾਤਾ ਰਾਗ ਬਾਣੀ ਭਗਤ ਕਬੀਰ ਬੈਣੀ ਜੀ ਉਹ ਵੀ ਪਹਿਰੈ ਕੇ ਅਗਰ ਗਾਵਣਾ ਕੁੰਗਰ ਸਾਧ ਰੇ ਨਰ ਗਰਭ ਕੁੰਡਲ ਜਬ ਆਖ ਉਰਦ ਧਿਆਨ ਲੈਣ ਲੱਗਾ ਮ੍ਰਿਤਕ ਪਿੰਡ ਪਦ ਮਦ ਨਾ ਅਹਿਨਸ ਇੱਕ ਅਗਿਆਨ ਸੋ ਨਾਗਾ ਤੇ ਜਨ ਸੰਭਲ ਕਸ਼ਟ ਮਹਾਂ ਦੁੱਖ ਆਜਿਤ ਅਧਿਕ ਸੁਖ ਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤੋ ਨਰ ਹਰ ਮਨੋ ਮਸਾਰਿਆ ਫਿਰ ਪਛਤਾਏਗਾ ਮੋੜਿਆ ਤੂੰ ਕਮਨ ਕਮਤ ਭਰਮ ਲੱਗਾ ਚੇਤ ਰਾਮ ਨਹੀਂ ਜਮ ਪਰ ਜਾਏਗਾ ਜਨ ਵਿਚ ਰਹਿ ਨਰਾਦਾ ਰਹਾਓ ਕਾਲ ਮਨੋ ਚਿੰਦਰ ਸਲਾਗਾ ਖਿਨ ਖਿਨ ਮੋਹ ਬਿਆ ਪੈ ਰਸ ਮਿਸ ਮੇਦ ਅੰਮ੍ਰਿਤ ਵਿਖ ਜਾਖੀ ਤੋ ਪੰਜ ਪ੍ਰਦਾ ਪ੍ਰਗਟ ਪ੍ਰਸੰਨਤਾ ਪੈ ਜਪਦ ਸੰਜਮ ਛੋੜ ਸੁਕਿਰਤ ਮਤ ਰਾਮ ਨਾਮ ਆਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਖਤ ਗਲ ਬੰਧਿਆ ਤਰਨ ਤੇਜ ਪਰਤ ਰਿਹਾ ਮੁਖ ਜੋਏ ਸਰਬ ਸਰਨਾ ਪਛਾਣਿਆ ਅਣਮਤ ਕਾਮ ਮਹਾਂ ਬਿਖ ਭੂਲੇ ਪਾਪ ਨਾ ਪਛਾਣਿਆ ਸੁਤ ਸੰਪਤ ਦੇਖ ਇਹ ਮਨ ਗਿਰਬਿਆ ਰਾਮ ਰਿਦਾ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਭਗ ਮੁਖ ਜਨਮ ਵਗੋਇਆ ਪੰਡਰ ਕੇਸ ਕੁਸਮ ਤੇ ਤੋਲੇ ਸਪਤ ਪਦਾਰ ਕੀ ਬਾਣੀ ਲੋਚਨ ਸਰਮੇ ਬੁੱਧ ਬਲ ਨਾਟੀ ਤਾਂ ਕਾਮ ਪਉਸ ਮਧਾਣੀ ਤਾਂ ਤੇ ਬਿਖਾ ਭਈ ਮਤ ਪਾਸ ਕਮਲ ਕਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਸੋ ਪਾਸ਼ਾ ਪਛਾਣ ਨਿਕਟੀ ਦੇਖ ਤੁਹਾਨੂੰ ਪੁਜਾ ਮਾਂ ਨੂੰ ਕਸ ਨਹੀਂ ਪੁਜਾਇਆ ਕਰ ਲਾਲਚ ਕਰਾ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝਿਆ ਤਾਕਾ ਤੇਜ ਉੱਠਿਆ ਮਨ ਪੰਖੀ ਘਰ ਅੰਗਲ ਨਾ ਸੁਖਾਈ ਬੇਣੀ ਕਹਿ ਸੁਣੋ ਜੇ ਭਗਤ ਮਰਨ ਮੁਕਤ ਗਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨ ਕਟ ਕਲ ਜਲ ਤਰੰਗ ਲੈਸਾ ਜੋ ਪਿਆ ਹਮਨਕਾ ਪਾਪ ਗ੍ਰੰਥਾ ਹੈ ਅਨੰਤਾ ਪਦ ਪਾਉਣ ਨਾਮ ਕੈਸੇ ਹੁੰਤਾ ਰਹੋ ਸਮਝੋ ਨਾਇਕ ਆਸ਼ੋ ਸਵਾਮੀ ਸਮਝੋ ਨਾਇਕ ਆਸ਼ੋ ਅੰਤਰ ਜਾਮੀ ਪ੍ਰਭ ਜਨ ਜਾਨੀ ਜਾ ਜਨ ਤੇ ਸਵਾਮੀ ਸਰੀਰ ਕੜਾਦਾ ਮੁਕੋ ਵਿਚਾਰ ਦੇਹੂ ਰਵਦਾਸ ਸਮਝਲ ਸਮਝਾਵੈ ਕਹੂ ਰਾਗ ਮਾ ਚਾਪਦੇ ਕਰ ਪਹਿਲਾ ਮਹੱਲਾ ਪੰਜਵਾਂ ਕੰਗਰ ਸਤਨਾਮ ਗੁਰਦਾਵ ਕਾਲ ਮੂਰਤੀ ਜਿਨੀ ਸਾਹਿਬ ਅੰਗਰ ਪ੍ਰਸਾਦ ਹਰ ਹਰ ਨਾਮ ਮੈਂ ਹਰਮਨ ਭਾਇਆ ਬੜ ਭਾਗੀ ਹਰ ਨਾਮ ਤੇ ਆਇਆ ਗੁਰਮਕੂਰੇ ਹਰ ਨਾਮ ਸਿੱਧ ਭਾਈ ਕਬਿਲਾ ਗੁਰਮੁਖ ਚੱਲਿਆ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲਾ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲਿਆ ਗੁਰਪੂਰੇ ਹਰ ਨਾਮ ਦਲਾਇਆ ਹਰ ਨਿਚਲ ਹਰ ਤਨ ਪੱਲਾ ਜੀਓ ਹਰ ਹਰ ਸੱਜਣ ਮੇਰਾ ਪ੍ਰੀਤ ਮਿਲਾਇਆ ਕੋਈ ਆਨ ਮਿਲਾਇਆ ਮੇਰਾ ਪਿਆ ਪ੍ਰਾਣ ਜਵਾਇਆ ਹੋਂ ਰਹਿਣਾ ਸੱਖਾਂ ਬਿਲ ਦੇਖੇ ਪੀਤਮਾ ਮੈਂ ਨੀਰ ਵਹਿ ਵਹਿ ਚੱਲਾ ਜੀਓ ਸਗੁਰ ਮੇਰਾ ਮਿੱਤਰ ਮੇਰਾ ਬਾਲ ਸਿਖਾਈ ਹੋਂ ਰਹਿਣਾ ਸੱਖਾਂ ਬਿਲ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਜਨ ਨਾਨਕ ਹਰ ਤਨ ਪੱਲਾ ਜੀਓ ਮਾਈ ਮਹੱਲਾ ਚੌਥਾ ਮਾਤ ਸੂਦਨ ਮੇਰਾ ਮਨ ਤਨ ਪ੍ਰਾਣ ਹਰ ਹਰ ਬੰਦੂ ਜਾ ਨਾ ਜਾਣਾ ਕੋਈ ਸੱਜਣ ਸੰਤ ਮਿਲਾ ਬੁੜਭਾਗੀ ਮੈਂ ਹਰ ਪ੍ਰਭ ਪਿਆਰਾ ਦੱਸਿਆ ਜੀਓ ਹਾਂ ਮੰਤਨ ਖੋਜੀ ਪਾਲ ਭਲਾਈ ਕਿਉਂ ਪਿਆਰਾ ਪੀਤਮ ਦੇ ਮਿਲਾਇਆ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿਤ ਸੰਗਤ ਹਰ ਪ੍ਰਵਸਿਆ ਜੀਓ ਮੇਰਾ ਪਿਆਰਾ ਪੀ ਨਮ ਸਗੁਰੂ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਤਬਾਲਾ ਮੇਰਾ ਮਾਤ ਪਿਤਾ ਗੁਰ ਸਗੁਰਾ ਗੁਰ ਜਲ ਮਿਲ ਕਮਲ ਵਿਕਾਸਾ ਜੀਓ ਮੈਂ ਬਿਨ ਗੁਰ ਦੇਖੇ ਨਾਵੈ ਮੇਰੇ ਮੰਤਨ ਵੇਦਨ ਕਰੋ ਬਿਰਹਣ ਲਗਾਵੇ ਹਰ ਹਰ ਦਿਆ ਕਰੋ ਗੁਰ ਮੇਲੋ ਜਨ ਨਾਨਕ ਹਰ ਗੁਰ ਮਿਲ ਰਹੱਸਿਆ ਜੀਓ ਮਾਜ ਮਹੱਲਾ ਚੌਥਾ ਹਰ ਗੁਣ ਪੜੀਆ ਹਰ ਗੁਣ ਗੁਣੀਆ ਹਰ ਨਾਮ ਕਥਾ ਇੱਥੇ ਸੁਣੀਆ ਮਿਲ ਸਤਸੰਗਤ ਹਰ ਗੁਣ ਗਾਏ ਜਗ ਜਭੋਜਲ ਤਰ ਤਰੀਆ ਜੀਓ ਆਓ ਸਖੀ ਹਰ ਮੇਲ ਕਰੇ ਹਾਂ ਮੇਰੇ ਪ੍ਰੀਤ ਮਕਾ ਮੈਂ ਦੇ ਸੁਨੇਹਾ ਮੇਰਾ ਮਿੱਤਰ ਸਖਾ ਸੋ ਪ੍ਰੀਤ ਨੂੰ ਭਾਈ ਮੈਂ ਦੱਸੇ ਨਰ ਹਰ ਨਰ ਹਰੀਆ ਜੀਓ ਮੇਰੀ ਬੇਦਨ ਹਰ ਗੁਰਪੂਰਾ ਜਾਣੇ ਹੋ ਰਹਿ ਨਾ ਸਖਾਂ ਬਿਨ ਨਾਮ ਖਾਣੇ ਮੈਂ ਔਖਦ ਮੰਤਰ ਦੀ ਜਾ ਗੁਰਪੂਰੇ ਮੈਂ ਹਰ ਹਰ ਨਾਮ ਉਧਰੀਆ ਜੀਓ ਹਮ ਚਾਤਰਕ ਦੀਨ ਸਤਿਗੁਰ ਸੁਣਾਈ ਹਰ ਹਰ ਨਾਮ ਬੂੰਦ ਮੁਖ ਪਾਈ ਹਰ ਜਲਨਦ ਹਮ ਜਨ ਕੇ ਮੀਨੇ ਜਨ ਨਾਨਕ ਜਲ ਮਿਲ ਮਰੀਆ ਜੀਓ ਮਾਈ ਮਹੱਲਾ ਚੌਥਾ ਹਰ ਜਨ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਪਲ ਦੱਸੋ ਮੈਂ ਭੁੱਖ ਲਗਾਈ ਮੇਰੀ ਸਰਦਾ ਪੁਰ ਜਗ ਜਿੰਦਾ ਸੀ ਮਿਲ ਹਰ ਦਰਸ਼ਨ ਮਨ ਭੀਜਿਆ ਜੀ ਮਿਲ ਸਤਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰਾ ਮਨ ਪਾਣੀ ਹਰ ਹਰ ਅੰਮ੍ਰਿਤ ਹਰ ਮਨੋ ਭਾਵ ਹੈ ਮਿਲ ਸੁਖ ਅੰਮ੍ਰਿਤ ਭੀਜਿਆ ਜੀ ਬੜਾ ਭਾਗੀ ਹਰ ਸੰਗਤ ਪਾਵੇ ਭਾਗਹੀਨ ਪਰਮ ਚੋਟਾ ਖਾਵੇ ਬਿਨ ਭਾਗਾ ਸਤਸੰਗ ਨਾ ਲੱਭਾ ਮਿਲ ਸੰਗਤ ਮੈਂ ਬਿਨ ਸੰਗਤ ਮੈਲ ਪ੍ਰੀਜਿਆ ਜੀਓ ਮੈਂ ਆਏ ਬਿਲੋ ਸਕ ਜੀਵਨ ਪਿਆਰੇ ਹਰ ਹਰ ਨਾਮ ਦਿਆ ਮਨ ਧਾਰੇ ਗੁਰਮਤਿ ਨਾਮ ਮੀਠਾ ਮਨ ਪਾਇਆ ਜਨ ਨਾਨਕ ਨਾਮ ਮਨ ਭੀਜਿਆ ਜੀਓ ਮਾਜ ਮਹੱਲਾ ਚੌਥਾ ਹਰ ਗੁਰ ਗਿਆਨ ਹਰ ਰਸ ਹਰ ਪਾਇਆ ਮਨ ਹਰ ਰੰਗ ਰਾਤਾ ਹਰ ਰਸ ਪੀਆ ਹਰ ਹਰ ਨਾਮ ਮੁਖਰ ਹਰ ਬੋਲੀ ਮਨ ਹਰ ਹਰ ਹਰ ਰਸ ਟੁੱਲ ਟੁੱਲ ਪੌਲਾ ਪਾਉਂਦਾ ਜੀ ਆਓ ਸੰਤ ਮੈਂ ਗੱਲ ਮਿਲਾਈ ਆ ਮੇਰੇ ਵੀਰ ਕੀ ਮੈਂ ਕਥਾ ਸੁਣਾਈ ਆ ਹਰ ਕੇ ਸੰਤ ਮਿਲੋ ਮੰਨਦੇ ਵਾਂ ਜੋ ਗੁਰਬਾਣੀ ਮੁੱਖ ਚਾਹੁੰਦਾ ਜੀ ਉਹ ਵਡਭਾਗੀ ਹਰ ਸੰਤ ਮਿਲਾਇਆ ਗੁਰਪੁਰੇ ਹਰ ਰਸ ਮੁੱਖ ਪਾਇਆ ਭਾਗਹੀਣ ਸਭ ਗੁਰਨੀ ਪਾਇਆ ਸਭ ਮਨ ਗਰਭ ਜੋਨੀ ਇਸ ਪਾਉਂਦਾ ਜੀ ਉਹ ਆਪ ਦਿਆਲ ਦਿਆ ਪ੍ਰਧਾਰੀ ਮੱਲ ਹਾਂ ਮੈਂ ਵੇਖਿਆ ਸਭ ਨਵਾਰੀ ਨਾਨਕ ਹੱਟ ਪੱਟਣ ਵਿੱਚ ਗਾਇਆ ਹਰ ਲੈਂਦੇ ਗੁਰਮੁਖ ਸੌਦਾ ਜੀਓ ਨਾਨਕ ਹੱਟ ਪੱਟਣ ਵਿੱਚ ਕਾਇਆ ਵਿੱਚ ਹਰ ਲੈਂਦੇ ਗੁਰਮੁਖ ਸੌਦਾ ਜੀਓ ਮਾਝ ਮੱਲਾ ਚੌਥਾ ਹੋਂ ਗੁਣ ਗੋਬਿੰਦ ਹਰ ਨਾਮ ਧਿਆਈ ਮਿਲ ਸੰਗਤ ਮਨ ਨਾਮ ਉਸਾਈ ਹਰ ਬਾਬਾ ਗੰਮਾ ਗੋਚਰ ਸਵਾਮੀ ਮਿਲ ਸਗੁਰ ਹਰ ਸਕੀਚਾ ਜੀਓ ਧੰਨ ਧੰਨ ਹਰ ਜਨ ਜਨ ਹਰ ਪ੍ਰਭ ਜਾਤਾ ਜਾਇ ਪਛਾਣ ਜਨ ਹਰ ਕੀ ਵਾਤਾ ਭਾਵ ਮਲੋ ਮਲ ਮਲ ਤਮਾਮ ਮਿਲ ਹਰ ਜਨ ਹਰ ਸਪੀਚਾ ਜੀਓ ਸਗੁਰ ਨਾ ਦਾਤੇ ਨਾਮ ਦਲਾਇਆ ਗੁਰਭਾਗੀ ਗੁਰ ਦਰਸ਼ਨ ਪਾਇਆ ਅੰਮ੍ਰਿਤ ਨਾ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੁਰਾ ਅੰਮ੍ਰਿਤ ਲੀਚਾ ਜੀਓ ਹਰ ਸਤਸੰਗਤ ਸਤਿਪੁਰਖ ਮਲਾਈਆ ਮਿਲ ਸਤਸੰਗਤ ਹਰ ਨਾਮ ਧਿਆਈਆ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤ ਹਰ ਨਾਮ ਪ੍ਰੀਚਾ ਜੀਓ ਮਾਜ ਮਹੱਲਾ ਚੌਥਾ ਆਪ ਹੋ ਭੈਣੀ ਤੁਸੀਂ ਮਿਲੋ ਪਿਆਰੀ ਆ ਮਿਲੋ ਮੇਰਾ ਪ੍ਰੀਤਮ ਦੱਸੇ ਇੱਥੇ ਦਿਸ ਕਿਆ ਹੋਂ ਵਾਰੀ ਆ ਮਿਲ ਸਤਸੰਗਤ ਰੱਦਾ ਹਰ ਸੱਜਣ ਹੋਂ ਸਤਿਗੁਰ ਬੇਟੋ ਘੁਮਾਈਆ ਜੀਓ ਜਾ ਦੇਖਣਾ ਤੈ ਤੈ ਸਵਾਮੀ ਤੂੰ ਕਰ ਅੰਤਰ ਜਮੀ ਗੁਰਪੂਰਾ ਹਰ ਨਾਮ ਦਿਖਾ ਲਿਆ ਹੋਂ ਸਤਿਗੁਰ ਬੇਟੋ ਸਦਵਾਰਿਆ ਜੀਓ ਇੱਕ ਪੌਣ ਮਾਟੀ ਸਭ ਏਕ ਆਸਾ ਵੀ ਏਕਾ ਜੋ ਸਵਾਈਆ ਸਭ ਇੱਕਾ ਜੋਤ ਵਰਤ ਨਾ ਰਲੀ ਕਿਸੇ ਦੀ ਲਾਈਆ ਗੁਰਪ੍ਰਸਾਦੀ ਇੱਕ ਨਜ਼ਰੀ ਆਇਆ ਹੋਂ ਸਤਿਗੁਰ ਬੇਟੋ ਬਤਾਇਆ ਜੀਓ ਜਾ ਨਾਨਕ ਬੋਲਿਆ ਅੰਮ੍ਰਿਤ ਬਾਣੀ ਗੁਰਸਿੱਖਾਂ ਕੇ ਮਨ ਪਿਆਰੀ ਭਾਣੀ ਉਪਦੇਸ਼ ਕਰੇ ਗੁਰ ਸਤਿਗੁਰ ਗੁਰਾ ਗੁਰ ਸਤਿਗੁਰ ਪਰਪਕਾਰੀਆ ਜੀਓ ਸੱਤ ਚੌਪ ਦੇ ਮਹੱਲੇ ਚੌਥੇ ਕੇ ਮਾਜ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਮੇਰਾ ਮਨ ਲੁੱਚਿਆ ਗੁਰ ਦਸਣ ਤਾਈ ਬਿਲਪਟੇ ਚਾਤੀ ਕਿ ਨਹੀਂ ਤੇ ਖਾਂਤਰੇ ਸੰਤ ਨਾਇਆ ਬਿਨ ਦਸਣ ਸੰਤ ਪਿਆਰੇ ਜੀ ਹੋਂ ਘੋਲੀ ਜੋ ਹੋਂ ਘੋਲੀ ਜੋ ਘੋਲ ਕਮਾਈ ਗੁਰ ਦਸਣ ਸੰਤ ਪਿਆਰੇ ਜੀ ਰਹਾਓ ਤੇਰਾ ਮੁੱਖ ਸੁਹਾਵਾ ਜੀਓ ਸਹਿਤ ਬਾਣੀ ਚਿਰ ਹੋਆ ਦੇਖੇ ਸਾਰਨ ਬਾਣੀ ਤਾਂ ਸੋ ਦੇਹ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਰ ਮਨਾਲ ਜੀ ਹੋਂ ਘੋਲੀ ਹੋਂ ਘੋਲ ਕਮਾਈ ਗੁਰ ਸੱਜਣ ਮੀਰ ਮਨਾਲ ਜੀ ਰਹਾਓ ਇਕੜੀ ਨਾ ਮਿਲਤੇ ਜਾਂ ਗੱਲ ਜੇ ਹੋਤਾ ਹੁਣ ਕਦ ਮਿਲਿਆ ਪਰੇ ਤੋਂ ਪਹੁੰਚਦਾ ਮਗਰ ਨਾ ਵਿਆਹ ਨੀ ਨਾ ਬਿਨ ਦੇਖੇ ਗੁਰਦੁਆਰੇ ਜੀ ਹੋਂ ਘੋਲੀ ਜੀਓ ਘੋਲ ਕਮਾਈ ਤੇ ਸੱਚੇ ਗੁਰਦੁਆਰੇ ਜੀਓ ਰਹਾਓ ਭਾਗ ਬਰਾਗਰ ਸੰਤ ਮਲਾਇਆ ਪ੍ਰਭੂ ਨਾ ਸੀ ਕਰਮੈਂ ਪਾਇਆ ਸੇਵ ਕਰੀ ਪਲ ਜਿਸਾਂ ਵਿਛੜਾ ਜਨ ਨਾਨਕ ਦਾਸ ਮਾਰ ਜੀ ਹੋਂ ਕੋਲੀ ਜੀਓ ਕੋਲ ਕਮਾਈ ਜਨ ਨਾਨਕ ਦਾਸ ਮਾਰੀ ਜੀ ਰਹੋ ਮਾਜ ਮਹੱਲਾ ਪੰਜ ਰਾਗ ਮਾਜ ਮਹੱਲਾ ਪੰਜਵਾਂ ਸਾਰ ਸੁਹਾਵੀ ਜਿਸ ਤੋਂ ਸੰਭਾਲੀ ਸੋ ਕੰਮ ਸੋਹਲਾ ਜੋ ਤੇਰੀ ਘਾਲੀ ਸੋਰੇ ਦਾ ਸੋਹਲਾ ਜਿਤਰੇ ਦਾ ਤੂੰ ਉੱਠਾ ਸਭ ਨਾ ਕੇ ਦਾ ਤਾਰਾ ਜੀ ਤੂੰ ਸਾਂਝਾ ਸਾਹਿਬ ਬਾਫ ਮਾਰਾ ਤੇਰੇ ਅਖੁੱਟ ਭੰਡਾਰਾ ਜਿਸ ਨੂੰ ਦੇਹੇ ਸੋ ਤੇ ਤਗਾਵੈ ਸੋਈ ਭਗਤ ਮਹਾਰਾਜ ਜੀ ਉਹ ਸਭ ਕੋ ਵਾਸਤੇ ਤੇਰੀ ਬੈਠਾ ਕਰ ਤੇ ਤੂੰ ਹੈ ਉੱਠਾ ਸਭੇ ਸਾਂਝੀ ਵਾਲ ਸਦੈਨ ਤੂੰ ਕਿਸੇ ਨੰਦ ਸਹਿਵਾਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਏ ਤੂੰ ਆਪੇ ਮਨੁੱਖ ਜਨਮ ਭੁਆਏ ਨਾਨਕ ਦਾਸ ਤੇਰਾ ਬਲਹਾਰੇ ਸਭ ਤੇਰਾ ਖੇਲ ਦਸਹਾਰਾ ਜੀਓ ਮਾਜ ਮਹੱਲਾ ਮਨਵਾਨ ਹਦਵਾਜੇ ਸਭ ਸੁਹੇਲਾ ਸਹਿ ਸਭ ਆਨੰਦ ਕਰੇ ਸਦ ਖੇਲਾ ਸਹਿਜ ਗੁਫਾ ਮੈਂ ਤਾਲੀ ਲਾਈ ਆਸ ਨੂੰ ਉੱਚ ਸਵਾਰੇ ਜੀਓ ਫਿਰ ਘੇਰ ਆਪਣੇ ਗ੍ਰਹਿ ਮੈਂ ਆਇਆ ਜੋੜਣੀ ਦਾ ਸੋਈ ਪਾਇਆ ਤ੍ਰਿਪਤ ਗਾਇ ਰਿਹਾ ਹੈ ਸੰਤੋਖ ਅਨੁਭਵ ਪੁਰਖ ਦਿਖਾ ਰਿਹਾ ਜੀਓ ਆਪੇ ਰਾਜ ਨੇ ਆਪੇ ਲੋਕ ਆਪ ਦਿਨਵਾਲੀ ਆਪੇ ਭੋਗਾ ਆਪੇ ਦਖਤ ਬਹਿ ਸਜ ਨਹੀਂ ਸਭ ਚੁਕੀ ਪੁਕਾਰਿਆ ਜੀ ਉਹ ਜਿਹਾ ਡਿਠਾ ਮੈਂ ਤੇ ਹੋ ਗਿਆ ਸਰਾ ਸਿਆ ਜਨ ਭੇਦ ਲਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰੇ ਜੀ ਉਹ ਮਾਜ ਮਹੱਲਾ ਬਣਿਆ ਜਿਤ ਕਰ ਫਿਰ ਸੁਹਾਗ ਬਣਾਇਆ ਚਿਤ ਕਰ ਸਕੀਏ ਮੰਗਲ ਗਾਇਆ ਅਨੰਦ ਵੱਲੋਂ ਚੇਤਾ ਕਰ ਸੋਏ ਜੋ ਤਨ ਕੰਤ ਸਗਾਰੀ ਜੀਓ ਸਾਖਤ ਗੁਣਵੰਤੀ ਸਾਹਿਬ ਲਭਾਗਣ ਪੁੱਤਰਵੰਤੀ ਸ਼ੀਰਵੰਤ ਸੁਹਾਗਣ ਰੂਪਵੰਤ ਸਾਹਿਬ ਸੋਟੇ ਵੇਖਣ ਸੋ ਜੋ ਤਨ ਕੰਤ ਪਿਆਰੀ ਜੀ ਆਚਾਰਵੰਤ ਸਾਈ ਪਰਵਾਨ ਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੀ ਸਾਕਲਵੰਤੀ ਸਾਹਿਬ ਸਭ ਰਾਹੀ ਜੋ ਪਿਰ ਕਿਆ ਰੰਗ ਸਵਾਰੀ ਜੀ ਮਹਿਮਾ ਤਿਸ ਕੀ ਕਹਿਣ ਨਾ ਜਾਏ ਜੋ ਪਰ ਮੇਲ ਲਈ ਅੰਗ ਲਾਏ ਸਿਰ ਸੁਹਾਗ ਵਰਕਾ ਚਰ ਜਨ ਨਾਨਕ ਪ੍ਰੇਮ ਸੁਧਾਰੀ ਜੀ ਮਾਜ ਮਹੱਲਾ ਮੀਆਂ ਖੋਈ ਦਖੋਏ ਦਰਸ਼ਨ ਜਾਏ ਭਾਂਤ ਭਾਂਤ ਬੰਨ ਬਨ ਗਿਆ ਵਗਾਏ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀ ਆਨ ਮਲਾਵੇ ਜੀ ਹਰ ਦਸ ਸਾਸ ਬਿਰਤਰ ਮੁਗਿਆਨਾ ਪੂਜਾ ਤਿਲਕ ਤੀਰ ਸੇ ਸ਼ਨਾਨਾ ਨਿਵਲੀ ਕਰਮ ਆਸਨ ਚਰਾਸੀ ਇਨ ਮਹਿ ਸ਼ਾਂਤ ਨਾਵੈ ਜੀ ਅਨਕ ਵਰਕ ਕੀਏ ਜਪਤਾਪਾ ਗਮਨ ਕੀਆ ਧਰਤੀ ਪਰਮਾਤਾ ਇੱਕ ਹਿਰਦੈ ਸ਼ਾਂਤ ਨਾ ਵੈ ਜੋਗੀ ਬਹੁਤ ਬੋੜ ਉਸਟਾਵੈ ਜੀ ਉਹ ਕਰ ਕਿਰਪਾ ਮੈਂ ਸਾਧਨ ਲਾਇਆ ਮੰਤਨ ਤਿਲ ਧੀਰ ਦੇ ਪਾਇਆ ਪ੍ਰਭ ਅਵਨਸੀ ਵਸਿਆ ਕਟ ਪੀਤਰ ਹਰ ਮੰਗਲ ਨਾਨਕ ਗਾਵੈ ਜੀ ਉਹ ਮਾਜ ਮਹੱਲਾ ਪੰਜਵਾਂ ਪਾਰ ਬੰਬ ਪਰੰਪਰ ਦੇਵਾ ਅਗਮ ਗੋਚਰ ਲੱਖ ਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰ ਧਿਆਓ ਗੁਰਮੁਖ ਗਾਤੀ ਜੀਓ ਗੁਰਮੁਖ ਮਤਸੂਦ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮਲਾਰੇ ਕਿ ਦਿਆਲ ਦਮੋਦਰ ਗੁਰਮੁਖ ਭਾਈਆ ਹੋਰ ਤਾਂ ਕਿਸੇ ਨਾ ਪਾਤੀ ਜੀ ਉਹ ਨਿਰਹਾਰੀ ਕਿਸੇ ਕੇਸੋ ਨਿਰਵੈਰਾ ਕੋਟ ਜਿੰਨਾ ਕਿ ਸਿਮਰੇ ਪੂਜੇ ਪੈਰਾ ਗੁਰਮੁਖ ਹਿਰਦੈ ਜਾਂ ਕਿ ਹਰ ਹਰਿ ਸੋਈ ਭਗਤ ਕਾਤੀ ਜੀ ਉਹ ਮੋਗ ਦਰਸ਼ਨ ਬੇਅੰਤ ਵਾਰਾ ਵਟ ਸਮਰਥ ਦਸਾ ਦਸਾਰਾ ਗੁਰਮੁਖ ਨਾਮ ਜਪਿਆ ਸੇ ਸਰਾਰੀ ਹੈ ਗਤ ਨਾਨਕ ਵਿਲਨੀ ਜਾਤੀ ਜੀ ਮਾਏ ਮਾਲਾ ਮੀਆਂ ਕਿਹਾ ਕਰਨਾ ਦਿੱਤਾ ਲੈਣਾ ਗਰੀਬਾਂ ਨਾਥਾਂ ਤੇਰਾ ਮਾਣਾ ਸਭ ਕੇ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਉ ਬਲ ਜਾਈ ਜੀ ਪਾਣਾ ਉੱਜੜ ਪਾਣੇ ਰਾਹ ਪਾਣੇ ਹਰ ਗੁਣ ਗੁਰਮੁਖ ਗਵਾਹ ਪਾਣੇ ਪਰਮ ਵਜੋਂ ਨੀ ਸਭ ਕਿਸ ਤੇ ਸੈਰ ਜਾਈ ਜੀ ਨਾ ਕੋ ਮੂਰਖ ਨਾ ਕੋ ਸਿਆਣਾ ਵਰਤਿਆ ਸਭ ਕਿਸ ਤੇਰਾ ਪਾਣਾ ਅਗਮ ਵਚਨ ਬੇਅੰਤ ਸਾਹ ਤੇਰੀ ਕੀਮਤ ਕਹਿਣ ਨਾ ਜਾਈ ਜੀ ਕਾਕ ਸਮਝਣ ਕਿ ਦੇਹੋ ਪਿਆਰੇ ਆਏ ਪਿਆ ਹਰ ਤੇਰੇ ਦੁਆਰੇ ਦਰਸ਼ਨ ਦੇਖ ਸਮਨ ਅਗਾਵੈ ਨਾਨਕ ਮਿਲਣ ਸੰਭਾਈ ਜੀਓ ਮਾਜ ਮਹੱਲਾ ਪੰਜਾਂ ਦੁੱਖ ਤਦੇ ਜਾਂ ਵਿਸਰ ਜਾਵੇ ਭੁੱਖ ਵਿਆਪੇ ਬਹੁ ਵਧਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਿਆਲਾ ਜੀਓ ਸਗੋਂ ਮੇਰਾ ਵੱਡ ਸਮਰਥਾ ਜੀ ਸੰਭਾਲੀ ਤੋਂ ਸਦਕ ਲਖਤਾ ਚਿੰਤਾ ਰੋਕ ਗਈ ਹੋਂ ਪੀੜਾ ਆਪ ਕਰੇ ਸੁਪਤ ਬਾਲਾ ਜੀਓ ਬਾਰਕ ਵਾਂਗੀ ਹੋਂ ਸਭ ਕੁਛ ਮੰਗਾ ਜਿਹਦੇ ਤੋੜ ਮਾਹੀ ਪ੍ਰਭ ਰੰਗਾ ਪੈਰੀ ਪੈਵੈ ਬਹੁਤ ਮਨਲਾਈ ਦੀਨ ਦਿਆਲ ਗਵਾਲਾ ਜੀਓ ਹੋਂ ਬਲਹਾਰੀ ਸਗਰ ਪੂਰੇ ਜਨ ਬੰਧਨ ਕੱਟੇ ਸਗਲੇ ਮੇਰੇ ਇਸਦੇ ਨਾਮ ਦੇ ਨਿਰਮਲ ਕੀ ਏ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਰੇ ਗਹਿਰ ਗੰਭੀਰ ਕੇ ਬੇਅੰਤ ਗੋਬਿੰਦੇ ਉੱਚ ਥਾ ਬੇਅੰਤ ਸੁਆਮੀ ਸਿਮਰ ਸਿਮਰ ਹੋਂ ਜੀ ਮਾ ਜੀਓ ਦੁੱਖ ਮੰਜਨ ਨਿਧਾਨ ਮੋਲੇ ਨਿਰਭਉ ਨਿਰਵੈਰ ਅਥਾ ਤੋਲੇ ਅਕਾਲ ਮੂਰਤਿ ਅਜੂਨੀ ਸੰਭੋਗ ਮਨ ਸਿਮਰ ਠੰਡਾ ਸੀ ਮਾ ਜੀਓ ਸਦਾ ਸੰਗੀ ਹਰ ਜਲੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਨ ਗੁਰਮੁਖ ਰਾਮ ਤੀ ਮਾ ਜੀਓ ਦੁੱਖ ਸੁੱਖ ਪਿਆਰੇ ਤੋਂ ਧਿਆਈ ਇਸ ਮਤ ਗੁਰੂ ਤੇ ਪਾਈ ਨਾਨਕ ਕੀ ਤਰਸੂ ਹੈ ਠਾਇਲ ਹਰ ਰੰਗ ਪਰਾਰ ਪ੍ਰੀਵਾਂ ਜੀ ਉਹ ਮਾਜ ਮਹੱਲਾ ਪੰਜਵਾਂ ਧੰਸ ਵੇਲਾ ਜਿਸ ਮੈਂ ਸਕੁਰ ਮਿਲਿਆ ਦਰਸ਼ਨ ਵੇਖ ਤਰਿਆ ਧਨ ਮੂਰਤ ਚੱਸੇ ਪਲ ਘੜੀਆਂ ਧਨ ਸੋਏ ਸੰਜੋਗਾ ਜੀ ਉਹ ਜਮ ਕਰਦ ਮਨ ਨਿਰਮਲ ਹੋਆ ਹਰ ਮਾਰਗ ਚੱਲ ਸੇ ਭਰਮ ਸਗਲਾ ਖਵਾ ਨਾਮ ਨਿਧਾਨ ਸਗੁਰ ਦਿਸਣਾਇਆ ਮਿਟ ਗਏ ਸਗਲੇ ਰੋਗਾ ਜੀ ਉਹ ਅੰਤਰ ਬਾਹਰ ਤੇਰੀ ਬਾਣੀ ਸਦਾਵ ਕਥੀ ਤਾਇਆ ਬਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨਾ ਕੋਈ ਹੋਏਗਾ ਜੀ ਉਹ ਅੰਮ੍ਰਿਤ ਰਸ ਹਰ ਗੁਰਸੇ ਪੀਆ ਹਰ ਭੈਣ ਨਾਮ ਭੋਜਨ ਦੀਆ ਨਾਮ ਰੰਗ ਨਾਮ ਚੋਇਸ ਮਾਸੇ ਨਾਮ ਨਾਨਕ ਕੀਨੇ ਭੋਗਾ ਜੀ ਉਹ ਮਾਜ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਾਸਤੇ ਇੱਕ ਮੰਗੋ ਕਰੋ ਬੇਨਤੀ ਮਾਨ ਤੇ ਆਗੋ ਵਾਰ ਵਾਰ ਜਾਈ ਲਖ ਵਰਿਆ ਦੇਹ ਸੰਤਨ ਕੀ ਧੂਰਾ ਜੀਓ ਤੁਮਦਾਤੇ ਤੁਮ ਪੁਰਖ ਵਧਾਤੇ ਤੁਮ ਸਮਰੱਥ ਸਦਾ ਸੁਖਦਾਤੇ ਸਭ ਕੋ ਤਮਹੀ ਤੇ ਵਰਸਾਵੈ ਔ ਅਵਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰਾ ਭਵਨ ਪਨੀਤਾ ਆਤਮਗੜ ਬਿਖਮ ਤੇ ਨਾਹੀ ਤੁਮਦਾਤੇ ਤੁਮ ਪੁਰਖ ਵਧਾਤੇ ਸੋ ਜਿਹੜਾ ਅਵਰਨਾ ਸੂਰਾ ਜੀਓ ਰੇਨ ਸਮਝਣ ਕੀ ਮੇਰਾ ਮੁੱਖ ਲਾਗੀ ਦਰਮਤ ਬਿਨਸੀ ਤੁਕ ਬੁੱਧ ਤੇ ਆਗੀ ਸੱਚ ਘਰ ਬੈਸ ਰਹਿ ਗੁਣਗਾਏ ਨਾਨਕ ਬਿਨਸੇ ਪੂਰਾ ਜੀਓ ਮਾਜ ਮਹੱਲਾ ਪੰਜਾਂ ਵਿੱਚ ਸਰ ਨਾਹੀ ਅੜਦਾਤੇ ਕਰ ਕਿਰਪਾ ਭਗਤ ਸੰਗਰਾਤੇ ਦਿਨ ਸਰਿਆਮ ਜਿਉਂ ਤੁਰ ਦਿੱਤੇ ਆਈ ਇਹ ਦਾਨ ਮੋਹ ਕਰਨਾ ਜੀਓ ਮਾਟੀ ਜਾਂਦੀ ਸੁਰ ਸਮਾਈ ਸਭ ਕਹਿੰਦੀ ਆ ਭਲੀਆ ਜਾਈ ਅੰਦ ਬਣੋ ਰੋਜ਼ ਸਮਾਸੇ ਤੁਝ ਭਾਵੈ ਸੋ ਹੋਣਾ ਜੀਓ ਜਿਸ ਦਾ ਦਿੱਤਾ ਸਭ ਕੁਛ ਲਾਉਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਛੇ ਸੁਖਾਲੀ ਸ਼ੀਤਲ ਪਾਉਣਾ ਸਹਿਜ ਖੇਲ ਰੰਗ ਕਰਨਾ ਜੀਓ ਸਾ ਬੁੱਧ ਦੀ ਜਾਜਿਤ ਵਿਸਰੇ ਨਾਈ ਸਾ ਮੰਦੀ ਜਾਜਿਤ ਧੁਰ ਧਿਆਈ ਸਾ ਸਾ ਤੇਰੇ ਗੁਣ ਗਾ ਉਠਣਾ ਗੁਰ ਚਲਣਾ ਜੀਓ ਮਾਜ ਮਹੱਲਾ ਪੰਜਵਾਂ ਸਿਫਤ ਸਲਾਮ ਤੇਰਾ ਹੁਕਮ ਲਜਾਈ ਸੋ ਗਿਆਨ ਧਿਆਨ ਜੋ ਗੁਰ ਜੋਤ ਭਾਈ ਸੋਏ ਸੋਈ ਜਪ ਜੋ ਪ੍ਰਭ ਜੀਓ ਭਾਵ ਹੈ ਪਾਣੇ ਪੁਰ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰਾ ਮਨ ਭਾਵ ਹੈ ਤੂੰ ਸੰਤਨ ਕਾ ਸੰਤ ਮਾਰੇ ਸੰਤ ਸਾਹਿਬ ਮਨ ਮਾਨਾ ਜੀਓ ਤੂੰ ਸੰਤਨ ਕੀ ਕਰੇ ਪ੍ਰਤਵਾਲਾ ਸੰਤ ਖੇਲੇ ਤੁਮ ਸੰਗ ਵਾਲਾ ਆਪਣੇ ਸੰਤ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਣਾ ਜੀਓ ਉਨ ਸੰਤਨ ਕਹਿ ਮੇਰਾ ਮਨ ਪਰ ਕਰਵਾਨੇ ਜਿਨ ਸੁਜਾਤਾ ਜੋ ਤੁਧ ਮਨ ਭਾਨੇ ਤਿਨ ਕਹਿ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤੇ ਪਤਗਾਨਾ ਜੀਓ ਮਾਜ ਮਹੱਲਾ ਵਜੋਂ ਤੂੰ ਜਲ ਨਦਹਾਮੀ ਤੁਮਾਰੀ ਤੇਰਾ ਨਾਮ ਬੂੰਦ ਆਮ ਚਾਤਰਕ ਚਖਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗ ਮਨ ਲੀਨਾ ਜੀਓ ਜਿਉਂ ਬਾਰਕ ਪੀ ਖੀਰ ਅਗਾਵੈ ਜਿਉਂ ਨਿਰ ਧਨ ਧਨ ਦੇਖ ਸੁਖ ਪਾਵੈ ਚਰਖਾ ਜੈ ਜਲ ਚਰਖਾ ਬੰਤ ਜਲ ਪੀਵੇ ਠੰਡਾ ਤਿਉਂ ਹਰ ਰੰਗ ਤਿਉਂ ਹਰ ਸੰਗ ਇਹ ਮਨ ਲੀਨਾ ਜੀਓ ਜਿਉਂ ਅੰਧਿਆਰੇ ਦੀਪਕ ਵਰਗਾਸਾ ਭਰਸਾ ਚੇਤ ਪੂਰਨ ਆਸਾ ਮਿਲ ਪ੍ਰੀਤਮ ਜਿਉਂ ਹੋਤ ਨੰਦਾ ਤਿਉਂ ਹਰ ਰੰਗ ਮਨ ਰੰਗੀ ਨਾ ਜੀਓ ਸੰਤਨ ਮੋਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਲਿਜਾਇਆ ਹਰ ਕਿਰਪਾ ਹਮ ਹਰ ਕੇ ਦਸੇ ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ ਮਾਝ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲ ਜਾ ਸੁਖਦਾਈ ਦੁਖ ਬੜਾਰ ਨੂੰ ਹਰੀਆ ਅਵਰਸਾ ਚੱਕ ਸਗਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜੀਓ ਜੋ ਜੋ ਪੀਵੈ ਸੋ ਤ੍ਰਿਪਤਾਵੈ ਅਮਰ ਹੋਵੈ ਜੋ ਨਾਮ ਰਸ ਪਾਵੈ ਨਾਮ ਨਿਧਾਨ ਕਿਸੇ ਪ੍ਰਾਪਤ ਜੇ ਸ਼ਬਦ ਗੁਰੂ ਮਨ ਉਠਾ ਜੀਓ ਜੈਨ ਹਰ ਸਿਆ ਸੋ ਤ੍ਰਿਪਤ ਗਾਨਾ ਜੈਨ ਹਰ ਸਾਧ ਪਾਇਆ ਸੋ ਨਾ ਡਰਾਨਾ ਕਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਕ ਭਾਗ ਲਿਠਾ ਜੀਓ ਹਰ ਇਸ ਹੱਥ ਆਇਆ ਵਰਸਾਣੇ ਬਥੇਰੇ ਤਿਸ ਲਾਗ ਮੁਕਤ ਭਏ ਕੰਢੇਰੇ ਨਾਮ ਨਿਧਾਨਾ ਗੁਰਮ ਗਵਾਈਆ ਕੋ ਨਾਨਕ ਵਿਲਨੀ ਡੀਠਾ ਜੀਓ ਮਾਜ ਮਹੱਲਾ ਪੰਜਾਂ ਨਿਰਧ ਸਿੱਧ ਰਿੱਧ ਹਰ ਹਰ ਹਰ ਮੇਰਾ ਜਨਮ ਪਦਾਰਥ ਗੈਰ ਗੰਭੀਰਾ ਲਾਖ ਕੋਟ ਖੁਸ਼ੀਆਂ ਰੰਗ ਮਰਾਵੈ ਜੋ ਗੁਰ ਲੱਗ ਲੱਗਾ ਪਾਈ ਜੀਓ ਜਸ਼ਨ ਵੇਖਤ ਭਏ ਪਨੀਤਾ ਸਗਲ ਵਧਾਰੇ ਭਾਈ ਮੀਤਾ ਕਿ ਮਗੋਚਰ ਸੁਆਮੀ ਆਪਣਾ ਗੁਰ ਕਿਰਪਾ ਤੇ ਸਾਜ ਧਿਆਈ ਜੀਓ ਜਾਂ ਕੋ ਖੋਜੇ ਸਰਬ ਪਾਏ ਵਡਭਾਗੀ ਦਰਸ਼ਨ ਕੋ ਵਿਰਲਾ ਪਾਏ ਉਜਵਾਰ ਅਗੋ ਚਰਸਾਨਾ ਉਹ ਮਹਿਲ ਗੁਰੂ ਦੇਖਾਈ ਜੀਓ ਗੈਰ ਗੰਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਭਇਆ ਜਿਸਰੇ ਦੈ ਬਸੇਰਾ ਗੁਰਬੰਧਨ ਸਿੰਨ ਕੇ ਸਗਲੇ ਕਾਟੇ ਜਨ ਨਾਨਕ ਸਾਹਿਬ ਸਮਾਈ ਜੀਓ ਮਾਈ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਓ ਪ੍ਰਭੂ ਦਿਆ ਕੇ ਮੰਗਲ ਗਾਓ ਉਠ ਬੈਠ ਸੋ ਜਾਤ ਹਰ ਧਿਆਈ ਹੈ ਸਗਲ ਅਵਰਦਾ ਜੀਓ ਨਾਮ ਔਖਦ ਮੋਕੋ ਸਾਧੂ ਦੀ ਆ ਕਿਲੁਖ ਕਾਟੇ ਅਨਮਲ ਥੀ ਆ ਅਨੰਦ ਭਇਆ ਨਕਸੀਸਾ ਪੀਰਾ ਸਗਲ ਬਨਾ ਸੇ ਦਰਦਾ ਜੀਓ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤਿ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟ ਹੋ ਗਈ ਭਲਾਏ ਸਾਧ ਸਾਧ ਹਰ ਗਾਵੈ ਨਾਨਕ ਸਤਿਗੁਰੂ ਢਾਕ ਲਿਆ ਮੇਰਾ ਮੇਰਾ ਪਰਦਾ ਜੀਓ ਮਾਜ ਮਹੱਲਾ ਪੰਜਵਾਂ ਓਤ ਪੋਤ ਸੇਵਕ ਸੰਗਰਾਤਾ ਪ੍ਰਤਵਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਕੋ ਸੇਵਕ ਹੈ ਠਾਕਰ ਹੀਕਾ ਆਹਰ ਜੀਓ ਕਾਰ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਗਾ ਸੇਵਕ ਮਨ ਭਾਇਆ ਸੋਈ ਕਮਾਵੈ ਜੋ ਪਸਾਇ ਭਾਵੈ ਸੇਵਕ ਅੰਤਰ ਬਾਹਰ ਮਾਹਰ ਜੀਓ ਤੂੰ ਦਾਨਾ ਸਾਹਿਬ ਠਾਕਰ ਸਾਹਿਬ ਵਿਦ ਜਾਣੇ ਠਾਕਰ ਕੇ ਸੇਵਕ ਹਰ ਅੰਗ ਮਾਣੇ ਜੋ ਕਿਸ਼ ਠਾਕਰ ਕਾ ਸੋ ਸੇਵਕਾ ਸੇਵਕ ਠਾਕਰ ਹੀ ਸੰਗ ਜਾਹਰ ਜੀਓ ਆਪਣੇ ਠਾਕਰ ਜੋ ਪ੍ਰਹ ਲਾਇਆ ਬਾਹਰਨਾ ਲਿਖਾ ਪੁਛ ਬੁਲਾਇਆ ਅਤੇ ਸੇਵਕੈ ਨਾਨਕ ਕੁਰਬਾਣੀ ਜੋ ਗਹਿਰ ਗਭੀਰਾ ਗੌਹਰ ਜੀਓ ਮਾਝ ਮਹੱਲਾ ਪੰਜਵਾਂ ਸਭ ਕਿਸ਼ ਘਰ ਮੈਂ ਬਾਹਰ ਨਾਹੀ ਬਾਹਰ ਟੋਲਿਆ ਸੋ ਭਰਮ ਭੁਲਾਈ ਗੁਰਪ੍ਰਸਾਦੀ ਜੀ ਨੇ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਚਿਮ ਚਿਮ ਵਰਸਾ ਅੰਮ੍ਰਿਤ ਧਾਰਾ ਮਨ ਪੀ ਵੈਸਨ ਸ਼ਬਦ ਵਿਚਾਰਾ ਅੰਤ ਬਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਖੇਲਾ ਜੀਓ ਜਨ ਜਨ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੂਕਾ ਹਰਿਆ ਸੋ ਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮਿਲਾ ਜੀਓ ਜਲ ਸੰਗ ਜੋ ਜਲੇ ਸਮਾਇਆ ਸਿੰਘ ਜੋਤੀ ਸੰਗ ਜੋ ਸਮਾਇਆ ਮਿਲਾਇਆ ਕਹੋ ਨਾਨਕ ਭਰਮ ਕਟੇ ਗਵਾਲਾ ਬਹੁਤ ਨਾ ਹੋਈਆ ਜੋਲਾ ਜੀਓ ਮਾਜ ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨਸ ਨੂੰ ਸੁਣਿਆ ਤਿਸ ਬਲਹਾਰੀ ਜਿਨ ਦੱਸਿਆ ਆਪਣਿਆ ਵਾਰ ਵਾਰ ਜਾਈ ਤਿਸ ਵਿੱਟੋਂ ਜੋ ਮੰਤਨ ਤੋਂ ਦੁਆਰਾ ਦੇ ਜੀਓ ਤਿਸ ਚਰਨ ਪਖਾਲੀ ਜੋ ਤੇਰਾ ਮਾਰਗ ਜਾ ਲੈ ਨੈ ਨਹਾਲੀ ਤਿਸ ਪੁਰਗ ਦਿਆਲਾ ਮਨ ਦੇਵਾਂ ਤਿਸ ਆਪਣੇ ਸਾਜਨ ਜਿਨ ਗੁਰਮਲ ਸੋ ਪ੍ਰਭਲਾ ਦੇ ਜੀਓ ਸੇ ਵਡਭਾਗੀ ਜਿਨ ਤੁਮ ਜਾਣੇ ਸਭ ਕੈ ਮਦੇ ਅਲਗ ਤਰਨ ਵਾਣੀ ਸਭ ਸਾਧ ਕੈ ਸੰਗ ਉਹਨਾਂ ਭੋਜਲ ਦਰਿਆ ਸਗਲ ਦੂਤ ਨੂੰ ਸਾਧੇ ਜੀਓ ਤਿਨ ਕੀ ਸ਼ਰਨ ਪਿਆ ਮਨ ਮੇਰਾ ਮਾਨ ਤਨ ਸਜ ਮੋਹ ਅੰਧੇਰਾ ਨਾਮ ਦਾਨ ਦੀ ਜੈ ਨਾਨਕ ਕੋ ਜਿਸ ਪ੍ਰਭ ਅਗ ਮੰਗਾ ਦੇ ਜੀਓ ਮਾਜ ਮਹੱਲਾ ਪੰਜਵਾਂ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖ ਮੋਹਾ ਸੂਲੀ ਤੂੰ ਜਲ ਨੇ ਤੂੰ ਫੇਨ ਪੁੱਤ ਔਰ ਨਾ ਭਾਲੀ ਹੈ ਜੀਓ ਤੂੰ ਸੂਤ ਮਣੀਏ ਵੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮੱਧ ਅੰਤ ਪ੍ਰਭ ਸੋਈ ਔਰ ਨਾ ਕੋਈ ਦਿਖਾਲੀ ਆ ਜੀਓ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗਾਤਾ ਆਪਣੇ ਕਰਤਵਿਆ ਆਪੇ ਜਾਣੇ ਆਪੇ ਤੂੰ ਸੰਭਾਲੀ ਆ ਜੀਓ ਤੂੰ ਠਾਕ ਸੇਵ ਬਣੇ ਆਪੇ ਤੂੰ ਗੁਪਤ ਪ੍ਰਗਟ ਸਾਹਿਬ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਭੋਰੀ ਨਦਰ ਨਿਹਾਲੀ ਆ ਜੀਓ ਮਾਜ ਮਹੱਲਾ ਪੰਜਵਾਂ ਸਫਲ ਸੋ ਬਾਣੀ ਜਿਤ ਨਾਮ ਵਿਖਾਣੀ ਗੁਰਪ੍ਰਸਾਦ ਕਹਿਣਾ ਗੁਰਲਾ ਜਾਣੀ ਧੰਨ ਸੋ ਵੇਲਾ ਜਿਤ ਹਾਰ ਗਾਵਤ ਸੁਣ ਨਾ ਆਏ ਤੇ ਪ੍ਰਵਾਨਾ ਜੀਓ ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾਂ ਸੇ ਕਰ ਭਲੇ ਜਿਨੀ ਹਰ ਦਸ ਲੇਖਾ ਸੇ ਕਰਨ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਾਂ ਬਲ ਬਲ ਹਾਂ ਬਲ ਤਿੰਨ ਸੰਗ ਪਛਾਣਾ ਜੀਓ ਸੁਣ ਸਾਜਨ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਾਏ ਉਦਾਰੇ ਕਿਲੋ ਕਾਠ ਹੋਆ ਮਨ ਰੋਲ ਮਿਟ ਗਿਆ ਹੁਣ ਜਾਣਾ ਜੀਓ ਦਿਓ ਕਰ ਜੋੜ ਇੱਕ ਮਨੋ ਇੱਕ ਬਿਨੋ ਕਰੀਜਾ ਕਰ ਕਿਰਪਾ ਡੁੱਬਦਾ ਪੱਥਰ ਲੀਜਾ ਨਾਨਕ ਕੋ ਪ੍ਰਭ ਕਿਰਪਾ ਨਾਨਕ ਕੋ ਪ੍ਰਭ ਪੈ ਕਿਰਪਾਲਾ ਪ੍ਰਭ ਨਾਨਕ ਮਨ ਪਿਆਣਾ ਜੀਓ ਮਾਜ ਮਹੱਲਾ ਪੰਜਵਾਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਜੀ ਹੋਵੇ ਪਰਮਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨਵਾ ਸਰਗਾ ਦਰਸ਼ਨ ਪਾਏ ਜੀਓ ਸੁਖ ਪਿਆ ਦੁੱਖ ਦੂਰ ਪ੍ਰਾਣਾ ਸੰਤ ਦਰਸ਼ਨ ਹਰ ਨਾਮ ਵਖਾਣਾ ਜਲ ਥਲ ਨੀਰ ਭਰੇ ਸੋ ਸਰ ਸੋ ਭਰ ਵਿਰਥਾ ਕੋਈ ਨਾ ਜਾਏ ਜੀਓ ਦਿਆ ਧਾਰੀ ਤਿੰਨ ਸਜਣ ਹਾਰੇ ਜੀ ਜਨ ਸਗਲੇ ਪ੍ਰਤਵਾਰੇ ਮਿਹਰਬਾਨ ਕਿਰਪਾਲ ਦਿਆਲਾ ਸਗਲੇ ਤ੍ਰਿਪਤ ਅਗਾਏ ਜੀਓ ਪੰਥ ਤਰਵਣ ਕੀਰਤਨ ਹਰਿਆਸ ਕਰਨ ਹਾਰ ਕਿਨ ਭੀਤਰ ਕਰਿਆ ਕਰਮ ਗੁਰਮੁਖ ਨਾਨਕ ਤੇ ਸਾਰਾ ਦੇ ਮਨ ਕੀ ਆਸ ਪਜਾਏ ਜੀਓ ਮਾਜ ਮਹੱਲਾ ਮੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਮੇਰਾ ਭਰਾਤਾ ਤੂੰ ਮੇਰਾ ਸਾਗਰ ਆਖਾ ਸਭਨੀ ਥਾਈ ਤਾਂ ਪੋ ਕਿਹੜਾ ਕਾਲਾ ਜੀਓ ਤੁਮਰੀ ਕਿਰਪਾ ਤੇ ਤੁਧ ਬਿਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਂ ਸੇ ਬਿਨ ਦੂਜਾ ਔਰ ਨਾ ਕੋਈ ਸਭ ਕੀ ਸ਼ਕੀ ਹੈ ਸਭ ਤੇਰਾ ਖੇਲਾ ਸਾਲ ਖਾਲਾ ਜੀਓ ਜੀ ਜਨ ਸਭ ਤੁਧ ਪਾਏ ਜਿੱਤੇ ਮਾਂ ਤੇ ਤਿਰ ਲਾਏ ਸਭ ਕਿਸ ਕੀਤਾ ਤੇਰਾ ਹੋਇਆ ਨਾਮੀ ਕਿਸ਼ੇ ਸਾਲਾ ਜੀਓ ਨਾਮ ਤੇ ਆਏ ਮਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੇ ਤਲਾਇਆ ਹੋਰ ਪੂਰਾ ਵੱਜੀ ਵਧਾਈ ਨਾਨਕ ਜਿੱਤਾ ਬਖਾਲਾ ਜੀਓ ਮਾਜ ਮਹੱਲਾ ਪੰਜਵਾਂ ਜੀ ਪ੍ਰਾਣ ਪ੍ਰਮਣੇ ਅਧਾਰਾ ਭਗਤੀ ਵਿਗਣ ਪਾਇਆ ਪਾਰਾ ਗੁਣ ਨਿਧਾਨ ਅੰਮ੍ਰਿਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਧਾਰ ਜੋ ਗੁਰਸੇ ਆਵੈ ਸਾਧ ਸੰਗ ਜਨ ਮਰਨ ਮਟਾਵੈ ਆਸ ਮਨੋਰਥ ਪੂਰਨ ਹੋਵੈ ਵੇੜਤ ਗੁਰ ਦਸਾਇਆ ਜੀਓ ਅਗ ਮੰਗੋਚਰ ਕਿਸ਼ ਮਿਥਨੀ ਜਾਨੀ ਸਾਧਕ ਸਿੱਧ ਧਿਆਵੇ ਗਿਆਨੀ ਕੁਦੀ ਮਿੱਟੀ ਚੂਗਾ ਭੁਲਾਵਾ ਗੁਰਮਨ ਮਹੀ ਮੈਂ ਪ੍ਰਗਟਾਇਆ ਜੀਓ ਅੰਤ ਮੰਗਲ ਕਰਿਆ ਉਨ ਨਿਧਾਨਾ ਸੋਗ ਸਾਜ ਹਰ ਨਾਮ ਵਿਖਾਣਾ ਹੋਏ ਕਿਰਪਾਲ ਸਵਾਮੀ ਆਪਣਾ ਨਾਮ ਨਾਨਕ ਘਰ ਮੈਂ ਆਇਆ ਜੀਓ ਮਾਜ ਮਹੱਲਾ ਪੰਜਵਾਂ ਸੁਣ ਸੁਣ ਜੀਵਾਂ ਸੋਏ ਤੁਮਾਰੀ ਤੂੰ ਪ੍ਰੀਤਮ ਠਾਕ ਤੇ ਭਾਰੀ ਤੁਮਰੇ ਕਰਬ ਤੂੰ ਹੀ ਜਾਣੋ ਤੁਮਰੀ ਜੋੜ ਗਵਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਇਆ ਕਥਾ ਸੁਣ ਤਮਲ ਸਗਲੀਫ ਹੋਵੈ ਭੇੜਤ ਸੰਗ ਸਦਾ ਸਾਧ ਸੰਗਤਨ ਗਿਆ ਸਦਾ ਜਪੁੰਗ ਦਿਆਲਾ ਜੀਓ ਪ੍ਰਭ ਆਪਣਾ ਸਾਥ ਸਾਥ ਸੰਭਾਰੋ, ਇਹ ਮਤ ਸੰਗਤ ਪ੍ਰਸਾਦ ਮਨ ਧਾਰੋ, ਅਮਰੀ ਕਿਰਪਾ ਤੇ ਹੋਏ ਪ੍ਰਗਾ ਸਾ ਸਰ ਮਿਆ ਪ੍ਰਤਪਾਲਾ ਜੀ ਹੋ, ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦਾ ਸਦਿਆ ਪੇ ਹੋਈ, ਚਲਤ ਤੁਮਾਰੇ ਪ੍ਰਗਟ ਪਿਆਰੇ, ਦੇਖ ਨਾਨਕ ਭੈ ਨਿਹਾਲਾ ਜੀਓ, ਮਾਜ ਮਹੱਲਾ ਪੰਜਵਾਂ, ਹੁਕਮੀ ਵਰਸਨ ਲਾ ਕੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇ ਹਾਂ, ਸੀਤਲ ਸੰਤ ਸਹਿ ਸੁਖ ਪਾਇਆ, ਠੰਡ ਭਾਈ ਪ੍ਰਭ ਆਪੇ ਜੀਓ, ਸਭ ਕਿਸੇ ਬਹੁਤ ਬਹੁਤ ਕਰ ਕਿਰਪਾ ਪ੍ਰਭ ਸਗਲ ਜਾਇਆ, ਦਾਤ ਕਰੋ ਮੇਰੇ ਦਾਤਾਰਾ ਜੀ, ਜਨ ਸਭ ਧਰਾ ਪੇ ਜੀਓ, ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦ ਤੇ ਸਦਾ ਧਿਆਈ, ਜਨਮ ਮਰਨ ਪੈ ਕਾਟੇ ਮੁਹਾ, ਬਿਨਸੇ ਸੋਗ ਸੰਦਾ ਪੇ ਜੀਓ, ਸਾਹ ਸਾਹ ਨਾਮ ਸਲਾਹੇ ਸਿਮਰਤ ਨਾਮ ਕਾਟੇ ਸਭ ਭਾਏ, ਪੂਰਨਿਆਸ ਕਰੀ ਖਿਨ ਭੀਤਰ, ਹਰ ਹਰ ਹਰ ਗੁਣ ਮੰਜਾ ਪੇ ਜੀਓ, ਵਾਜ ਮਹੱਲਾ ਪੰਜਵਾਂ, ਆਓ ਸਾਜਨ ਸੰਤ ਮੀਰ ਪਿਆਰੇ, ਮਿਲ ਗਾਵ ਹੈ ਗੁਣ ਅਗਮ ਪਾਰੇ, ਗਾਵਤ ਸੁਣ ਸਭੇ ਹੀ ਮੁਕਤੇ, ਸੋ ਧਿਆਈਆ ਜੀ, ਜਿਨ ਹਮ ਕੀਏ ਜੀਏ, ਜਨਮ ਜਨਮ ਕੇ ਕੇ ਲੁਖ ਜਾਵੇ, ਮਨ ਦਿੰਦੇ ਸੇ ਹੀ ਫਲ ਪਾਵੇ, ਸਿਮਰ ਸਾਹਿਬ ਸੋ ਸਤ ਸਵਾਮੀ ਸਭ ਕੋ ਆਦੀਏ ਜੀਓ, ਨਾਮ ਜਪ ਸਰਬ ਸੁਖ ਪਾਈਆ, ਸਭ ਭਉ ਬਿਨਸਾ ਹਰ ਹਰ ਧਿਆਈਏ, ਜਿਨ ਸੇਵਿਆ ਸੋ ਪਾਰ ਗ੍ਰਾਮੀ, ਕਾਰਜ ਸਗਲੇ ਥੀਏ ਜੀਓ, ਆਏ ਪਿਆ ਤੇਰੀ ਸੁਣਾਈ, ਜਿਉਂ ਭਾਵੇ ਤਿਉਂ ਲੈ ਮਲਾਈ, ਕਰ ਕਿਰਪਾ ਪ੍ਰਭ ਭਗਤੀ ਲਾਭ ਹੋ, ਸੱਚ ਨਾਨਕ ਅੰਮ੍ਰਿਤ ਪੀਏ ਜੀਓ, ਮਾਜ ਮਹੱਲਾ ਪੰਜਵਾਂ, ਭੈ ਕਿਰਪਾਲ ਗੋਬਿੰਦ ਗੁਸਾਈ, ਮੇਘ ਵਰਸਾ ਸਭਨੀ ਥਾਈ, ਦੀਨ ਦਿਆਲ ਸਦਾ ਕਿਰਪਾਲਾ, ਠੰਡ ਭਾਈ ਕਰਤਾਰੇ ਜੀਓ, ਆਪਣੇ ਜੀ ਜੰਤ ਪ੍ਰਤਵਾਰੇ ਜੀਓ, ਜਿਉਂ ਵਾਰਕ ਮਾਤਾ ਮਾਤਾ ਸੰਭਾਰੇ, ਦੁੱਖ ਭੰਜਨ ਸੁੱਖ ਸਾਗਰ ਸਵਾਮੀ ਦੇ ਸਗਲੇ ਹਾਰੇ ਜੀਓ, ਜਲ ਸਦ ਪੂਰ ਰਿਹਾ ਮਿਹਰਬਾਨਾ, ਸਦ ਬਲਹਾਰ ਜਾਈਆ ਕੁਰਬਾਨਾ, ਰਹਿਣ ਦੇ ਸਦੇ ਸਦਾ ਧਿਆਈ, ਜੇ ਖਿਨ ਮੈਂ ਸਗਲੇ ਉਧਾਰੇ ਜੀਓ, ਰਾਖ ਲਈਏ ਸਗਲੇ ਪ੍ਰਭ ਆਪੇ ਉਤਰ ਗਏ, ਸਭ ਸੋਖ ਸੰਦਾ ਬੇਨਾਮ ਜਪਦ ਮੰਤਨ ਹਲਿਆ ਵਾਲਾ, ਪ੍ਰਭ ਨਾਨਕ ਨਦਰ ਨਹਾਰੇ ਜੀਓ, ਮਾਜ ਮਹੱਲਾ ਪੰਜਵਾਂ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ, ਅਸਲ ਸਵਾਈ ਚ ਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦ ਦਾ ਸਹੀ, ਨਗਰ ਉਜਾੜੀ ਜੀਓ, ਹਰ ਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਦਰ ਨਹਾਲੇ, ਖਾਏ ਖਾਏ ਕਰੇ ਬਦਫਾਲੀ, ਜਾਣ ਵਿਸੋਗੀ ਵਾਲੀ ਜੀਓ, ਸੰਤਾਂ ਸਿੰਘ ਰੰਗ ਨਾ ਲਾਏ, ਸਾਖਤ ਸੰਗ ਵਿਕਰਮ ਕਮਾਏ, ਦੁਲਭ ਕਹੇ ਦੇਹ ਕੋਈ ਗਿਆਨੀ ਜਲ ਆਪਣੀ ਆਪ ਪਾਲੀ ਜੀਓ, ਤੇਰੀ ਸ਼ਰਨ ਮੇਰੇ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ, ਸਰਮਿਆ ਸਾੜੀ ਜੀਓ, ਮਾਜ ਮਹੱਲਾ ਪੰਜਵਾਂ, ਚਰਨ ਠਾਕਰ ਕੇ ਦਿਆ ਸਮਾਣੇ, ਕਲ ਕਲੇ ਸਭ ਦੂਰ ਪਿਆਣੇ, ਸ਼ਾਂਤ ਸੁਖ ਸਹਿਜ ਤੁਨਕ ਜੀ, ਸਾਧੂ ਸੰਗ ਨਮਸਤਾ ਜੀਓ, ਲਾਗੀ ਪ੍ਰੀਤ ਨਾ ਟੁੱਟੇ ਮੋਲੇ, ਹਰ ਅੰਤਰ ਬਾਹਰ ਰਿਹਾ ਭਰਪੂਰੇ, ਸਿਮਰ ਸਿਮਰ ਸਿਮਰ ਗੁਣਗਾਣਾ, ਕਾਟੀ ਜਮਕੀ ਫਾਸਾ ਜੀਓ, ਅੰਮ੍ਰਿਤ ਵਰਖਾ ਅੰਮ੍ਰਿਤ ਬਾਣੀ ਅਨਹਦ ਬਾਣੀ, ਮੰਤਨ ਅੰਤਰ ਸਾਹਸ ਬਾਣੀ, ਸਿਰਫ ਗਾਏ ਰਹੇ ਜਨ ਤੇਰੇ ਸਤਿਗੁਰੇ ਆਉਣ, ਸਤਿਗੁਰ ਕੀ ਆ ਦਿਲਾਸਾ ਜੀਓ, ਜਿਸਕਾ ਸਾਹ ਤਿਸੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਲਾਇਆ, ਆਉਣ ਜਾਣ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜੀਓ, ਮਾਜ ਮਹੱਲਾ ਪੰਜਵਾਂ, ਮੀਂਹ ਪਿਆ ਪਰਮੇਸ਼ਰ ਪਾਇਆ ਜੀ, ਜਨ ਸਭ ਸੂਰੀ ਵਸਾਇਆ ਗਿਆ, ਕਲੇਸ਼ ਭੈ ਸੁਖ ਸਾਚਾ, ਹਰ ਹਰ ਨਾਮ ਸੰਭਾਲੀ ਜੀਓ, ਜਿਸਕੇ ਸੇ ਤਿੰਨ ਹੀ ਪ੍ਰਤਵਾਰੇ, ਪਾਰ ਬ੍ਰਹਮ ਪ੍ਰਭ ਭੈ ਰਖਵਾਰੇ, ਸੁਣੀ ਬਲੰਤੀ ਠਾਕਰ ਮੇਰੇ ਪੂਰਨ ਹੋਈ, ਕਾਲੀ ਜੀਓ ਸਰਬਜੀਆਂ ਕੋ ਦੇਉਣ ਹਾਰਾ, ਗੁਰਪ੍ਰਸਾਦੀ ਨਰਨਹਾਲਾ, ਜਲ ਥਲ ਮੇਲ ਤਲ ਸਭ ਤ੍ਰਿਦਾਣੇ, ਸਾਧੂ ਚਰਨ ਮਖਾਲੀ ਜੀਓ, ਮਨ ਕੀ ਯਸ਼ ਪਿਆਉਣ ਹਾਰਾ, ਸਦਾ ਸਦਾ ਜੈ ਬਲਹਾਰਾ, ਨਾਨਕ ਦਾਨ ਕੀਆ ਦੁੱਖ ਭੰਜਨ ਰਤੇ ਰੰਗ ਰਸਾਲੀ ਜੀਓ, ਮਾਰੂ ਮਾਜ ਮਹੱਲਾ ਪੰਜਵਾਂ, ਮੰਤਨ ਤੇਰਾ ਧੰਬੀ ਤੇਰਾ ਤੂੰ ਠਾਕਰ ਸਵਾਮੀ, ਪ੍ਰਭ ਮੇਰਾ ਜੀਓ ਬਿਨ ਸਭ ਰਾਸ ਮਾਰੀ, ਤੇਰਾ ਜੋਰ ਗਵਾਲਾ ਜੀਓ, ਸਦਾ ਸਦਾ ਤੂੰ ਹੈ ਸੁਖਦਾਈ, ਨਿਮਨ ਲਾਗਾਂ ਤੇਰੀ ਪਾਈ, ਕਾਰ ਕਮਾਵਾਂ ਜਿਸ ਭਾਵਾਂ, ਜਾਂ ਤੂੰ ਦੇਹ ਦਿਆਲਾ ਜੀਓ, ਪ੍ਰਭ ਤੁਮ ਦੇ ਲਾਣਾ ਤੂੰ ਮੇਰਾ ਗਹਿਣਾ, ਜੋ ਤੂੰ ਦੇ ਸੋਈ ਸੁਖ ਜਾਣਾ, ਜਿੱਥੇ ਰੱਖੇ ਸੁਖਉਂਟ ਬੈਕੁੰਠ, ਤਾਂ ਤੂੰ ਸਭਨਾ ਕੇ ਪ੍ਰਤਪਾਲਾ ਜੀਓ, ਸਿਮਰ ਸਿਮਰ ਨਾਨਕ ਸੁਖ ਪਾਇਆ, ਆਠ ਪੈਰ ਤੇਰੇ ਗੁਣ ਗਾਇਆ, ਸਗਲ ਮਨੋਰਥ ਪੂਰਨ ਹੋਏ, ਕਦੇ ਨਾ ਹੋਏ ਦਿਖਾਲਾ ਜੀਓ, ਮਾਜ ਮਹੱਲਾ ਪੰਜਵਾਂ, ਪਾਰ ਬ੍ਰਹਮ ਪ੍ਰਭ ਮੇ ਮੇਘ ਬਿਠਾਇਆ, ਜਲ ਥਲ ਮੈਂ ਜਲ ਦਹਿ ਦਿਸ ਪਰਸਾਇਆ, ਸ਼ਾਂਤ ਭਈ ਬੁਝੀ ਸਭ ਦਿੱਤੇ ਨਾ, ਅੰਤ ਪਿਆ ਸਭ ਠਾਈ ਜੀਓ, ਸੁਖਦਾਤਾ ਦੁੱਖ ਭੰਜਣ ਹਾਰਾ, ਪੇ ਬਖਸ਼ ਕਰੇ ਜੀ ਇਹ ਸਾਰਾ, ਆਪਣੇ ਕੀਤੇ ਨੂੰ ਆਪ ਵਾਲੇ ਪੈ ਪੈਰੀ, ਤਿਸੇ ਮਨਾਏ ਜੀਓ, ਜਾਂ ਕੀ ਸ਼ਰਨ ਪਿਆ, ਗਤ ਪਾਈਆ ਸਾਹ ਸਾਹ ਸਾਰ ਨਾਮ ਧਿਆਈਆ, ਤਿਸ ਬਿਨ ਹੋ ਹੋਰ ਨਾ ਦੂਜਾ, ਠਾਕਰੋ ਸਭ ਤਿਸੈ ਕੀਆ, ਜਾਈ ਜੀਓ, ਤੇਰਾ ਮਾਨ ਤਾਨ ਸਭ ਪ੍ਰਭ ਤੇਰਾ, ਤੂੰ ਸੱਚਾ ਸਾਹਿਬ ਗੁਣੀ ਗਿਹਰਾ, ਨਾਨਕ ਦਾਸ ਕਹਿ ਬੇਨਤੀ, ਆਠ ਪੈਰ ਤੋਂ ਧਿਆਈ ਜੀਓ, ਮਹਾਰਾਜ ਮੱਲਾ ਪੰਜਵਾਂ, ਸਭੇ ਸੁੱਖ ਭੇ ਪ੍ਰਭ ਉੱਠੇ, ਗੁਰਪੂਰੇ ਕੇ ਚਰਨ ਮਨ ਉੱਠੇ, ਸਹਿ ਸਮਾਜ ਲੱਗੀ ਰਵੇ ਅੰਤਰ, ਸੋ ਰਸੋਈ ਜਾਣੇ ਜੀਚਰ ਸਾਹਿਬ, ਮੇਰਾ ਘੜ ਘੜ ਅੰਤਰ ਵਰਤਾ ਨੀਲਾ, ਸਦਾ ਲਿਪਤ ਜੀਆਂ ਕਦਾਤਾ ਕੋਲਾ, ਪਛਾਣੇ ਜੀਓ ਪ੍ਰਭ ਮਿਲਣਾ ਕੀ ਇਹ ਨਿਸ਼ਾਨੀ, ਮਨ ਇੱਕੋ ਸੱਚਾ ਹੁਕਮ ਪਛਾਣੀ, ਸਹਿ ਸੰਤੋਖ ਸਦਾ ਤੁਰਦਾਸੇ, ਅੰਧ ਕਰੇ ਅੰਧ ਕਿਸਮ ਕਹਿ ਪਾਣੇ ਜੀਓ, ਹੱਥੀਂ ਦਿੱਤੀ ਪ੍ਰਭ ਦੇ ਆਉਣ ਹਾਰੇ, ਜਨਮ ਮਰਨ ਸਭ ਰੋਗ ਸਭ ਨਿਵਾਰੇ, ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਓ, ਮਾਜ ਮਹੱਲਾ ਪੰਜਵਾਂ, ਕਿੰਨੀ ਦਿਆ ਗੋਪਾਲ ਗੁਸਾਈ, ਗੁਰ ਕੈ ਚਰਨ ਵਸੇ ਮਨ ਮਾਹੀ, ਅੰਗੀਕਾਰ ਕੀ ਯਤਨ ਕਰਤਾ, ਦੁੱਖਾ ਡੇਰਾ ਢਾਹਿਆ ਜੀਓ, ਮੰਤਨ ਵਸਿਆ ਸੱਚਾ ਸੋਈ, ਵਿਖਰਾ ਥਾਨ ਦਿੱਤਾ ਕੋਈ ਦੂਤ, ਦੁਸ਼ਮਣ ਸਭ ਸੱਜਣ ਹੋਏ, ਕੋ ਸਵਾਮੀ ਆਇਆ ਜੀਓ, ਜੋ ਕਰੇ ਸੋ ਆਪੇ ਆਪੇ ਬੁੱਧ ਸਿਆਣੇ ਕਿਸ਼ਨ ਜਾਪਿਆ, ਆਪਣੇ ਸੰਤਾਂ ਨੂੰ ਆਪ ਸੁਹਾਈ, ਪ੍ਰਭ ਭਰਮ ਭੁਲਾਵਾ ਲਾਹਿਆ ਜੀਓ, चलन कमल का जनका धारू आठ पैर राम नाम वारो सहज आनंद गावे गुण गोविंद प्रभु नानक सरस माया जियो माज महला पंजा सो सच मंदिर जित सच धियाई सो सरदा सुहला जित हर गुण गाइया सात हर स्वामी जित बसे हर जन सचे नाम विटों करबाणा जियो सच वडाई कीमना पाई की है कुदरत करना करना जाई त्याय त्याय जीव जन तेरे सच शब्द मन मान जियो सच सलान सड भागी पाई अगर प्रसादी हर गुण गाइया रंग रते तेरे सदभावे सच नाम निशाना जियो सच्चे अंतर जाना कोई थान थरंतर सच्चा सोई नानक सच त्याई असली अंतर जामी जानो जियो माज महला पंजवा रैन सुहाड़ी दिन सुहला जाप अमृत नाम संत संग मेला घड़ी से मुहूर्त सिमरत वल वंजे जीवन सहूलत दाई जियो सिमरत नाम दोख सब लाथे अंतर बाहर पहा प्रसाथे भै पहो प्रमुख होया गुरु पूरे दिखा सब नींद जाई जियो प्रभ समर्थ वड़ ऊचे वारा नौन नाम भरे भंडारा आदि माद अंत माद प्रभ सोई दूजा लगन न लाई जियो कर कृपा मेरे दीन दयाला जाचक जाचा सादर लाला दे दान नाम जन्म गया सदा सदा हर त्याई जियो आज महला पंजवा ऐसे तुम आ गए आपे जी यंत्र सब तेरे था पे तुझ बिना अपना कोई करते मैं तो रोड तो है तुम्हारी जोर सना जब जब जी वैसा स्वामी पार ब्रह्म प्रबंत्र जन जिन से वैसे नहीं सुख भया सो जन्म न जुए हरि जियो नाम अवखद जन जन तेरा पाया जन्म
2: जन जन्म का रूप भया हर कीर्तन का वो दिन राती सगल सफल आए करि जियो जिस तार अपना दास वारिया ਕਾਟ ਕਾਟੋਂ ਤੋਂ ਪਾਵ ਬ੍ਰਹਮ ਨਮਸਕਾਰ ਇੱਕ ਸਵੇ ਨੋ ਹੋਰ ਦੂਜਾ ਨਾਹੀਂ ਬਾਬਾ ਨਾਨਕੀ ਮਸਾਰੀ ਜੀਉ ਮਾਜ ਮਹਿਲਾ ਪੰਜਵਾਂ ਮੰਤੋਂ ਰਥੋ ਰਮ ਪਿਆਰੇ ਸਰਵ ਦੀਜੇ ਆਪਣਾ ਵਾਰੇ ਆਠ ਪੈਰ ਗੋਬਿੰਦ ਗੁਣ ਗਾਈਏ ਵਿਸਰ ਨਾ ਕੋਈ ਸਾਸਾ ਜੀਓ ਸੋਈ ਸਾਜਨ ਮੀਤ ਪਿਆਰਾ ਰਾਮ ਨਾਉ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀ ਐ ਸਾਗਰ ਕੱਟੀਏ ਜੰਕੀ ਪਾਸਾ ਜੀਓ ਚਾਰ ਪਦਾਰਥ ਹਰ ਕਿਸੇ ਅਪਾਰ ਜਾਤ ਜਾਂ ਪਾਲ ਕਫੇ ਅਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਭਾਗ ਪਏ ਜਿਸ ਪ੍ਰਾਣੀ ਸੌ ਸਿੰਘ ਮਿਲੇ ਸਾਰ ਪਾਣੀ ਨਾਨਕ ਨਾਮ ਵਸਿਓ ਜਿਸ ਅੰਤਰ ਪ੍ਰਾਣ ਕਰੇ ਸੋ ਦਾਸਾ ਜੀਓ ਮਾਜ ਮਹਿਲਾ ਪੰਜਾ ਸਿਮਨਾਰੇ ਜਿਸ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸਿੰਘ ਮਿਲੋ ਹਰ ਹਰ ਜਾ ਪਿਆ ਵਿਨਸਿਆ ਸਰੂ ਗਾ ਜੀਓ ਜਾ ਕੇ ਨਾਵ ਗ੍ਰਹਿ ਨਿਰਦ ਹੈ ਭਾਈ ਜਿਸ ਮਿਲੇ ਜਾ ਪੁਰਖ ਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭਣਾ ਸਭਨਾ ਗੱਲਾਂ ਜੋਗਾ ਜੀਓ ਖਿਨ ਮਿਨ ਥਾ ਬੋਥ ਆਪਣਾ ਆਪ ਕਾਤੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿਠੇ ਲੈਣ ਬਜੋਗਾ ਜੀਵਨ ਚੱਲ ਆਏ ਸਭ ਸਿੱਠ ਤੋਰਾਈ ਆਪਣਾ ਨਾਉ ਆਪ ਜਪਾਈ ਗੁਰਬੋਧ ਪਾਇਆ ਕਿਰਪਾ ਤੇ ਨਾਨਕ ਤੋ ਸੰਜੋਗਾ ਜੀਓ ਮਾਂਜ ਮਹਿਲਾ ਪਿੰਮਾ ਸੋਈ ਕਾ ਨਾਂ ਜੇ ਆਪ ਕਰਾਏ ਜਿੱਥੇ ਰੱਖੇ ਸਭ ਬੋਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲਗੇ ਤਸਮਿਟਾ ਜੇ ਸਭ ਉਪਰੋ ਇਕੱਤ ਧਾਗੇ ਜਿਸ ਲਾਏ ਲਾਏ ਸੋ ਚਨੀ ਲਾਏ ਉਦਕੋਮਲੋ ਜਿਸ ਹੋਏ ਫਰਵਾ ਸੋ ਤਿੰਨ ਸਰਬ ਨਿਠਾ ਜੋ ਤੇਰੀ ਮਹਿਮਾ ਤੂੰ ਹੀ ਜਾਣਿਆ ਆਪਣਾ ਤੂੰ ਆਪ ਬਚਾਉਣੀ ਉਬਲਿਆਰੀ ਸੰਦਨ ਤੇਰੇ ਜਿਨ ਕਾਮ ਕਰੋ ਲੋ ਪਿਤਾ ਜੀਓ ਨੂੰ ਨਿਰਭੈਰ ਸੰਤ ਨਿਰਬਲੋ ਜਿੰਦਗੀ ਸੋ ਤੇਰੇ ਕਰਮ ਨਾਨ ਧਿਆਏ ਧਿਆਏ ਜੀ ਵੈ ਵਿਸ ਭਰਮ ਪਾਓ ਚੀਟਾ ਜੀਓ ਮਾਜ ਮਹਿਲਾ ਪੰਜਵਾਂ ਝੂਠਾ ਮੰਗਣ ਜੋ ਕੇ ਮੰਗ ਹੈ ਤਿਸਕੋ ਮਾਤੇ ਕੜੀ ਨਾ ਲਾਗੇ ਪਾਵਨ ਜੋ ਸਦੀ ਸਿਵੇ ਸੋ ਗੁਰਮਿਲਣੈ ਚਿਰ ਕਰਨਾ ਪ੍ਰੇਮ ਭਾਵ ਤੋ ਜਿਕੇ ਮਨ ਲਾਏ ਗੁਣ ਗਾਵੇ ਅੰਦਨ ਤੇ ਜਾਗੀ ਭਾਵ ਭਗਤ ਸਵਾਮੀ ਮੇਲੇ ਜਿਸਕੇ ਮਾਤ ਲੈਣਾ ਚਰਨ ਕਮਲ ਭਗਤਾਂ ਮਨ ਮੁਠੇ ਬਿਨ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਵਾਚੇ ਨਾਮ ਸੱਚੇ ਗਗਨ ਉਠ ਬੈਠੋ ਵਰ ਗਾਈਏ ਜੇ ਸਿਮਰਤ ਵਾਨਾ ਚਲ ਪਾਈਏ ਨਾਨਕੋ ਪ੍ਰਭ ਦਿਓ ਤੇਰਾ ਕੀਤਾ ਸੁਣ ਰਾਗ ਮਾਜੋ ਅਸਤਵਦੀਓ ਮਹਿਲਾ ਪਹਿਲਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਬਦ ਗਾਏ ਹੁਕਮ ਸਮਾਏ ਸੱਚੀ ਦਰ ਗਏ ਮਹਿਲ ਬੁਲਾਏ ਸੱਚੇ ਦਿਨ ਦਿਆਲ ਮੇਰੇ ਸਹਿਬਾਓ ਸੱਚੇ ਮਨ ਬਤੇ ਆਪਣੇ ਓ ਵਾਰੀ ਜੋ ਵਾਰੀ ਸਭ ਸੁਭ ਆਪਣੇ ਆਮ ਨਾਮ ਸਦਾ ਸੁਦਾ ਗੁਰੂ ਮਨ ਵਸਾਣੇ ਰਹੋ ਨਾ ਕੋਈ ਮੇਰਾ ਹੋ ਕਿਸੇ ਕੇਰਾ ਚਟੇ ਕਰੋ ਤ੍ਰਿਪੁਣ ਮੇਰਾ ਮੈਂ ਕਰ ਕਰ ਜੈ ਕਨੇਰੀ ਕਰ ਗੁਣ ਪੁੱਛਤ ਆਪਣੇ ਓ ਵਜਾਣੇ ਸਵਾਰ ਗੁਣ ਵਖਾਣੇ ਗੁਰ ਕੇ ਸਭ ਨਾਮ ਨਿਸ਼ਾਣੇ ਸਮਨਾ ਕਾ ਦਰ ਲੇਖਾ ਸੱਚੇ ਸੁਰ ਨਾਮ ਸੁਹਾਵਣੇ ਮਨ ਬੋਲਾ ਠੋ ਨ ਪਾ ਜਿਉ ਜਮ ਦਰ ਬਾਧਾ ਚੋ ਟਕਾਏ ਬਿਨ ਨਾਵੇ ਕੋ ਸੰਗਨ ਸਾਥੀ ਮੁਕਤੇ ਨਾਮ ਤੇ ਆਵਣੇ ਸਾਖਤ ਕੂੜੇ ਸੱਚ ਨਾ ਪਾਵੇ ਦੁਬਦਾ ਬਾਦ ਆਵੇ ਜਾਵੇ ਲਿਖਿਆ ਲਿਖਣ ਮਿਟੇ ਕੋਈ ਗੁਰਮੁਖ ਮੁਕਤ ਕਰਾਵਣੇ ਪੀੜ ਪੀੜ ਕਰ ਜਤ ਬਣਾਈ ਝੂਠ ਬੁਛਣੇ ਰੂਵੇ ਤਾਈ ਆਗੁਣ ਮੁਠੀ ਮਿਲਣ ਪਾਵੇ ਆਗੁਣ ਗੁਣ ਬੁਛਾਵਣੇ ਇਹ ਅੜੀਅਨ ਜਾਤਾ ਪਿਆਰਾ ਗੁਰਮੁਖ ਜੈ ਤਤ ਵਿਚਾਰਾ ਆਵਣ ਜਾਣਾ ਠਾਕਰਾਏ ਸੱਚੇ ਨਾਮ ਸਮਾਵਣੇ ਗੁਰਮੁਖ ਜੈ ਅਖਤ ਕਤਾਵੇ ਸੱਚੇ ਠਾਕ ਸੱਚੋ ਪਾਵੇ ਨਾਮ ਸਰ ਕੇ ਬਿਨੰਤੀ ਸੱਚ ਮਿਲੇ ਗੁਣ ਗਾਵਣੇ ਮਾਜ ਮਹਿਲਾ ਤੀਜਾ ਕਰ ਪਹਿਲਾ ਕਰਮ ਹੋਏ ਸਤਿਗੁਰੂ ਮਿਲਾਏ ਸਿਓ ਸੋ ਸਭ ਚਿਤ ਲਾਏ ਹੋ ਮੈਂ ਮਾਂ ਸਦਾ ਸੁਖ ਪਾਇਆ ਮਾਇਆ ਮੁਚ ਗਾਵਣਿਆ ਹੋ ਵਾਰੀ ਜੋ ਵਾਰੀ ਸਤਿਗੁਰ ਕੇ ਬਲਿਆਰਣਿਆ ਗੋਰਮਤੀ ਪ੍ਰਕਾਸ਼ ਹੋਆ ਜੀਵਨ ਹਰ ਗੁਣ ਗਾਵਣਿਆ ਰਾਓ ਤਾਨ ਮਨ ਖੋਜੇ ਤਾਨੋ ਭਾਈ ਤਾ ਰਖਾ ਕਰੋ ਆਏ ਗੁਰ ਕੇ ਬਣੀ ਅੰਦਰ ਨਗਾਵੇ ਸਹਿਜ ਭਗਤ ਕਰ ਆਪਣੇ ਅਚਕਾਇਆ ਅੰਦਰ ਵਸ ਨਗਾ ਗੁਰੂ ਸਾਚ ਮਿਲੇ ਤਾਂ ਵਿਖਾ ਨੌ ਦਰਵਾਜ਼ ਦਸਵੇਂ ਮੁਕਤਾਨ ਸਭ ਜਾਵਣਿਆ ਸੱਚਾ ਹੈ ਸੱਚੀ ਨਾਈ ਗੁਰਪ੍ਰਸਾਦੀ ਮਨਸਾਈ ਆਨੰਦ ਸਦਾ ਰਹੇ ਰੰਗ ਰਤਾ ਦਾ ਸੱਚੇ ਸੋਜੀ ਪਾਵਣਿਆ ਪਾਪ ਪੁਨ ਕਿਸਾ ਨਿਜਾਣੀ ਦੂਜੇ ਲਗੀ ਪਰਮਲਿੰਦ ਕਾ ਅਗਿਆਨੀ ਅੰਦਰ

ਵਾ ਪਾਵਣਿਆ ਰਾਹੋ ਆਪ ਸੁਣੇ ਤੇ ਆਪੇ ਵੇ ਜਿਸ ਨੇ ਕਰੇ ਸੋਈ ਜਨ ਲਿਖੇ ਆਪੇ ਲਾਏ ਲੈ ਸੁ ਲਾਏ ਗੁਰਮੁਖ ਸੱਚ ਕਮਾਵਣਿਆ ਆਓ ਜਿਸ ਵਾਪ ਪਲਾਏ ਸੁਗਥੋਂ ਹੱਥ ਪਾਏ ਪ੍ਰਭੂ ਲਿਖਿਆ ਸਮੇਟਣਾ ਨਾ ਜਾਏ ਜਿਨ ਸਤ ਮਿਲੇ ਸੇ ਬੜਵਾਏ ਪੂਰੇ ਕਰਮ ਮਿਲਾਵਣੇ ਪੇੜੀਏ ਤਾਨੋ ਅੰਨ ਸੁਤੀ ਅੰਤ ਕਾਂਤ ਵਿਗਾਰੀ ਹੈ ਗੁਣਮੁਤੀ ਅੰਨ ਸਦਾ ਫਿਰੇ ਬਿਲਾਤੀ ਮਿਨ ਪੇ ਨੀਂਦ ਨਾ ਪਾਵਣਿਆ ਭੇੜੇ ਸੁਖਦਾਤਾ ਜਾਤਾ ਹੁਮੇ ਮਾਰਗ ਸਾਹਿਬ ਜਾਤਾ ਛੇ ਸੋਏ ਸਦਾ ਫਿਰ ਰਾਵੇ ਸਤਸਕਾਰ ਹੁਣ ਲਗ ਚੁਰਾਸੀ ਜੀ ਉਪਾਏ ਜਿਸ ਨ ਕਰੇ ਤੇ ਗੁਰਮ ਲਾਏ ਕਰਮ ਕਾਰ ਸਦਾ ਜਨ ਨਿਰਮਨ ਦਾ ਸੱਚੇ ਨਾਮ ਸੁਹਾਵਣਿਆ ਲੇਖ ਮੰਗੇ ਤਾਂ ਕਿਨ ਦੀਏ ਸੁਖ ਨਹੀਂ ਪੁਰ ਦੂਏ ਧੀਏ ਆਪੇ ਬਖਸ ਲਏ ਪ੍ਰਭ ਸਾਹਿਬ ਚਾਹ ਆਪੇ ਬਖਸ ਮਨਾਣੇ ਆਪੇ ਬਰੇ ਤੇ ਆਪ ਕਰਾਏ ਪੂਰੇ ਕਿਉਂਕਿ ਸਭ ਮਨ ਲਾਏ ਨਾਨਕ ਨਾਮ ਲਿਵ ਜਾਈ ਆਪੇ ਮੇਲ ਮਿਲਾਵਣੇ ਮਾਜ ਮੇਲਾ ਤੀ ਜਾ ਇੱਕੋ ਆ ਫਿਰ ਵਚਨਾ ਗੁਰੂ ਮੇ ਕਿਤਾਏ ਮਨ ਬਿਨਾ ਤਾਸਨਾ ਤਾਉ ਜੁਸੈ ਸੁਭਾ ਇੱਕੋ ਮਨ ਸਾਹਮਣੇ ਹੋ ਵਾਰੀ ਜੋ ਵਾਰੀ ਇੱਕ ਸੋ ਚਿਤ ਲਾਵਣਿਆ ਗੁਰੂ ਦੀ ਮਾਨ ਏਕਤ ਕਰਵਾ ਸੱਚੇ ਰਾਮ ਗੁਰੂ ਆਪਣੇ ਰਾਹ ਜਾਗ ਭੂਲਾਉ ਤੇ ਅਪਲਾਇਕ ਵਿਸਾ ਦੂਜੇ ਲੁਭਾਉਂਦਨ ਸਦਾਉ ਫਿਰੇ ਪਰਮ ਭੂਲਾ ਬਿਨਾ ਮੇ ਦੁੱਖ ਪਾਵਣਿਆ ਜੋ ਰੰਗ ਰਤੇ ਕਰਮ ਦਾਤੇ ਗੁੱਸੇ ਵਜ ਗੁਚਾਰੇ ਜਾਤੇ ਜਿਸ ਨੂੰ ਅਵਦੇ ਵਡਿਆਈ ਅਰਕੇ ਨਾ ਸਮਾਵਣੇ ਮੈਂ ਮੋਰ ਚੇਤੇ ਨਾਏ ਜਮ ਦਰਵਾਦਾ ਦੁਸੰਦਾ ਬੋਲਾ ਕਿਨ ਆਵੇ ਮਨ ਬਾਪ ਜਾਵਣਿਆ ਇੱਕ ਰੰਗ ਰਜ ਜੋਤ ਦੁਆ ਬਲ ਲਾਏ ਪਾਏ ਪਾਉ ਤੇਰੇ ਮਨ ਪਾਏ ਸਭ ਸਿਵ ਸਦਾ ਸੁਖਦਾਤਾ ਸਭ ਇੱਛਾ ਪਜਾਵਣਿਆ ਹਾ ਜੋ ਤੇਰੀ ਸਦਾ ਸੁਣਾਈ ਆਪੇ ਬਖਸ ਦੇ ਵਡਿਆਈ ਜਮਕਾ ਤੇ ਨੇੜਨਾ ਵੀ ਜੋ ਹਰ ਹਰ ਨਾਮ ਧਿਆਵਣਿਆ ਆਨੰਦ ਰਾਤੇ ਸੇ ਹਰ ਭਾਏ ਮੇਰੇ ਪ੍ਰਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸੁਣਾਈ ਤੂੰ ਆਪੇ ਸੱਚ ਬਜਾਵਣਿਆ ਜਿਨ ਸੱਚ ਸੀ ਸੱਚ ਸਮਾਣੇ ਹਰ ਗੁਣ ਗਾਵੇ ਸੱਚ ਬਖਾਣੇ ਨਾਨਕ ਨਾਮ ਰਤੇ ਵੈਰਾਗੀ ਨਿਰਗਤਾੜੀ ਲਾਵਣਿਆ ਮਾਜ ਮਹਿਲਾ ਤੀ ਜਾ ਸਤਮਰੇ ਸੁਮੂਹ ਜਾਪੇ ਕਾਲ ਜਾਪੇ ਦੁੱਖ ਨਾ ਸੰਤਾਪੇ ਜੋਤੀ ਵਿੱਚ ਮਿਲ ਜੋ ਸਮਾਣੀ ਸੁਣ ਮਨ ਸੱਚ ਸਾਵਣਿਆ ਹੋ ਵਾਰੀ ਜੋ ਵਾਰੀ ਅਰਕੇ ਨਾ ਸੁਆ ਪਾਵਣਿਆ ਸਭ ਸੱਚ ਜਿੱਤ ਲਾਇਆ ਗੌਰਮੀ ਸਹਿ ਸਮਾਵਣਿਆ ਰਹੋ ਕਾਇਆ ਕੱਚੀ ਕੱਚਾ ਚੀ ਰਹੰਡਾਏ ਦੂਜੇ ਲਗੀ ਮੈਲ ਨਾ ਪਾਏ ਅੰਦਨ ਜਲ ਤੋ ਫਿਰ ਦੰਡਾ ਤੀ ਮੈਨ ਫਿਰ ਬਹੁਤ ਦੁੱਖ ਪਾਵਣਿਆ ਦੇਹੀ ਜਾਤੀ ਰਾਹ ਅੱਗੇ ਜਾਏ ਜਿੱਥੇ ਲੇਖਾ ਮਿੱਥੇ ਛੁੱਟੇ ਸੱਚ ਕਮਾਏ ਸਤ ਗੁਰ ਸੇਵਨ ਸੇ ਤਨਵੰਤ ਨਾਮ ਸਮਾਵਣਿਆ ਪੈ ਪੈ ਸਗਾਰ ਮਨਾਏ ਗੁਰ ਸਾਦੀ ਮਹਿਲ ਕਰ ਪਾਏ ਅੰਦਨ ਸੁਧਾਰ ਵੇਦਰਾ ਤੀ ਮਿੱਠੇ ਰੰਗ ਮਨਾਵਣਿਆ ਸੇ ਫਿਰ ਵਸੇ ਰਾਹ ਨਾਲੇ ਗੁਰਰਾਜ ਕੋ ਨੰਦੀ ਵਾਲੇ ਬੇਰਾ ਪ੍ਰਭਾ ਚੂਚਾ ਕਰ ਕਰਵਾ ਮਲਾਵਣਿਆ ਮੈਂ ਮੋਹ ਜਗ ਸੁਤਾ ਨਾਮ ਸਰ ਅੰਤ ਬਗੂਤਾ ਜਿਤੇ ਸੁਤਾ ਜੋਈ ਜਗਾਏ ਗੁਰੂ ਸੁਜੀ ਪਾਵਣਿਆ ਪੇ ਪੀਏ ਪਰਮ ਗਵਾਈ ਗੌਰ ਪ੍ਰਸਾਦ ਮਤਕਤ ਪਾਏ ਭਾਉ ਤਰ ਦਸ ਬੈਰਾ ਗਿਆ ਮਾਂ ਮਿਲਾਵਣੇ ਆਪ ਪਾਏ ਤੰਦੇ ਲਾਏ ਲਗ ਚਾਸੀ ਰਿਜ ਕੁਆਪੜ ਅਪੜਾਏ ਨਾਂਕ ਨਾਮ ਤਿਆਏ ਸੱਚ ਰਾਧੇ ਜੋਤ ਪਾਵੇ ਸੋ ਕਾਰ ਕਰਾਵਣੇ ਮਾਂਜ ਮਹਿਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰਕੇ ਪਰ ਸਬਦ ਪਰ ਪਰਕਾਇਆ ਸੱਚ ਨਾਮ ਫਲੇ ਸੱਚ ਵਿਖਾਉਣੀ ਸਕੀ ਲਾਵਣੀ ਆਉ ਵਾਰੀ ਜੋ ਵਾਰੀ ਗੁਰਕੀ ਬਾਣੀ ਮਨ ਵਸਾਉਣੀ ਅੰਜ ਮੈਂ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਾਹੋ ਇਸ ਕਾਇਆ ਮੰਦਰ ਬਹੁਤ ਵਿਸਾਰਾ ਨਾਮ ਨਿਆ ਪਾਰਾ ਗੁਰਮੈ ਸੋਈ ਪਾਏ ਜੇ ਸਾਪੇ ਬਖਸ ਮਿਲਾਵਣਿਆ ਬੇਠਾ ਸਹਿ ਦੁੜਾਏ ਗੁਰੂ ਸਾਹਿਬ ਸੱਚ ਤਲਾਏ ਸੱਚੋ ਸਾਹਿਬ ਵਰਤੇ ਸਭ ਨਹੀਂ ਥਾਏ ਸੱਚੇ ਸਤ ਸਮਾਵਣਿਆ ਬੇ ਪ੍ਰਭਾਵ ਸਾਚੂ ਮੇਰਾ ਪਿਆਰਾ ਕਿਰਵਾ ਘਟਨਾ ਪ੍ਰੀਮ ਪ੍ਰੀ ਸਦਾ ਤੀ ਐ ਪੈ ਭਾਗਤ ਪਾਏ ਦਿੜਾਵਣਿਆ ਤੇਰੀ ਭਾਵ ਸੱਚੀ ਜੈ ਤੁਧ ਸੱਚੇ ਭਾਵੈ ਅਵੇ ਦੇ ਨਾ ਪਛੁਤਾਵੈ ਸਮਝੀਆਂ ਕਹੋ ਕੁਦਰਤ ਸਭ ਦੇ ਮਾਂ ਜਮਾਵਣਿਆ ਹਾਰ ਤੁਦ ਵਾਜੂ ਮੈਂ ਕੋਈ ਨਹੀਂ ਹਾਰ ਤੁਧ ਸੇਵੀ ਕਿਰਤੇ ਤੂੰ ਸੁਲਾਈ ਆਪੇ ਮੇਲ ਲਿਓ ਪ੍ਰਭ ਸੱਚੇ ਪੂਰੇ ਕਰਨ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਦੇ ਜੇ ਆ ਨਦਰ ਤੇਰੇ ਨਸੀਜ ਦੇ ਆਂਦਨ ਸਾ ਸਮਾਲ ਰੱਖੇ ਗੁਰੂ ਸਹਿ ਸਮਾਵਣਿਆ ਤੂੰ ਜੇਵੜ ਮੈਂ ਹੋਰ ਨਾ ਕੋਈ ਤਦੋ ਆਪੇ ਸੋ ਜੀ ਆਪੇ ਕੋਈ ਤੂੰ ਆਪੇ ਹੀ ਪਾ ਕੜੇ ਪਨ ਸੁਵਾਰੇ ਨਾਨਕ ਨਾਮ ਸੁਹਾਵਣਿਆ ਮਾਜ ਮੈਂ ਲਤੀ ਜਾਓ ਸਭ ਕੜਵਾ ਪੁਗਨ ਮਾਰਾ ਅਲਖਵਾਰ ਤੇ ਅਗਮ ਪਾਰ ਗੁਰੂ ਕੇ ਸਭ ਮੇਰਾ ਆਓ ਬਾਹਰ ਪ੍ਰਭ ਤਿਆਏ ਸਜੇ ਸਹਿ ਸਮਾਵਣਿਆ ਹੋ ਵਾਰੀ ਜੋ ਵਾਰੀ ਬੋ ਸਾਬਦ ਮਨ ਵਸਾਵਣਿਆ ਸਭ ਗੇਤਾ ਮਨ ਸੋਲੂ ਜੈ ਮਸਾਮਰੇ ਸਮਾਵਣਿਆ ਰਹੋ ਪੰਜੂਤ ਮਾਇ ਸੰਸਾਰਾ ਮਨ ਅੰਦੇ ਸੁਧਨਾ ਸਾਰਾ ਗੁਰੂਏ ਸੋ ਆਪਣੋ ਆਪ ਕਹੋ ਰਾਗੇ ਪੰਜੂਤ ਸਭ ਬਚਾਵਣਿਆ ਇੱਕ ਗੁਰਮ ਸਦਾਓ ਸੱਚੇ ਰੰਗ ਰਾਤੇ ਸਜੇ ਪ੍ਰਭ ਸੇਵੇ ਨਨ ਮਾਤੇ ਮਿਲ ਪ੍ਰੀ ਸੱਚੇ ਗੁਣ ਗਾਵੇ ਹਰ ਦਸੋ ਵਾ ਪਾਵਣਿਆ ਇੱਕ ਇੱਕੋ ਵਾਪ ਪਾਇਆ ਦੂਜਾ ਦੂਜਾ ਤ੍ਰਿਮਾਇਆ ਚੌਥੀ ਪੌੜੀ ਗੁਰੂ ਚੇ ਸੱਚੋ ਸੱਚ ਕਮਾਉਣਿਆ ਸਭ ਸਾ ਸੱਚੇ ਭਾਵੇ ਜਿਨ ਸਜਾ ਤਾ ਸ ਸਮਾਵੇ ਗੁਰਮੁਖ ਕਰਨੀ ਸੱਚੇ ਸੇਵੈ ਸੱਚੇ ਜੈ ਸਮਾਵਣਿਆ ਸੱਚੇ ਵਾ ਜੋ ਕੋ ਅਵਨ ਦੁਆ ਦੂਜੇ ਲਗੇ ਜਬ ਖਪ ਖਪ ਮੂਆ ਗੁਰੂ ਸੋ ਇੱਕੋ ਜਾਣੇ ਇੱਕੋ ਸੇਵ ਸੁਖ ਪਾਵਣਿਆ ਜੀ ਜਨ ਸਤ ਮਾਰੀ ਆਪੇ ਤਰ ਦੇ ਕੇ ਕੱਚੀ ਪੱਕੀ ਸਾਰੀ ਆਂਦਨ ਆਪੇ ਕਰ ਕਰਾਏ ਆਪੇ ਮੇਲ ਮਿਲਾਏ ਤੂੰ ਆਪੇ ਮੇਲੇ ਵੇਖੋ

ਬਣਿਆ ਸਦਾ ਸਦਾ ਸੱਚੇ ਤੋਂ ਸਲਾਹੇ ਗੁਰੂ ਜਾਦਾ ਦੂਜਾ ਕੋ ਨਾ ਇੱਕ ਸਿਓ ਮਨ ਰਿਆ ਸਮਾਏ ਮਨ ਮੰਨਿਆ ਮਨੇ ਮਿਲਾ ਬਣਿਆ ਗੌਰਮੁਖ ਹੋਵੇ ਸੋ ਸਲਾਹੇ ਸਾਚੇ ਠਾਕੁਰ ਵੇ ਪਰਵਾਹੇ ਨਾਨਕ ਨਾਮ ਵਸੇ ਮਨੰਤਰ ਗੁਰ ਸਾਹਿਬ ਜੀ ਯਾਰ ਮਹਿਲਾ ਬਣਿਆ ਮਾਜ ਮਹਿਲਾ ਤੀਜਾ ਤੇਰੇ ਪਾਸ ਹੋਏ ਸੱਚੇ ਦਰਬਾਰੇ ਗੁਰ ਕੇ ਸ਼ਬਦ ਨਾਮ ਸਵਾਰੇ ਸਦਾਨੰਦ ਰਾਤੀ ਗੁਣ ਕਹਿ ਗੁਣੀ ਸਨਾ ਬਣਿਆ ਹੋ ਵਾਰੀ ਜੋ ਵਾਰੀ ਨਾਮ ਸੁਣ ਮਨ ਵਸਾਣਿਆ ਹਾਜੋ ਸੱਚਾ ਉੱਚੋ ਉੱਚਾ ਹੋ ਮੈਂ ਮਾਰ ਮਿਲਾ ਬਣਿਆ ਰਾਓ ਹਾਜੋ ਸੱਚਾ ਸੱਚੇ ਨਾਈ ਗੁਰ ਸਾਹਿਬ ਕਿਸੇ ਮਿਲਾਈ ਹੋਰ ਸਾਬਦ ਮਿਲੈ ਸੇ ਵਿਛੜਨਾਈ ਸਹਿਜੇ ਸਸਮਾ ਬਣਿਆ ਤੁਝੇ ਬਾਹਰ ਕੁਛ ਨਾ ਹੋਏ ਤੂੰ ਕਰ ਕਰ ਵਿਖੇ ਜਾਣੇ ਸੋਏ ਆਪੇ ਗੈਰ ਕਰਾਏ ਕਰਤਾ ਗੁਰੂਆਂ ਮਿਲਾ ਬਣਿਆ ਕਾਮਣ ਗੁਣਮਤੀ ਹਰ ਪਾਏ ਹੈ ਪਾਏ ਸਿਕਾਰ ਬਣਾਏ ਸਭ ਸੇਵ ਸਦਾ ਸੁਅਗਣ ਸਚੋ ਦੇ ਸਮਾ ਬਣਿਆ ਸਭ ਸਾਰੇ ਤਿਨ ਠਾਓ ਨਾ ਠਾਓ ਪਰਮੇ ਬੁਲਾ ਜੋ ਸੁਝੇ ਕਰਕਾਓ ਹਲਤ ਪਲਤ ਤਿਨ ਦੋਏ ਗਵਾਏ ਦੁੱਖ ਦੁੱਖ ਵਿਹਾ ਬਣਿਆ ਲਿਖਦਿਆਂ ਲਿਖਦਿਆਂ ਕਾਗਜ਼ ਮਸਖੋਈ ਦੂਜੇ ਪਾਏ ਸੁਖ ਪਾਏ ਕੋਈ ਕੂੜ ਲਿਖੇ ਤੇ ਕੂੜ ਕਮਾਵੇ ਜਲ ਜਾਵੇ ਕੂੜ ਚਿੱਤ ਲਾਵਣਿਆ ਗੁਰਮੁਖ ਸੱਚੋ ਸੱਚ ਲਿਖ ਵਿਚਾਰ ਸਿਜਨ ਸੱਚੇ ਭਾਵੇ ਮੁਕਤ ਵਾਰ ਸੱਚ ਕਾਗਦ ਕਲਮ ਸਮਾਣੀ ਸੱਚ ਲਿਖ ਸੱਚ ਸਮਾਵਣਿਆ ਮੇਰਾ ਪ੍ਰਭ ਅੰਤਰ ਬੈਠ ਵੇਖੈ ਗੁਰਪ੍ਰਸਾਦ ਮਿਲੇ ਸੋਈ ਜਨ ਲਿਖੈ ਨਾਨਕ ਨਾਮ ਲੈ ਵਡਿਆਈ ਪੂਰੇ ਗੁਰਤੇ ਪਾਵਣਿਆ ਮਾਜ ਮਹਿਲਾ ਤੀਜਾ ਆਤਮ ਰਾਵ ਰਾਮ ਪ੍ਰਵਾਸ ਗੁਰਤੇ ਹੋਵੇ ਉਵੇਂ ਮੈ ਲਗੀ ਗੁਰ ਸਭ ਦੀ ਖੋਵੈ ਮਨ ਨਿਰਮਲ ਵੰਦਨ ਭਗਤੀ ਰਾਤਾ ਭਗਤ ਹਰੇ ਹਰ ਪਾਵਣਿਆ ਉਹ ਵਾਰੀ ਉਹ ਵਾਰੀ ਆ ਭਗਤ ਅਭਰਾ ਭਗਤ ਕਰਾਵਣਿਆ ਤੇਨਾ ਭਗਤ ਕੋ ਸਦਾ ਨਮਸਕਾਰ ਕੀ ਜੈ ਜੋ ਵੰਦਨ ਹਰ ਗੁਣ ਗਾਵਣਿਆ ਰਹਾਓ ਆਪੇ ਕਰਤਾ ਕਾਰਨ ਕਰਾਏ ਜਿਤ ਪਾਵੇ ਜਿਤ ਕਰ ਲਾਏ ਉਰੇ ਪਾ ਗੁਰ ਸੇਵਾ ਹੋਏ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੈ ਤਾਂ ਕਿਚ ਪਾਏ ਗੁਰ ਸਾਹਿਬ ਮਨ ਵਸਾਏ ਸਦਾ ਮੁਕਤ ਵਾਰ ਮਨ ਵਸਾਏ ਸਜੇ ਸਹਿ ਸਮਾਵਣੇ ਉਹ ਕਰਮ ਗਵਾਏ ਸੋ ਮੁਕਤ ਨਾ ਪਾਏ ਦਸੰਤਰ ਪਵੈ ਦੂਜੇ ਪਾਏ ਖੁਆਏ ਬਿਰਤਾ ਜਨ ਗਵਾਏ ਕਪਟੀ ਬਿਨਸਾ ਦੇ ਦੁੱਖ ਪਾਵਣੇ ਤਾਪਤ ਰਾਖ ਡਾਵ ਰਾਏ ਗੁਰ ਸਾਹਿਬ ਪਰਮਪਤ ਪਾਏ ਸਤਿਗੁਰੂ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇੱਕ ਕੂੜ ਲਾਏ ਕੂੜੇ ਫਲਵਾਏ ਦੂਜੇ ਪਾਏ ਬਿਰਤਾ ਜਨਮ ਗਾਇਆ ਡੁਬੇ ਸਗਲੇ ਕੁਲ ਡੁਬੇ ਕੂੜ ਬੋਲ ਵਿਖਾ ਬਣਿਆ ਇਹ ਤਨ ਮੈਂ ਮਨ ਕੋ ਗੁਰਮੁਖ ਦੇ ਕੇ ਪਾਏ ਪਾਓ ਜਾਉ ਮੈਂ ਸੁਖ ਹੈ ਸਿਰਸਾ ਮੂੰਹ ਤਾਰੀ ਲੈ ਬਲਾਏ ਤਿੰਨ ਵੀ ਤਨ ਮੈਂ ਮਨ ਨਾ ਦੁਖਾ ਬਣਿਆ ਆਪ ਕਰਾਏ ਕਰਤਾ ਸੋਈ ਹੋਰ ਕਹਿ ਕਰੇ ਕਿਤੇ ਕਿਆ ਹੋਈ ਨਾਨ ਜਿਸ ਨਾਮ ਦੇ ਸੋਲੇ ਨਾਮੋ ਮਨ ਸਾਹਮਣਿਆ ਮਾਂ ਮਹਿਲਾ ਤੀਜਾ ਇਸ ਗੋਆ ਮੈਂ ਖੁੱਟ ਭੰਡਾਰ ਆਓ ਤਿਸ ਵਸੇ ਹਰ ਵੱਲ ਕੋ ਪਾਰਾ ਆਪੇ ਕੋ ਪਟ ਹੈ ਆਪੇ ਗੁਸਬ ਦੀ ਆਪ ਮੰਜਾਵਣਿਆ ਵਾਰੀ ਜੋ ਵਾਰੀ ਅੰਮ੍ਰਿਤ ਨਾਮ ਅਨੁਸਣ ਮੰਨਾ ਮਹਾਰਸ਼ਮੀ ਢਾਕ ਗੁਰੂ ਦੀ ਅੰਮ੍ਰਿਤ ਪਿਆ ਬਣਿਆ ਰਾਓ ਹਮੇ ਮਾਰ ਵਜੇ ਕਪਾੜ ਖੁਲਾਇਆ ਨਾ ਮੁਰ ਗੁਰ ਸਦੀ ਪਾਇਆ ਬਿਨ ਸਭ ਦੇ ਨਾਮ ਨਾ ਪਾਏ ਕੋਈ ਕੋਈ ਕਿਰਪਾ ਮਨ ਸਾਹਮਣਿਆ ਗੁਰ ਗਿਆਨ ਜਨੇਤਰੀ ਪਾਇਆ ਅੰਤਰ ਅਚਾਨਕ ਗਿਆਨ ਦੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰਸੋ ਵਾ ਪਾਵਣਿਆ ਸਿਰ ਪਾ ਬਾਰ ਕੋ ਜਾਏ ਨਾਮ ਲੈ ਬਹੁਤ ਬੈਰਾਗ ਦੁੱਖ ਪਾਏ ਮਨ ਗੁੰਦੇ ਸੂਜੇ ਨਾਹੀਂ ਫਿਰ ਕਰ ਜਾਏ ਗੁਰਮੁਖ ਮਤ ਕਰਾਵਣਿਆ ਗੁਰਪ੍ਰਸਾਦੀ ਸੱਚਾ ਹਰ ਪਾਏ ਮੰਥਨ ਵਿਖੇ ਹੋਮੇ ਮੈਲ ਜਾਏ ਬਹਿ ਸੁਤੰ ਸਦਾ ਹਰ ਗੁਣ ਗਾਵੇ ਸੱਚੇ ਸਾਹ ਸਮਾਣਿਆ ਨੌ ਦਰ ਠਾਕੇ ਦਾਵ ਚੜਾਏ ਦਸਵੇਂ ਜਿਗਰ ਵਾਸਾ ਪਾਏ ਉਹ ਥਿਆਨੰਦ ਸ਼ਬਦ ਵਜੇ ਦਿਨ ਰਾਤੀ ਗੁਰਮੁਖ ਸਾਹਿਬ ਸੁਣਾ ਬਣਿਆ ਮਿਨ ਸਾਹਿਬ ਦੇ ਅੰਤਰੋ ਨੇਰਾ ਨਾ ਬਾਤਲੇ ਨ ਚੁੱਕੇ ਪੀਰਾ ਸਤਿਗੁਰੂ ਅਤ ਕੁੰਜੀ ਹੋਰ ਦਰ ਖੁੱਲੇ ਨਾ ਹੀ ਗੁਰ ਪੂਰੇ ਭਾਗ ਮਿਲਾਣੇ ਗੋ ਪਾਵਰ ਤੂੰ ਸੁਣੀ ਥਾਈ ਗੁਰ ਵਸਾਈ ਮੈਂ ਸੋਝੀ ਪਾਈ ਨਾਨਕ ਨਾਮ ਸਲੋਏ ਸਦਾ ਤੂੰ ਗੁਰਮੁਖ ਮਨ ਵਸਾ ਬਣਿਆ ਮੌਜ ਮਹਿਲਾ ਤੀਜਾ ਗੁਰ ਮਿਲੇ ਮਿਲਾਏ ਆਪੇ ਕਾਨ ਜੋਏ ਦੁੱਖ ਨਾ ਸੰਤਾ ਪੇ ਮਰ ਬੰਧਨ ਸਭ ਤੋੜੇ ਗੁਰਮੁਖ ਸਭ ਸੁਹਾਵਣਿਆ ਹੋ ਵਾਰੀ ਜੋ ਵਾਰੀ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੇ ਆਸੀ ਚਿਤ ਲਾਵਣੇ ਰਹੋ ਗੌਰਮੁ ਜੀ ਮਾਰੇ ਪਰਮਾਰ ਜਾ ਨਾਛੀ ਜੈ ਸਬਦ ਵਿਛਾਣ ਗੁਰਮੁਖ ਮਰੇ ਨਕਾਲ ਨ ਖਾਏ ਗੁਰਮੁਖ ਸੱਚ ਸਮਾਵਣਿਆ ਗੁਰਮੁਖ ਵਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਗਵਾਏ ਆਪ ਤਰੇ ਸਗਲੇ ਕੁਲ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁੱਖ ਕਦੇ ਨਾ ਲਾਗੇ ਸਰੀਰ ਗੁਰਮੁਖ ਮੈਂ ਚੁੱਕੇ ਭੀਰ
ਪੀਰ ਗੁਰਮੁਖ ਮਨ ਨਿਰਮਲ ਫਿਰ ਮਿਲਣ ਲਾਗੇ, ਗੁਰਮੁਖ ਸਹਿ ਸਮਾਵਣਿਆ ਗੁਰਮੁਖ ਨਾਮ ਮਿਲੇ ਵਡਿਆਈ, ਗੁਰਮੁਖ ਗਾਵੇ ਗੁਰ ਸੋਭਾ ਪਾਈ, ਸਦਾ ਆਨੰਦ ਰਹਿ ਦਿਨ ਰਾਤੀ ਗੁਰਮੁਖ ਸਤਿਗੁਰੂ ਆਪਣਿਆ, ਗੁਰਮੁਖ ਵੰਦਨ ਸਭ ਦੇ ਰਾਤਾ ਗੁਰਮੁਖ ਗੁਚਾਰਿਆ ਜਾਤਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸਭ ਦੇ ਭਗਤ ਗੁਰੂ ਆਪਣਿਆ, ਵਾਹਿਗੁਰੂ ਆਨੰਦਨ ਦਾਰਾ ਜਮ ਕੌਰ ਕਟਰੇ ਕਰੇ ਬੁਕਾਰ, ਆਨੰਦਨ ਰੋਗੀ ਬਿਸਤਾ ਕੇ ਕੀੜੇ ਬਿਸਤਾ ਮੈਂ ਦੁਖ ਪਾਵਣਿਆ, ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਦੇ ਬੂਠਾ ਆਪ ਕਰਾਏ, ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣੀ ਮਾਜ ਮੈਂ ਲਤੀਜਾ, ਇਕ ਜੋਤ ਜਾਤ ਸ੍ਰੀ ਸਬਦ ਸਤਿਗੁਰ ਪੂਰਾ ਆਪੇ ਪਰ ਕੀਤੋ ਕਟਵੰਤਰ, ਆਪੇ ਬੰਤ ਬਣਾਵਣਿਆ ਓ ਵਾਰੀ ਜੋ ਵਾਰੀ, ਹਾਂ ਸੱਚੇ ਕੇ ਗੁਣ ਗਾਵਣਿਆ, ਵਾਹਿਗੁਰੂ ਕੋ ਸਹਿਜ ਨਾ ਪਾਏ ਗੁਰਮੁ ਸਹਿ ਸਮਾਵਣਿਆ, ਰਹੋ ਤੂੰ ਆਪੇ ਸੋਏ ਆਪੇ ਜਗ ਮੋਏ ਆਪੇ ਨਜ਼ਰ ਬਰ ਜਗਤ ਪ੍ਰੋਵੈ, ਤੂੰ ਆਪੇ ਦੁੱਖ ਸੁਖ ਦੇ ਵੈ ਕਰਤੇ, ਗੁਰਮੁਖ ਵਰ ਦਿਖਾਵਣੇ ਆਪੇ ਕਰਤਾ ਕਰੇ ਕਰਾਏ, ਆਪੇ ਸਾਬਦ ਗੁਰਮਨੁ ਸਾਏ ਸਾਦੇ ਵਿੱਚ ਅੰਮ੍ਰਿਤ ਬਾਣੀ ਗੁਰਮੁਖ ਸੁਣਾਵਣਿਆ, ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਮੁਕਤਾ ਸਦਾ ਮੋਗਤ, ਆਪੇ ਅਸੁੱਚਾ ਆਪੇ ਅਲਖ ਲਗਾਵਣਾ, ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗ ਤੂੰ ਪਾਇਆ, ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖ ਸੁਣਾ ਬਣਿਆ, ਆਪੇ ਕਰੇ ਕਰਾਏ ਆਪੇ ਆਪੇ ਥਾਵੋ ਥਾਪੇ ਆਪੇ, ਤੂਤੇ ਬਾਹਰ ਕੁਛ ਨਾ ਹੋਵੇ ਤੂੰ ਆਪੇ ਕਰੇ ਕਲਾ ਬਣਿਆ, ਆਪੇ ਮਾਰੇ ਆਪ ਜਵਾਏ ਆਪੇ ਮੇਲੇ ਮੇਲ ਮਿਲਾਏ, ਸਿਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ, ਆਪੇ ਉੱਚੋ ਉੱਚਾ ਹੋਈ ਜਿਸ ਆਪ ਖਾਲੇ ਸੋ ਵੇਖੇ ਕੋਈ, ਨਾਨਕ ਨਾ ਵਸੇ ਕਟੋਂਤਰ ਆਪੇ ਵੇਖ ਬੁਰਖਾਲਣਿਆ, ਮਨ ਮੈਂ ਲਾਤੀ ਜਾ ਮੇਰਾ ਪ੍ਰਭ ਭੂਰ ਰਿਆ ਸਭ ਤਾਈ, ਗੁਰਸਾਦੀ ਘਰ ਹੀ ਮਾਏ ਪਾਈ, ਸਸਰੇ ਵੀ ਇੱਕ ਮਨ ਤਿਆਈ, ਗੁਰੂ ਸਾਹਿਬ ਸਮਾਵਣਿਆ ਹੋ ਵਾਰੀ ਜੋ ਵਾਰੀ ਜਗ ਜੀਵਨ ਮਨ ਵਸਾਵਣਿਆ, ਹਰ ਜੀਵਨ ਨਿਰਭਾਉ ਦਾਤਾ ਗੁਰਮੁਖ ਸਹਿਜ ਸਮਾਣੇ ਰਹੋ, ਕਾਮੇ ਧਰਤੀ ਤੌਲ ਬਤਾ ਲਾਓ ਕਾਰੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰੇ ਸੁਖਦਾਤਾ ਗੁਰੂ ਸਹਿ ਸਮਾਵਣਿਆ, ਕਾਇਆ ਅੰਦਰ ਹੋਮੇ ਮੇਰਾ ਜਮਣ ਮਨ ਨਾ ਚੁੱਕੇ ਫੇਰਾ, ਗੁਰਮੇ ਸੋ ਮੈਂ ਮਾਰੇ ਸੱਚੂ ਸਾ ਤਿਆਵਣਾ, ਕਾਇਆ ਅੰਦਰ ਪਾਪ ਪਵਨ ਦੋਏ ਭਾਈ, ਦੋਵੇਂ ਮਿਲ ਕੇ ਸਿੱਟ ਪਾਈ ਦੋਵੇਂ ਮਾਰ ਜਾਏ ਕਤਵਰ ਵਾਵੇ, ਗੁਰੂ ਸਹਿ ਸਮਾਵਣਿਆ ਕਾਰੀ ਮੈਂ ਦੂਜੇ ਪਾਏ ਹਨੇਰਾ, ਚਾਨਣ ਹੋਵੇ ਛੋੜੇ ਹੋਮੇ ਮੇਰਾ, ਪਾਉਟ ਸਭ ਹੈ ਸੁਖਦਾਤਾ ਨਨਾ ਧਿਆਵਣੇ ਅੰਤਰ ਜੋ ਪਾਉਟ ਸਮਾ ਸਾਰਾ, ਗੁਸਾਕੀ ਮਿਟਿਆ ਦਿਆਰਾ ਕਮਲਵਾ ਸੁਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰੂ ਪਾਏ ਨਾਮ ਅਧਾ ਅਪਾਰਾ, ਆਪੇ ਗੁਰਮੁਖ ਵੰਜ ਦਾ ਵਪਾਰੀ, ਲਾ ਨਾਮ ਸਦ ਪਾਵਣਿਆ ਆਪੇ ਬਾਥ ਰੱਖੇ ਆਪੇ ਦੇ ਗੁਰੂ ਮੰਜ ਕਹੀ ਕੇ, ਨਾਨ ਜਿਸ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ, ਮਾਜ ਮਹਿਲਾ ਤੀਜਾ ਆਹਰ ਵਾਪੇ ਮੇਲੇ ਸੇਵ ਕਰਾਏ, ਗੁਰ ਕੇ ਸਾਧ ਪਾਉ ਦੂਜਾ ਜਾਏ, ਹਰ ਨਿਰਬਸਦਾ ਗੁਣਦਾਤਾ ਰੁਣ ਮੈਂ ਆਪ ਸਮਾਵਣਿਆ, ਹੋ ਵਾਰੀ ਜੋ ਵਾਰੀ ਸਾ ਸੱਚਾ ਹਿਰਦੇ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸਭ ਦੀ ਮਨ ਵਸਾਵਣਿਆ, ਰਹੋ ਆਪੇ ਗੁਰਦਾਤਾ ਕਰਮਦਾਤਾ ਸੇਵ ਸੋਏ ਗੁਰਮੁਖ ਜਹਰ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਏ ਗੁਰ ਨਿਹਾਰ ਰਸ ਪਾਵਣੇ, ਇਸ ਗੁਫਾ ਮੈਂ ਕਥਾਨ ਸੁਆਇਆ ਪੂਰੇ ਗੁਰ ਹੋਮੇ ਪਰਮ ਚੁਕਾਇਆ, ਅੰਦਰ ਨਾਮ ਸਲਾਏ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ, ਗੁਰ ਕੇ ਸਾਬਦ ਇਹ ਗੁਫਾ ਬਜਾਰੇ, ਨਾਮ ਨਾਂਤਰ ਸਿਮਰਾਰੇ ਹਰ ਮੰਗਾਵੇ ਸਰ ਸੁਆਏ, ਮਿਲ ਪ੍ਰੀਤਮ ਸੁਖ ਪਾਵਣਿਆ, ਜਮ ਜੁਗਤੀ ਦੂਜੇ ਭਾਏ ਕਰ ਲਾਏ, ਨਾਮ ਭੂਲੇ ਦੇ ਸਜਾਏ ਕੜੀ ਮੌਤ ਕਾ ਲੇਖਾ ਲਈ ਵੈ, ਰਿਤਿਓ ਮਾਸਾ ਤੋਲ ਕਢਾਵਣੇ ਪੇ ਜੇ ਪੇ ਚੇਤੇ ਨਾਏ, ਦੂਜੇ ਮੁੱਠੇ ਰੋਵੇ ਧਾਏ ਖਰ ਕੁਆਲੇ ਕੁਰੂ ਕਲੱਖਣੀ, ਸੁਪਨੇ ਫਿਰ ਨਹੀਂ ਪਾਵਣਿਆ, ਪੇੜੇ ਫਿਰ ਮਨ ਵਸਾਇਆ ਪੂਰੇ ਗੁਰ ਦੂਰ ਦਿਖਾਇਆ, ਕਮਨ ਫਿਰ ਰੱਖਿਆ ਕੰਠ ਲਾਏ, ਸਾਦੇ ਫਿਰ ਲਾਵੇ ਸੇ ਸੁਆਵਣਿਆ, ਆਵੇ ਦੇਵੇ ਸਾਧ ਬੁਲਾਇਆ ਆਪਣਾ ਨਾਂ ਮਨ ਵਸਾਏ, ਨਾਨਕ ਨਾਮ ਮਿਲੇ ਵਡਿਆਈ ਅੰਨ ਸਦਾ ਗੁਰੂ ਗਾਵਣਿਆ, ਮਾਜ ਮਹਿਲਾ ਤੀਜਾ ਊਤਮ ਜਨਮ ਸੁਤਮ ਸੁਭਾਸਾ, ਸਤਿਗੁਰ ਸੇਵੇ ਕਰਮ ਉਦਾਸਾ, ਰੰਗ ਰਹਿ ਸੁਧਾ ਰੰਗ ਰਾਤੇ ਹਰ ਰਸ ਮੰਤਰ ਉਤਾਵਣਿਆ, ਉਹ ਵਾਰੀ ਜੋ ਵਾਰੀ ਪਾਠ ਬੋਜ ਮਨ ਵਸਾਵਣਿਆ, ਗੁਰੂ ਪੜੇ ਹਰ ਨਾਮ ਸੰਭਾਲ ਦਰ ਸੱਚੇ ਸੁਭਾ ਭਾਵਣਿਆ, ਰਾਲ ਕਪੇ ਵਰ ਰਸਮਾਏ ਵਾਹਿਨ ਕੀਤੀ ਪਾ ਜਾਏ, ਕਿਰਪਾ ਕਰੇ ਤਾਂ ਸਤਿਗੁਰੂ ਭੇਟੇ, ਨਰੀ ਮੇਲ ਮਿਲਾਵਣਿਆ ਦੂਜੇ ਪੜੇ ਨੀ ਬੂਜੈ, ਤਿਰ ਦਮਾਇਆ ਕਰ ਲੂਜੈ ਤ੍ਰਿਣ ਮੰਦਾ ਟੁੱਟੇ, ਗੁਰ ਸਭ ਦੀ ਗੁਰ ਸਭ ਦੀ ਮੁਕਤ ਕਰਾਵਣਿਆ, ਇਹ ਮਨ ਚੰਚਲ ਵਸਨੋ ਆਏ ਦੁਦਲ ਲਾਗੇ ਦਹਿ ਦਿਸਤਾ ਹੋਵੇ,
ਬੇਕਾ ਕੀੜਾ ਵਿਖਮੈ ਰਾਤਾ ਵਿਖਮੈ ਵਿਖੀ ਮੈਂ ਬਚਾਵਣਿਆ ਹੋ ਕਰੇ ਤੇ ਆਪ ਜਣਾਏ ਵੋ ਕਰਮ ਕਰੇ ਵਿਤਾਏ ਨਾ ਪਾਏ ਤੂੰ ਤੇ ਬਾਹਰ ਕੁਛ ਨਾ ਹੋਵੇ ਵਕਸੇ ਸਭ ਸੁ ਆਪਣੀਆਂ ਉਜੇ ਪਜੇ ਆਰ ਬੂਜੇ ਨਾਹੀ ਅੰਦਨ ਦੂਜੇ ਪਏ ਫਿਰ ਆਏ ਮਨ ਜਨਮ ਗਿਆ ਹੈ ਫਿਰ ਤੰਤ ਗਿਆ ਪਏ ਤਾਵਣਿਆ ਫਿਰ ਪਰਦੇ ਸਿਗਾਰ ਬਣਾਏ ਮਨ ਕੁੰਦਾ ਕੈਸੇ ਸੇ ਬਰ ਕਰਮ ਕਮਾਏ ਹਲਤ ਨਾ ਸੁਆ ਪਲਤ ਨੋਈ ਵਿਰਤ ਜਨਮ ਗਵਾ ਬਣਿਆ ਹਰ ਕਾ ਨਾਮ ਕਿੰਨੇ ਵੇਲੇ ਜਾਤਾ ਪੂਰੇ ਗੁਰ ਕੇ ਸਭ ਤੋਂ ਜ਼ਿਆਦਾ ਅੰਤ ਪਾਕਰੇ ਦੁਨਾ ਤੀਸ ਜੇ ਸੁ ਪਾਵਣਿਆ ਸਮੇਂ ਮਰਤੇ ਕੁਸ ਹੋਈ ਗੌਰਮੁਖ ਵੇਲਾ ਬੁਝੇ ਕੋਈ ਨਾਨਕ ਨਾਮ ਰਤੇ ਜਨ ਸੁ ਹੈ ਕਰ ਕਿਰਪਾ ਮਿਲਾਵਣਿਆ ਮਾਂਜ ਮਹਿਲਾ ਤੀਜਾ ਮਨ ਪੜੈ ਪੰਡਤ ਗਾਵੇ ਦੂਜਾ ਪਾਮਾ ਦੂ ਪਾ ਬਿਖਰਾ ਕਿਸਨਾ ਜੈ ਨਾਈ ਫਿਰ ਫਿਰ ਜੋਨੀ ਆਪਣਿਆ ਹੋ ਵਾਰੀ ਜੋ ਵਾਰੀ ਹਮੇ ਮਾਰ ਮਿਲਾਵਣਿਆ ਗੋ ਸੇਵਾ ਤਿਆ ਮਨ ਵਸਿਆ ਹਰ ਰਸ ਸਹਿਜ ਵਿਆਵਣਿਆ ਰਹੋ ਬੇ ਪੜਿਆ ਰਸ ਨਹੀਂ ਆਇਆ ਵਾਦ ਬਕਾਣੇ ਮੋਇਆ ਮਾਇਆ ਅਗਿਆਨ ਮੁਕਤੀ ਸਦਾ ਹੁੰਦੇ ਹਰਾ ਗੁਰਮੁਖ ਬੋਝ ਹਰ ਗਾਵਣਿਆ ਅਕਤ ਕਦੇ ਸਭ ਸੁਆਏ ਵੇ ਗੁਰਮਤੀ ਮਨ ਸੱਚੋ ਭਾਵੇ ਸੱਚੋ ਸਤਸ ਰਵੇ ਦੁਨਾ ਧੀਏ ਮਨ ਸੱਚੇ ਰੰਗਾਵਣਿਆ ਜੋ ਸਹਿ ਤਿਨ ਸੱਚੋ ਭਾਵੇ ਆਵੇ ਦੇਨਾ ਪਛੁਤਾਵੇ ਗੁਰ ਸਾਹਿਬ ਸਦਾ ਸੱਚ ਜਾਤਾ ਉਹਨੇ ਸੱਚੇ ਸੁਖ ਪਾਵਣਿਆ ਖੂੜ ਕੋਚਨੇ ਮੈਲ ਨਾ ਲਾਗੇ ਗੁਰਪ੍ਰਸਾਦੀ ਹੁੰਦਨ ਜਾਗੇ ਨਿਰਮਲ ਨਾਮ ਵਸੇ ਕੜੰਤਰ ਜੋਤੀ ਜੋਤ ਮਿਲਾਵਣਿਆ ਤੈ ਗੁਰੂ ਪੜਿਆ ਤਤ ਨਾ ਜਾਣੇ ਮੂਲੋ ਭੁਲੇ ਗੁਰਸਬ ਦਿਨ ਪਛਾਣੇ ਮੋਹ ਵਿਆ ਪੈ ਕਜ ਸੂਜੈ ਨਾਈ ਗੁਰਸਬ ਦੀ ਹਰ ਪਾਵਣਿਆ ਬੇਦ ਵਗਾਇ ਤਿਵਤ ਮਾਇਆ ਮਨ ਮੁਨਾ ਬੁਝੇ ਦੂਜੇ ਪਾਇਆ ਤੈ ਗੁਰੂ ਪੜੇ ਕਜ ਨਾ ਜਾਣੇ ਬਿਰ ਬੁਝੇ ਦੁੱਖ ਪਾਵਣਿਆ ਜਾ ਪਾਵੇ ਤਾਂ ਮਲਾਏ ਗੁਰਸਬ ਦੀ ਸਹਿਸਾ ਦੁੱਖ ਚੁਕਾਏ ਨਾਨਕ ਨਾਮੇ ਕਹੀ ਸੱਚੀ ਵਡਿਆਈ ਨਮ ਮਨ ਸੁਖ ਵਸਾਵਣਿਆ ਮੌਜ ਮਹਿਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਾਂ ਪਛਾਣੇ ਪੰਡਿਤ ਹੋਈ ਆਥਰੇ ਸਗਲੇ ਕੁਲਧਾਰੀ ਨਾਮ ਮਨ ਵਸਾਣਿਓ ਵਾਰੀ ਜੋ ਵਾਰੀ ਹਰ ਚਾ ਸਦ ਪਾਵਣਿਓ ਹਰ ਚੜਾ ਚਗ ਸ੍ਰੀ ਜਨ ਨਿਰਮਲ ਨਿਰਮਲ ਨਾਮ ਤੇ ਆਪਣੇ ਰਾਓ ਸੋ ਨੈਕਰਮੀ ਜੋ ਸਭ ਵਿਚਾਰੇ ਅੰਤਰ ਤਤ ਗਿਆਨ ਹੋਮੇ ਮਾਰੇ ਨਾਮ ਪਦਾਰ ਨੋ ਦਭਾਏ ਤਰਨ ਮੇ ਸਮਾਵਣਿਆ ਹੋਮੇ ਕਰੇ ਨੈਕਰਮੀ ਨਾ ਹੋਵੇ ਗੁਰਪ੍ਰਸਾਦੀ ਹੋਮੇ ਖੋਵੇ ਅੰਤਰ ਭੇਗ ਸਦਾ ਵਿਚਾਰੇ ਗੁਰ ਸਾਹਿਬ ਦੀ ਗੁਣ ਗਾਵਣੀ ਆਸਾ ਸਾਗਰ ਨਿਰਮਲ ਸੋਈ ਸੰਚੁਗੇ ਨਿਤ ਗੁਰਮੁਖ ਹੋਈ ਇਸਨਾਨ ਕਰੇ ਸਦਾ ਰਨਤੀ ਉਮੈ ਮੈਂ ਚੁਕਣ ਨਿਰਮਲ ਸੁਰੇਮ ਪਿਆਰ ਵਾਰ ਸਰਵ ਸੇ ਉਮੈ ਮਾਰ ਰਹਿਣ ਸਬਰੀ ਤੋ ਸਬਦ ਸੱਚੇ ਆਰ ਸਰ ਵਸਾ ਪਾਵਣੇ ਮਨ ਮੁਖ ਸਦਾ ਬਗ ਮੈਲਾ ਉਮੈ ਮਲਾਈ ਇਸਨਾਨ ਕਰੇ ਪਰ ਮੈਲ ਨਾ ਜਾਏ ਜੀਤ ਮਰੇ ਗੁਰ ਸਾਹਿਬ ਵਿਚਾਰੇ ਉਮੈ ਮੈਂ ਚੁਕਾ ਬਣਿਆ ਰਮਦਾਰਤ ਕਰਤੇ ਪਾਇਆ ਪੂਰੇ ਗੁਰ ਕਹਿ ਸਭ ਸੁਣਾਇਆ ਗੁਰਪ੍ਰਸਾਦ ਮਿਠਿਆ ਦਿਆਰਾ ਘੱਟ ਚਾਨਣ ਵਾ ਬਚਾਉਣਿਆ ਪਾਏ ਤੂੰ ਆਪ ਵੇਖੇ ਸਭ ਸੋਈ ਜਨ ਲਿਖੇ ਨਾਨਕ ਨਾਮ ਫਸੇ ਕਟਵੰਤਰ ਗੁਰ ਕਿਰਪਾ ਤੇ ਪਾਉਣਿਆ ਮਾਂਜ ਮਹਿਲਾ ਤੀਜਾ ਮਾਇਆ ਮੋਜਾ ਸੁਹਾਇਆ ਤੈ ਉਨੀਸੇ ਮੋਹੇ ਮਾਇਆ ਗੁਰਪ੍ਰਸਾਦੀ ਕੋ ਵੇਲਾ ਬੂਜਾ ਚੌਦੇ ਪਾਲੀ ਬਿਲਾਵਣਿਆ ਹੋ ਵਾਰੀ ਜੋ ਵਾਰੀ ਮਾਇਆ ਮੋਹ ਸਭ ਜਲਾਉਣਿਆ ਮਾਇਆ ਮੋਹ ਜਲਾਏ ਹਰ ਸੋਚ ਤਲਾਏ ਹਰ ਦਾਰ ਮੈਲੀ ਸੁਭਾ ਪਾਵਣਿਆ ਰਾਹੋ ਦੇਵੀ ਦੇਵ ਮੂਲ ਮਾਇਆ ਸੰਸਾਰ ਜਿਨੋ ਪਾਇਆ ਕਾਮ ਕੋ ਵਸਿਆ ਸੰਸਾਰੇ ਆ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆ ਰਤਨ ਇੱਕੋ ਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਸ ਸੰਜਮ ਸੱਚ ਕਮਾਵੈ ਗੁਰਪੂਰੇ ਨਾਮ ਤੇ ਆਵੀਆਂ ਪੇੜੀਏ ਧਨ ਪਰਮ ਪੱਲਾਣੀ ਦੂਜੇ ਲਾਗੀ ਫਿਰ ਪਛਤਾਣੀ ਹਾਲਤ ਪਲਤ ਦੋਵੇਂ ਗਵਾਏ ਸੁਮਨ ਸੁਖਨ ਪਾਵਣਿਆ ਪੇੜੀਏ ਤਨ ਕੰਸ ਵਾਲੀ ਗੁਰਪ੍ਰਸਾਦੀ ਵੇਖੇ ਨਾਲੇ ਫਿਰ ਕੇ ਰਹਿ ਰਹਿ ਜੋ ਰਹਿ ਫਿਰ ਕੇ ਸਹਿਜ ਰਹਿ ਰੰਗ ਰਾਤੀ ਸਭ ਸਵੀਕਾਰ ਬਣਾ ਬਣਿਆ ਸਭ ਜਨਮ ਜਿਨ ਸਤਿਗੁਰੂ ਪਾਇਆ ਦੂਜਾ ਪਾਓ ਸਭ ਜਲਾ ਇੱਕੋ ਰਬ ਰਿਹਾ ਕਟੰਤਰ ਮੈਂ ਸੰਘਾਰ ਗੁਣ ਗਾਵਣਿਆ ਸਾਹਿਤ

ਦੁੱਖ ਪਾਵਣਿਆ ਜਿਨ ਸਿਰ ਸਾਜੀ ਸੋਈ ਜਾਣੇ ਆ ਬਿ ਮੇਲੇ ਸਭ ਛਾਣੇ ਨਾਨਕ ਨਾਮ ਮਿਲਿਆ ਤਿੰਨ ਜਨ ਕਹੋ ਜਿਨ ਧਰੋ ਮਾਤੋ ਲੇ ਲੁਕਾਵਣੇ ਮੰਜ ਮੈ ਲਾ ਚੌਥਾ ਆਦਿ ਪੁਰ ਪਰ ਪ੍ਰਭੁ ਆਪੇ ਆਪੇ ਤਾਬ ਤਾਪੇ ਆਪੇ ਸਭ ਮੈਂ ਵਰਤੀ ਕੁਸਈ ਗੁਰਮੁਖ ਸੁਭਾ ਪਾਵਣਿਆ ਹੋ ਵਾਰੀ ਜੋ ਵਾਰੀ ਨਿਰੰਕਾਰੀ ਨਾਮ ਤੇ ਆਵਣਿਆ ਤਿਸ ਰੂਪ ਨਾਰੀ ਕਿਆ ਘਟ ਦੇਖਿਆ ਗੁਰੂ ਨਾਲ ਖਲਗਾਵਣਿਆ ਰਹੋ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਮੈਂ ਦੂਜਾ ਵਰਨ ਕੋਈ ਗੁਰ ਪ੍ਰਸਾਦ ਕਰੇ ਨਾਮ ਆਉਂਦੀ ਵੈ ਨਾਮੇ ਨਾਮ ਸਮਾਉਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰੂ ਨਾ ਮਿਲੇ ਮਨ ਬੀਜੈ ਸਹਿ ਸਮਾਦ ਲਗਾਉਣਿਆ ਅੰਦ ਨੂੰ ਗਾਵਾਂ ਪ੍ਰਭ ਤੇਰੇ ਤੋਂ ਦੁਸ ਲਾਈ ਪ੍ਰੀਤਮ ਮੇਰੇ ਤੁਹਾਡੇ ਆਪਣਾ ਕੋਈ ਜਾਚਾ ਗੁਰਪ੍ਰਸਾਦ ਤੂੰ ਪਾਵਣਿਆ ਗੁੰਚ ਕੀਮਤ ਨ ਪਾਈ ਆਪਣੀ ਕਿਰਪਾ ਕਰੇ ਤੂੰ ਮੇਲੇ ਮਿਲਾਈ ਪੂਰੇ ਗੁਰਕਿਸ਼ਵ ਧਿਆਈ ਹੈ ਸਾਧ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣਗਾਵੇ ਨਾ ਸਲਾਹ ਸੱਚੇ ਪਾਵੇ ਕ੍ਰਮ ਸੁਧਾਰੇ ਰੰਗ ਰਾਤੀ ਮੈਂ ਸੱਚੇ ਸੁਭਾ ਪਾਵਣਿਆ ਮਨਮ ਕਰਮ ਕਰੇ ਅਹੰਕਾਰੀ ਜੂਏ ਜਨਮ ਸਭਾ ਜੀ ਆਰੇ ਤੁਲੋ ਮਾਂ ਗੁਵਾਰਾ ਫਿਰ ਪ੍ਰਵਾਵਣ ਜਾ ਬਣਿਆ ਆਪੇ ਕਰਤੇ ਦੇ ਵਡਿਆਏ ਜਿਨ ਕੁਆ ਲਿਖ ਤੁਰ ਪਾਏ ਨਾਨਕ ਰਾਮ ਲੈ ਪਉ ਭੰਜਨ ਗੁਸਾ ਜੀ ਸੁਭਾਣੇ ਮਾਂਜ ਮੈ ਲਪਨਾ ਕਰ ਪਹਿਲਾ ਅੰਤਰਾ ਲਿਖ ਨ ਜਾਈ ਲਿਖਿਆ ਨਾਮ ਰਤਨ ਲੈ ਗੁਜਾ ਰੱਖਿਆ ਗਮ ਵਿੱਚ ਸਭ ਦੇ ਉੱਚਾ ਗੁਰੂ ਸਾਹਿਬ ਲਿਖਾਵਣਿਆ ਹਉ ਵਾਰੀ ਜੋ ਵਾਰੀ ਕੱਲ ਮੈਂ ਨਾਮ ਸੁਣਾ ਬਣਿਆ ਸੰਤ ਪਿਆਰੇ ਸੁੱਚੇ ਧਾਰੇ ਵਡਭਾਗੀ ਦਰਸ਼ਨ ਪਾਵਣੇ ਰਹੋ ਸਾਧ ਸਿੱਧ ਜਿਸੇ ਕੋ ਫਿਰਦੇ ਬਰਮੇ ਇੰਦਰ ਧਿਆਨ ਹਿਰਦੇ ਕੋਟ ਤੇ ਤੀਸ ਖੂਜੈ ਤਾਕੋ ਗੋਰ ਮਿਲ ਹਿਰਦੇ ਗਾਵਣੀ ਆਠ ਪੈਰ ਤੁਦੈ ਜਾਪੇ ਪਵਨਾ ਧਰਤ ਸਿਵ ਪਾਇਕ ਚਰਨਾ ਖਾਣੀ ਵਾਣੀ ਸਰਨ ਵਾਸੀ ਸਮਨਾ ਕੇ ਮਨ ਭਾਵਣਿਆ ਸੱਚਾ ਸਹਿ ਗੁਰਮੁ ਜਾਪੇ ਪੂਰੇ ਗੁਰ ਸੱਚੇ ਆਪੇ ਜਿਨ ਪਿਆ ਸੀ ਤ੍ਰਿਪਤਾਸੇ ਸੱਚੇ ਸੱਚ ਗਾਵਣਿਆ ਤਿਸ ਕਾਰ ਸਹਿਜਾ ਸੋਈ ਸਵੇਲਾ ਨ ਵਿਨੋਦ ਕਰੇ ਸੁਖੈ ਲਾਓ ਸੁਨ ਬਡਭਾ ਬਡ ਸਾਹ ਜੋ ਗੁਰਚਾਨੀ ਮਨ ਲਾਵਣਿਆ ਪਹਿਲੋਂ ਦੇ ਤੇ ਰਿਜਕ ਸਵਾਹਾ ਪਿੱਛੋਂ ਦੇ ਤੈ ਜੰਤੂ ਪਾਹਾ ਤੂੰ ਜੀਵਨ ਦਾਤਾ ਨਾ ਸਵਾਮੀ ਲਵੇ ਨਾ ਕੋਈ ਲਾਵਣਿਆ ਜਿਤੋਂ ਟੁੱਟਾ ਸੋ ਤੁਧ ਧਿਆਏ ਸਾਜਨ ਕਮੰਤਰ ਕਬਾਇਆ ਤੁਰੇ ਸਗਲੇ ਕੁਲ ਤਾਰੇ ਤੇ ਦਰਗੇ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਵਤਮੂਚੋ ਮੂਚਾ ਹੋ ਕੁਰਬਾਣੀ ਤੇਰੇ ਬੁੰਝਾ ਨਾਨਕ ਦਾਸ ਸਾਵਣਿਆ ਮਾਜ ਮਹਿਲਾ ਪੰਜਵਾਂ ਕੌਣ ਸੋ ਮੁਕਤਾ ਕੌਣ ਸੋ ਯੋਗਤਾ ਕੌਣ ਸੋ ਗਿਆਨੀ ਕੌਣ ਸੋ ਭਗਤਾ ਕੌਣ ਸੋ ਗਿਰੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਓ ਕਿਨਵੇਂ ਬਾਧਾ ਕਿਨਵੇਂ ਛੂਟਾ ਕਿਨਵੇਂ ਆਵਣ ਜਾਣਾ ਟੂਟਾ ਕੌਣ ਸੋ ਕਰਮ ਕੌਣ ਨੇ ਕਰਮਾ ਕੌਣ ਸੋ ਕਹੇ ਕਹਾਏ ਜੀਓ ਕੌਣ ਸੋ ਸੁਖਿਆ ਕੌਣ ਸੋ ਦੁਖਿਆ ਕੌਣ ਸੋ ਸਨਮ ਕੌਣ ਵੇ ਮੁਖਿਆ ਕਿਨਵੇਂ ਵਿਰੇ ਕਿਨਵੇਂ ਵਿਛੜੇ ਇਹ ਵਿਦ ਕੌਣ ਪ੍ਰਗਟਾਏ ਜੀਓ ਕੌਣ ਸੋ ਅੱਖਰ ਜੇ ਧਾਤ ਰਹਿਤਾ ਕੌਣ ਦੇ ਸੋ ਜਿਤ ਦੁੱਖ ਸੰਸਤਾ ਕੌਣ ਸੋ ਚਾਹ ਜਿਸ ਪਾ ਬ੍ਰਹਮ ਧਿਆਏ ਕਿਨਵੇਂ ਕੀਰਤਨ ਗਾਏ ਜੀਓ ਗੁਰਮੁਖਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਧਨ ਗਿਰੀ ਉਦਾਸੀ ਗੁਰਮੁਖ ਗੁਰਮੁਖ ਕੀਮਤ ਪਾਏ ਜੀਓ ਹਮੇ ਮਾਦਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਣਾ ਟੁੱਟਾ ਗੁਰਮੁਖ ਕਰਨ ਗੁਰਮ ਨੇ ਕਰਮਾ ਗੁਰਮੁਖ ਕਰੇ ਸੁਭਾਏ ਜੀਓ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮਨ ਮਨ ਮੁਖੀਆ ਗੁਰਮੁਖ ਗਿਰੀਏ ਮਨਮੁਖ ਵਿਛਰੇ ਗੁਰਮੁਖ ਵਿਦ ਪ੍ਰਗਟਾਏ ਜੀਓ ਗੁਰਮੁਖ ਅੱਖਰ ਜੇ ਤਾਪਤ ਰਹਿਤਾ ਗੁਰਮੁਖ ਉਦੇਸ਼ ਦੁੱਖ ਸੁੱਖ ਸੰਸਤਾ ਗੁਰਮੁਖ ਚਾਰਜ ਪਾਵਰਮ ਧਿਆਏ ਗੁਰਮੁਖ ਕੀਰਤਨ ਗਾਏ ਜੀਓ ਸਗਲੀ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਤਾਪੇ ਇੱਕ ਸੇ ਹੋਇਓ ਅਨੰਤਾ ਨਾਨਕ ਇੱਕ ਸਮੈ ਸਮੈ ਜੀਓ ਮਾਜ ਮੈਂ ਲਾਤੀ ਪੰਜਵਾਂ ਭਵਨਾਸੀ ਤਾਂ ਕਿਆ ਕੜਾ ਹਰਵੰਤਾ ਤਾਂ ਜਨ ਖਰਾ ਸੁਹਾ ਲਾਓ ਜੀ ਜੰਦ ਪ੍ਰਾਣ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹੋ ਵਾਰੀ ਜੋ ਵਾਰੀ ਗੁਰਮੁਖ ਮਨ ਤਨ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਉੱਲਾ ਤੂੰ ਸੰਗ ਲਵੇ ਨਾ ਲਾਵਣਿਆ ਰਹੋ ਤੇਰਾ ਕੀਤਾ ਜੇ ਲਾਗੇ ਮਿੱਠਾ ਘੱਟ ਘੱਟ ਪਾਵਨ ਜਿਨ ਨਨ ਡਿਠਾ ਤੰਤ ਨ ਤਿਰ ਤੂੰ ਹੈ ਤੂੰ ਹੈ ਇੱਕੋ ਇੱਕ ਵਰਤਾ ਬਣਿਆ ਸਗਲ ਨਵਸ ਤੂੰ ਦੇਵ ਨਵਾਰਾ ਭਗਤੀ ਪਰੇ ਭਾਏ ਪਰੇ ਭੰਡਾਰਾ ਦਿਆ ਤਾਰ ਰੱਖੇ ਦੁੱਧ ਸੇ ਪੂਰੇ ਕਰਮ ਸਮਾਵਣਿਆ ਅੰਤ ਗੋਤੇ ਕੰਡੇ ਚਾੜੇ ਕਰਕਟ ਬਾਦਾ ਨਿਆਲੇ ਗੁਣ ਗਾਵੇ ਪੂਨਮ ਨਾ ਸੀ ਕਹਿ ਗੁਣ ਸੁਣ ਤੋਟ ਨਾ ਬਣਿਆ
ਐਸੇ ਉੱਤੇ ਤੂੰ ਰਖਵਾਲਾ ਮਾਤਕਰ ਮੈਂ ਤੁਮੀ ਪ੍ਰਪਾਲਾ ਮਾਗ ਨ ਪੋਏ ਤਿੰਨ ਕਹੋ ਰੰਗਰ ਤੇ ਗੁਣਗਾ ਬਣਿਆ ਕਿਆ ਗੁਣ ਤੇਰੀ ਆਖ ਸੰਭਾਲੀ ਮੰਤ ਨੰਤ ਤੁਧ ਨਦਰ ਨਿਹਾਲੀ ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ ਤੁਝ ਨਵਨ ਜਾਣਿਆ ਜਿਸ ਕੋ ਤੂੰ ਪ੍ਰਭਿਆ ਸਾਈ ਤੱਤੀ ਵਾਹ ਨਾ ਲਾਗੇ ਕਾਈ ਤੂੰ ਸਹਿਬ ਸੰਸੁਦਾਤਾ ਸਤਸੰਗ ਜਾ ਪ੍ਰਗਟਾ ਬਣਿਆ ਤੂੰ ਚੌਥਾ ਪਾਰ ਮੋਲਾ ਤੂੰ ਸੱਚ ਸਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਠਾਕ ਸੱਚੀ ਟਕਰਾਈ ਨਾਨਕ ਬਲ ਵਲ ਜਾਵਣਿਆ ਮਾਜ ਮਹਿਲਾ ਪੰਜਵਾਂ ਘਰ ਦੂਜਾ ਨਿਰਧਨ ਦਵੇ ਸੰਭਾਲੀਏ ਮੂਲ ਨਾ ਮਨ ਵਸਾਰੀਏ ਰਾਹੋ ਸੰਤਾਂ ਸੰਗਤ ਪਾਈਏ ਜਿਸ ਜਮਕੇ ਪੰਥ ਨਵਾਈਏ ਤੂੰ ਸਾਰਕ ਨਾਮ ਲੇ ਤੇਰੇ ਕੁਲ ਲਾਗੇ ਖਾਲ ਜੀਓ ਜੋ ਸਰਮ ਦੇ ਸਾਈਏ ਨਰਕ ਸਹੀ ਪਾਈਏ ਤੱਤੀ ਬਨ ਲਗੀ ਜਨਮ ਉਠਾਏ ਜੋ ਸਹੀ ਸੁੰਦਰ ਸੋਹਣੇ ਸਾ ਸੰਗ ਜਿਨ ਬਹਿਣੇ ਅਰਤਨ ਜਿਨੀ ਸਾਜਿਆ ਸੀ ਗੰਭੀਰ ਪਾਜਿਓ ਆਵਿਓ ਰਸਣ ਪੀਵੇ ਡਿਟੇ ਜਨ ਕੇ ਜੀਵੀਏ ਕਾਰਸਾ ਸਵਾਰ ਲੈ ਨਿਤ ਪੂਜੇ ਗੁਰ ਕੇ ਪਾਪ ਜੀਓ ਸਵਰ ਕੀਤਾ ਆਪਣਾ ਤਿੰਨ ਗੁਸਾਈ ਜਾਪਣਾ ਸੁਸੂਰਾ ਪ੍ਰਧਾਨ ਸੋ ਮਸਜਿਦ ਦੇ ਭਾਗ ਜੀਓ ਮਨ ਮੰਦੇ ਪ੍ਰਭ ਗਾਈਆ ਇਹ ਰਸ ਭੋਗਣ ਪਾਸ ਆਈਆਂ ਮੰਦਾ ਮੂੰਹ ਨਾ ਪਜਿਓ ਤਰ ਸੱਚੀ ਖਾਰੇ ਲੱਗ ਜੀਓ ਕਰਤਾ ਮਨ ਵਸਾਇਆ ਜਨਮ ਕਿਆ ਫਲ ਪਾਇਆ ਮਨ ਪਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਣ ਆਇਆ ਲਾਏ ਅੰਚਲ ਨਾਨਕ ਤਾਰੀਆ ਨਾ ਜਿਤਾ ਜਨਮ ਪਾਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਜ ਮਹਿਲਾ ਪੰਜਵਾਂ ਕਰਤੀ ਜਾ ਹਾ ਜਾ ਪੋ ਜਪੇ ਮਨ ਤੀਰੇ ਰਹਾਓ ਸਿਮਰ ਸਿਮਰ ਗੁਰਦੇਵ ਮਿਟ ਗਏ ਪੈ ਦੂਰੇ ਸਨ ਵਾਵੇ ਪਾ ਬ੍ਰਹਮ ਤਾਕਤ ਖਾਏ ਦੂਰੇ ਚੰਨ ਸੇ ਸੰਤ ਸਾਧ ਕੇ ਸਗਲ ਮਨੋਰਥ ਪੂਰੇ ਘਟ ਘਟ ਇੱਕ ਵਾਰ ਦਾ ਜਲਥਨ ਮਈਅਲ ਪੂਰੇ ਪਾਪ ਨਾਓ ਸੁਨ ਸੇਵਿਆ ਪਿਤ ਸੰਤਨ ਕੀ ਧੂਰੇ ਸਭ ਛਡਾਈ ਖਸਮ ਨਾਪ ਹਰ ਜਪ ਬੈਠੂਰੇ ਕਰਤੇ ਕਿਆਤ ਪਾਪ ਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰਤਾ ਸਚ ਨਾਇ ਹਰ ਵੇਖੇ ਸਦਾ ਹਜੂਰੇ ਵਰ ਵਾਹ ਮੌਜ ਮਹਿਲਾ ਪੰਜਵਾਂ ਕਰ ਚੌਥਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਡ ਦਾ ਦਸ ਭਰਮੇ ਤਕਵਾਏ ਪ੍ਰਭ ਕੀ ਸਾਮ ਥਿੰਦ ਦੇਤੇ ਵਾਰੀ ਕਿਤਨਾ ਵੇ ਕਾਮ ਜਲ ਵਲੋਂ ਸਾਖ ਮਿਲਾਵਤੀ ਉਜੇ ਨਾਈ ਦਾਮ ਹਾਰ ਨੈਣ ਮਿਲੇ ਸਜਣੇ ਕਤ ਪਾਈਏ ਵਿਸਰਾਮ ਜਿਤ ਕਰ ਗਹ ਕਰ ਕੰਤ ਨਾ ਪਗਟੀ ਭਟ ਸਕੇ ਗ੍ਰਾਮ ਸਭ ਸਿਵਤ ਬੋਲ ਰਸ ਸੁਣਦੇ ਸਭ ਖਾਮ ਪ੍ਰਭ ਸਵਾਮੀ ਕੰਤ ਮੋਣਿਆ ਵੀ ਸਜਣ ਸਭ ਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ ਹਰ ਮਿਲ ਸਵਾਮੀ ਸੰਗ ਪ੍ਰਭੂ ਜੇ ਕੰਨ ਚਲਧਾਮ ਚੇਤ ਗੋਬਿੰਦ ਰਾਧੀਏ ਹੋਵੇ ਅਣਦਗਣਾ ਸਾਂਝ ਨਾ ਮਿਲ ਪਾਏ ਰਸਨ ਨਾਮ ਪਣਾ ਜਿਨ ਪਾਇਆ ਪ੍ਰਭ ਅਪਣਾਏ ਤਿਨਰੇ ਗਣਾ ਇਹ ਦਿਸ ਬਿਨ ਜੀਵਣਾ ਵਿਰਥਾ ਜਨਮ ਜਣਾ ਜਲ ਥਲ ਮਹੀਰ ਪੂਰਿਆ ਰਵਿਆ ਵਿਛਵਣਾ ਸੋ ਪ੍ਰਭ ਚੇਤਨਾ ਵਈ ਕਿਚੜਾ ਦੁੱਖ ਗਣਾ ਜਿਨ ਵੈ ਸੋ ਪ੍ਰਭੂ ਤਿਨਗੇ ਪਾਵਨਾ ਦਰਸ਼ਨ ਕੋ ਮਨ ਲੋਚਤਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸਕੇ ਪਾਏ ਲਗਾਓ ਵਿਸਾਓ ਤੀਨ ਕੋ ਵਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋ ਹਸ ਜਨ ਪੁਰ ਵਿਸਾਰ ਕੇ ਲਗੀ ਮਾਇਆ ਤੋ ਪੋਤ ਗਲਤ ਨਾਉ ਸੰਗਤ ਨਾ ਅਵਨਾਸੀਓ ਪਾਲਚ ਪਾਲ ਸਗਲੀ ਮੂਹੇ ਝੂਠੇ ਧੰਦੇ ਮੋ ਇੱਕ ਸਵਾਰ ਕੇ ਨਾਮ ਮੈਨੂੰ ਅੱਗੇ ਲਈਏ ਖੋਏ ਦੋ ਵਿਸਾਰ ਵਿਚਨਾ ਪ੍ਰਭ ਨੂੰ ਆਨਣਾ ਕੋਏ ਪ੍ਰੀਤਮ ਚਾਨੀ ਜੋਲ ਗਏ ਤਿਨਕੀ ਨਿਰਮਲ ਸੋਏ ਨਾਨਕੀ ਪ੍ਰਵੇਨਤੀ ਪ੍ਰਮਿਲੋ ਪ੍ਰਾਪਤ ਹੋਏ ਵਿਸਾਖ ਵਿਸਾਖ ਸੁਹਾਗਾ ਤਾਂ ਲਗੇ ਜਾਂ ਸੰਤ ਬੇਟੇ ਹਰ ਸੋਏ ਹਰ ਜਿਹੜਨ ਦਾ ਲੋੜੀਏ ਸਭ ਅੱਗੇ ਸਭ ਨੇ ਬੰਨ ਅਸਜਣ ਦਾ ਆਉਣ ਲੱਗਿਓ ਕਿਸੇ ਨੇ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭੂ ਨੂੰ ਲਗੇ ਨਾਏ ਸਨ ਰੰਗ ਸਵੇ ਨਾਰਾਇਣ ਜਿੱਥੇ ਮਨ ਪਾਉ ਬਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਸੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਤਨ ਆਪਣ ਲਈ ਅਜੇ ਮਿਲੈ ਵਿਛੜ ਕਿਉ ਰਮਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀ ਲਾਤਣੀ ਜਿਸਕੇ ਭਾਗ ਮਥਨ
ਆਸਾਤ ਬੰਦਾਉ ਤਿਸਲ ਗਏ ਹੰਨਾ ਉਹਨਾਂ ਜੇ ਨਾ ਪਾਸ ਜਗ ਜੀਵ ਪੁਰਤਿਆ ਕੇ ਮਾਣ ਸੰਧੀ ਆਸ ਦੋਇ ਪੈ ਬਗੁਚੇ ਗਲ ਪਾਇਆ ਜਮਕੀ ਫਾਸ ਜੇਹਾ ਵੀ ਜੇ ਸੋਲਣੇ ਮਥੇ ਜੋਲ ਖਿਆਸ ਰਹਿਣ ਬਿਆਣੀ ਪੁੱਛਤਾਣੀ ਉੱਠ ਚੱਲੀ ਗਈ ਨਰਾਸ ਜਿਨ ਕੋ ਸਾਧੂ ਬੇਟੀਏ ਸਦਰ ਗਏ ਹੋਏ ਖਲਾਸ ਕਰ ਕਿਰਪਾ ਪ੍ਰਭਾ ਪੁਣੀ ਤੇਰੇ ਦਰਸ਼ਨ ਕੀ ਹੋਏ ਪਿਆਸ ਪ੍ਰਾਪਤ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਰਥ ਹਸ ਹੰਦਾ ਤਿਸ ਲਗੈ ਜਿਸ ਮਨ ਹਰ ਚੰਨ ਵਾਸ ਸਾਵਣ ਸਸੀ ਕਾਮਣੀ ਚੰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇੱਕੋ ਨਾਮ ਦਾ ਵਿਖਰ ਗੋੜਾ ਵੀ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਬੂ ਸਾਵਣੀ ਮੈਂ ਸਾਧੂ ਪੀ ਬਣੂਆ ਵਰਤ ਨੂੰ ਪ੍ਰਾਪਤ ਸੰਗ ਮੌਲਿਆ ਸਮਰ ਪੁਰਖ ਪਾਰ ਹਮਲੇ ਨੂੰ ਮੈਂ ਲੋਇ ਦਾਉ ਕਰਮ ਮਿਲਾਉ ਬਣੁਆਰ ਜਿਸ ਕੇ ਪ੍ਰਭ ਪਾਇਆ ਹਉ ਤਿਨਕੇ ਸਭ ਬਲਿਹਾਰ ਨਾਨਕ ਹਰੀ ਮਾਇਆ ਕਰ ਸਬਦ ਮਾਰਨ ਹਾਰ ਸਾਵਣ ਤੇਨਾ ਸੁਹਾਗਣੀ ਜਨ ਰਾਮ ਨਾ ਉਰਹਾਰ ਉਹਦੇ ਬਰਬਲਾਣੀਆਂ ਦੂਜੇ ਲਗਾ ਹੀ ਤਉ ਲਕਸ ਘਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇ ਵਿੰਸੀ ਤਿਤ ਦਿਨ ਵੇਲੇ ਕਰਸਨ ਪ੍ਰੀਤ ਪਕੜ ਚਲਾ ਦੂਤ ਜਮ ਕਿਸਨ ਦੇਣੀ ਭੇਤ ਸਾਗੜ ਦੇਖਣੇ ਮੈਂ ਜਿਨਸ ਲਗਾ ਹੀ ਤੂੰ ਹੱਥ ਮੁਰੜੇ ਤੰਤ ਵੈ ਸਿਆ ਹੋਆ ਸੇਤ ਜਿਹਾ ਵੀ ਜੈ ਸੋ ਲੁਣੇ ਕਰਮ ਸੁੰਦਰਾ ਖੇਤ ਨਾਨ ਪ੍ਰਭ ਸੁਨਾਖਦੀ ਚੰਨ ਬਹੁਤ ਪ੍ਰਭ ਦੇਤ ਸੇ ਬਾਦੋ ਨਰਕ ਨ ਪਾਈ ਗੁਰ ਰੱਖਣ ਵਾਲਾ ਹੇਤ ਅਸੋ ਪ੍ਰੇਮ ਵਾੜਾ ਕਿਉਂ ਮਿਲੀ ਹਰ ਜਾਏ ਮਨ ਤਨ ਪਿਆਸ ਦਾਸਣ ਕਣੀ ਕੁਮਨ ਮਲਾਵੇ ਮਾਏ ਸੰਸਾਈ ਪ੍ਰੇਮ ਕਹੇ ਹੋ ਤਿਨਕੇ ਲਗ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਾਹੀ ਜਾਏ ਜਿਨੇ ਜਾ ਕੇ ਪ੍ਰੇਮ ਰਾਸ ਤਿਪਤਰੇ ਅਗਾਏ ਆਤਿਆ ਬੇਨਤੀ ਕਰੇ ਲਿਓ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਉਸੇ ਵਿਛੜ ਰਹੇ ਕਦੇ ਨਾ ਜਾਏ ਪ੍ਰਭਿਨ ਦੂਜਾ ਕੋਈ ਨੀ ਨਾਨਕ ਹਰ ਸੁਣਾਏ ਅਸੂ ਸੁਖੀ ਵਸੰਦਿਆ ਜਿਨ ਮਾਇਆ ਹਰਾਏ ਕਤ ਕਰਮ ਕਮਾਵਣੇ ਦੂਸਣ ਕਾਉ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਵੇ ਮਖੋਏ ਰਾਮ ਤੇ ਲੱਗਣ ਜਨਮ ਜੋਗ ਖਿਨਮੇ ਕੌੜੇ ਹੋ ਗਏ ਜਿਤੜੇ ਮਾਇਆ ਭੋਗ ਵਿਚੋ ਕੋਈ ਨਾ ਕਰ ਸਹਿ ਕਿਤੇ ਰੂਏ ਰੋ ਜੋ ਕੀਤਾ ਕਿਸਨਾ ਲਿਖਿਆ ਤੁਰਸਨ ਜੋ ਵਡਵਾਗੀ ਮੇਰਾ ਭਰਮ ਲੈ ਤਾਂ ਉਤਰੇ ਸਭ ਯੋਗ ਨਾਨਕ ਪ੍ਰੋ ਕੋ ਪ੍ਰਭ ਰੱਖ ਲਿਓ ਮੇਰੇ ਸਾਹਿਬ ਬੰਦੀ ਸੋਚ ਕਤੋ ਹੋਏ ਸਾਸਮ ਸੇ ਸਭੇ ਸੋਚ ਮਗਰ ਮਾਂ ਸੁਣ ਲਿਆ ਹਰ ਪੇਰ ਸੰਗ ਬੈਠੜੀਆ ਤਿਨਗੀ ਸੁਭਾ ਕਿਆਣੀ ਜੇ ਸਾਹਿਬ ਮੇਲਿਆ ਤਨ ਮੋਲਿਆ ਰਾਮ ਸਿਉ ਸੰਗ ਸਾ ਸੇ ਲੜੀਆਓ ਸਾਜਨਾ ਤੇ ਵਾਰੀ ਰਹਿਣ ਕੇ ਲੜੀਆ ਤਿੰਨ ਦੁੱਖ ਨਾ ਕਬੂਤਰੇ ਸੇ ਜੰਗੇ ਬਸ ਪੜੀਆ ਜਿਨਾ ਵਿਆਹ ਪ੍ਰਭ ਆਪਣਾ ਦਿਸਣਾ ਨਿਤ ਘੜੀਆ ਰਤਨ ਵਿਰ ਲਾਲ ਹਰ ਕਣਜਨਾ ਜੜੀਆ ਨਾਨਕ ਪਾਚੇ ਤੁੜ ਤਿੰਨ ਪ੍ਰਭੁ ਸਰਨੀ ਦਰ ਪੜਿਆ ਮੰਗਰ ਪ੍ਰਭੁ ਰਤਨਾ ਬਹੁਨ ਜਨਮੜੀਆ ਪੋਤ ਕਰਨ ਵਿਆਪੀ ਕੰਠ ਮਿਲਿਆ ਹਰਨਾ ਮਨ ਵਿਦਿਆ ਚਰਨਾ ਅਰਵਿੰਦ ਦਰਸ਼ਨਾ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸਮੀ ਲਾਓ ਵਿਕੇ ਪੂਨ ਸਕੀ ਮੈਂ ਸਾਧੂ ਗੁਣ ਗਾਓ ਜੈ ਤੇ ਜੇ ਤੈ ਮਲੀ ਸੱਚੀ ਪ੍ਰੀਤ ਸਮਾਓ ਕਰ ਗਏ ਲੀਨੀ ਪਾ ਬ੍ਰਹਮ ਬਹੁ ਨਾ ਵਿਛੜਿਆ ਬਾਹਰ ਜਾਓ ਲਖ ਵੇਰੀ ਆ ਸੱਜਣ ਅਗਮ ਦਾਓ ਸਰਮ ਭਾਈ ਨਰੈਣੇ ਨਾਨਕ ਦਰ ਭਰਿਆਓ ਭੋਗ ਸੁੰਦ ਸਰਸੋ ਜੇ ਬਖਸੇ ਵੇ ਪ੍ਰਭਾਵ ਮਾਗ ਮਜਨ ਸਿੰਘ ਸਾਧੂ ਆਉ ਤੂੜੀ ਕਰ ਇਸਨਾਨ ਹਰ ਕਾ ਨਾਮ ਤੇ ਆਏ ਸੋਣ ਸਭਨਾਂ ਨੂੰ ਕਰਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹਿਆ ਮਨਸੇ ਲੋ ਸੁਭਾਉ ਸੱਚੇ ਮਾਰਗ ਚੱਲਦਿਆ ਉਤਤ ਕਰੇ ਜਹਾਨ ਅਠਰਤੀ ਸਗਲ ਪੁੰਜੀ ਦਇਆ ਪ੍ਰਮਾਨ ਜਿਸਨ ਦੇ ਦਇਆ ਕਾਰ ਸੋਈ ਪੁਰਸ ਜਾਨ ਜਿਨ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਗੁਰਵਾਨ ਮਾਉ ਸੱਚੇ ਸੇ ਕਾਢਿਆ ਜਿਨ ਪੂਰਾ ਗੁਰ ਮਿਹਰਬਾਨ ਹਰ ਗੁਣਾਂ ਤੋਂ ਪਾਜਨਾ ਸਜਣ ਭਗਤੇ ਆਏ ਸੰਸਾਈ ਰਾਮ ਕੇ ਕਰ ਕਿਰਪਾ ਦੀ ਅਮਲਾਏ ਸੇ ਸੁਆਈ ਸਰ ਸੁਖਣ ਦੁੱਖਾਂ ਨਾਈ ਜਾਏ ਇਛਪੁਨੀ ਬਡਪਾਗਣੀ ਬਰਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾਵੇ ਗੀਤ ਗੁਣ ਲਾਏ ਹਜੇ ਅਵਨ ਦਿਸੀ ਕੋਈ ਦੂਜੀ ਲਵੇ ਨਾ ਲਾਏ ਹਲਤ ਪਰ ਸਵਾਰੀ ਨੇ ਚਲ ਦਿੱਤੇ ਜਾਏ ਸੰਸਾਰ ਸਾਗਰ ਤੇ ਰੱਖਿਆ ਬੋਣ ਜਨਮੇ ਧਾਏ ਜਿਵਾ ਇੱਕ ਅਨੇਕ ਗੁਣ ਤੇਰੇ ਨਾਨਕ ਚਰਨੀ ਪਾਏ ਫਲ ਗੁਣ ਤਿਸ ਲਾਈਏ ਜਿਸ ਨੂੰ ਤਿਲ ਨਾ ਤਮਾਏ ਜਿਨ ਜਿਨ ਨਾਮ ਤੇ ਆਇਆ
तिनके काज सरे हर गुर पूरा राधिया दरगे सच करे सा सुखा नित चरण हर पौजल विकम तरे प्रेम भगतन पाया विके न जरे कूट गए दो दान सी पूर्ण सच भरे पाव ब्रह्म प्रभ से मनंदर एक तरे मां दिवस मूर्त बले जिसको नजर करे नांद मंगे दर्श दान कृपा करो हरे। माज महला पंजमा दिन रायण एक ओंकार सतगुर प्रसाद शिवी सतगुरु अपना शिवरी सब दिन रायण आपते असनी भाव मुखो बोली मिठड़े बैन जन्म नमका विछड़ार मिलो सज्जन सैन जो जियार ते विसरे से सुखी बसन भैन हर बिन हर पेर बिन चैन पाए खोलटे सब गैन आप कमाने विछड़ी दोस न कहो देन कर किरवा प्रबला खेड़ लियो होर नाई कन करेन हाथ उदन काकुरना कहे किथे बैन नानकी बना त्या सुजन देखा नैन जी की व्यथा सुसने असमर पुरख पार मान जीवन व रदन सबना का दार सस तिसकी कंत की बड़ा जिस पर वार ऊंचा गमगात बोझ किसवंत न पारा बार सेवा जात पाव संता की अचारो दीना ना दयाल दे पतो धारणारू आजुगा दी रखदा सतनाम करतार कीमत कोई न जाने न को तोलन हार मंत्र नंत्र वसरे नानक नाय समारू दिन रहन जे प्रभु सेव दे तिनको सत बलिहार संतो राधन सत सदाओ सबना का भग संद जीव पिण सजाओ कर कृपा दी तिन जन दो सब दो गो सब दी आरा दे जे पे निर्मल मंत हिमद कह न जाए परमेश्वर व्यंत जिसम नायण स कहिए भगवंत जी की लोचा पुरे मिल स्वामी कंत नानक जय जप हरि दोख सब ही अंत दिन जिस नाम विसरे सो हरिया हुए जंत सरकुला प्रभुरण मन नवाणी थियो थाओ ओट गई गए आहर ओट गई मनंद जब जीवन आओ कर कृपा प्रभु अपनी जंत गुड़ी संग समाओ जो तू रखे त्यों रहा तेरा दिता पैना खाओ उदन सोई कराए प्रावो मिल साधु गुण गाओ दूजे जाए न सूजे किथे कुकन जाओ अज्ञान विनाशन तमान उचा गम पाओ मन विछड़िया मिलिया नानके सुहाओ सब कल्या तित दैन हर परसी गुर के पाओ वार माजम की तथा सलोक महला पहला मत कुमरीद तथा चंद्र हड़ा सुया की तुनि गावणी एक ओंकार सतनाम करता गुरु गुर प्रसाद सलोक महला पहला गुरदाता गुर हवै कर गुर दीपक ते लोए अमर पदार्थ नानका मन मानिए सुख होए महला पहला पहले प्यार लगा तन दुध दूजे माए बाप की सुध तीजे भया भाभी बेब चौथे पैरो पन्नी खेड पांचवें खान पीन की तात छेवें काम न पूछे जात सोवें संझ किया करवास अठवें क्रोध हुआ तन्नास नावें तले उबे साहो दसवें ददा सुहाओ गए सगीत पुकारी ताव डांत राय राहो आया गया मोया नाओ पाचे पौस देव काओ नानक मन गुंद गो प्यार बाजगुरु डुबा संसार महला पहला दस बाल तन विस रवण चीसा का सुंदर कहावे चालीस बार होए बचासी पग खिसे सस्ती के बुढ़ापा वे सतर का मत हीना सिंह क्या वो पा व्यवहार न पावे नवे का सह जाने मुना जाने अप बल ठंडोल टूं डट बह नानक जग तू का तबला हर पौड़ी तो करता पुरख गम है आप से टोपाती रंग पंग भजना बो बो विद पाती तू जाने जिनो पाए सो खेल तुमाती इका वेख जाए उठ बिना में मर जाती गुरम रंग चुल्या रंग हर रंग राती सो से सतनंजना पुरख दाती तू आपे आप सुजाणाए बड पुरख बढ़ाती जो मन चित तू दे दिया मेरे सच्चा बल बल हो तिन जाती ਸਲੋਕ ਮਹਿਲਾ ਪਹਿਲਾ ਜੋ ਪਾਏ ਤਿੰਨ ਸਜਾ ਰੱਖਿਆ ਬੰਤ ਮਨਾਏ ਅੱਖੀ ਦੇ ਕੇ ਜੀਵਾ ਬੋਲੇ ਕੰਨੀ ਸੁਰ ਸਮਾਏ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪਹਿਨੇ ਖਾਏ ਜਿਨ ਰਚ ਰਚਾ ਤਿਸਨ ਜਾਣੇ ਅੰਧਾ ਅੰਧ ਕਮਾਏ ਜਪ ਜੇ ਤਾਂ ਠੀਕਰ ਹੋਵੇ ਘਾਟ ਘੜੀ ਨਾ ਜਾਏ ਨਾਨਕ ਬਿਨ ਗੁਰ ਨਾਏ ਪਤ ਪਤ ਬਿਨ ਪਚ ਨਾ ਪਾ ਨਾ ਪਾਏ ਮਹਿਲਾ ਦੂਜਾ
दे दे साव दिता चंगा मन मुख वैसा जानिए सुतमा चुतराई ताकी क्या करू आख बखाणिए अंतर वह के कर्म गुमावे सोचो कुंडी जानिए सो तर्क मुआए तिस धर्म ना हो पापी कमाने पापी जानिए आप खेल करे सब करता क्या दूजा बखाणी है जिच तेरी जोत तेर ज्योति बिच तू बोले बिन ज्योति कोई पुकिछ क्यों के आद खाणी है नानक गुरम नजरी आया हर एक सुर सजाणी है पौड़ी तू आपे जग तो पाई के तुदाप धंधे लाया उठ गोली पाए के तू आपो जात खुवाया तिसना अंदर अगन है न ते भुखा तिहाया सह सह संसार है मर जमे आया जाया बिन सतगुरु मोना टूटी सब थके कर्म गमाया गुरमती नाम ती आई है सुख रजा जात दुपाया कल उदारे अपना तांजने दी माया सुवासो सुहावड़ी जा से तीजत लाया श्लोक महला दूजा अखी बाजो वेखना बिन करना सुनना पैर मोजो चलना बिन हत्ते करना जिबे बाजो बोलना जीत मरना नानक हुक्म बचाण गए तो खसमे मिलना महला दूजा दिसे सुने जानिए सौ न पाया जाए रोला टुंडा अंजला क्यों गल लगे ताए पैका चरण भाव के लोण सुत करे नानके सियाने के कंत मिलावा हुए पौड़ी सदा सदा तू एक है तू दूजा खीर रचाया हमें घर पाए लो अंतर जनता पाए जो पावे तू रख तू सब करे तेरा कराया एक ना बख्श मेल लै गौर भी तू दे लायक खड़े करे तेरी चाकरी मिन्ना में होर ना पाया होर कार विकार है एक सच्ची कार लाया पुतक टुकटुंब है एक अल तुर न जो तुद पाया वो अंदरों बारों निर्मले सच्चे सचन इस माया सलूक महला पहला सोने कह पर्वत गुफा करी कह पानी पयाल कह धरती कह आकाशी उदरा सिर पार हुर कर काया कपड़ पैरा तो वह सदा कार बगर पियाला काला बैदा करी पकार हो कुचील रहा मलतारी दुनु मत विकार ना हो ना ना हो मां नानक सद विचार महला पहला वात बखाले बखाल बखाले काया आपे संजो होवे अंतर महल लगी जाना है बार मर मत हुए अंदर बुला पाया जम जाले बत बराई अपनी कर जाने हो मैं वे दुख काले नानक गुरु मुख मैं टूटे जाहर ना त्यावे ना जपे ना मारा देना मैं सुख समावे पौड़ी खाया हंस संजोग मेल मिलाया तिने किया बजोग जिन पाया मूर्ख भोगे भोग दुसवाया उठो सुखो उठे रो पाप कमाया हर सोग बजोग बजोग पाई खपाया मूर्ख गणत गणाए झगड़ा पाया सतगुरु अथन बेड़ झगड़ चुकाया करता करे सुहोगा ना चले चलाया सलूक महला पहला कूट बोल मरदार खाए अबरी को समझाण जाए मुठा मुआ साथे नानक सवागू जप महला चौथा जिदे अंदर सच है तो सच नाम सब मुख सच लाए हर मार्ग बाप चलना हो ना हर मार्ग पाए जे अगे ती तो मल लाए चपड़ी ना ते सभी मल लाए तीर्थ पूरा सतगुरु जो अंदन हर नाम ते आए आ छुटा कुटुंब स्यो दे हर हर नाम सब सिष्ट छाए जन नानक तिस वाले हरण जो आप जवै हर नाम जपाए पौड़ी एक कंध

ਸੋਏ ਨਾਨਕ ਅਵਰ ਨਾ ਜੀਵੈ ਕੋਈ ਜੇ ਜੀਵੈ ਪੱਤੀ ਪਤ ਲੱਥੀ ਜਾਏ ਸਵਰਾਂ ਜੇ ਤਾ ਕੁਛ ਖਾਏ ਜੇ ਜੀਵੈ ਪਤ ਲੱਥੀ ਜਾਏ ਸਵਰਾਂ ਜੇ ਤਾ ਕੁਛ ਗਾਏ ਰਾਜ ਰੰਗ ਮਾਲ ਰੰਗ ਰੰਗ ਰਤਾ ਨਚੇ ਨੰਗ ਨਾਨ ਲਗਿਆ ਮੁੱਠਾ ਜਾਏ ਬਿਨਾ ਪਤ ਗਿਆ ਗਵਾਏ ਮਹਿਲਾ ਪਹਿਲਾ ਕਿਆ ਖਾਦੇ ਕਿਆ ਵੈਦੇ ਹੋਏ ਜਾਮਨ ਨਾਈ ਸੱਚਾ ਸੋਏ ਕਿਆ ਮੇਵਾ ਕਿਆ ਗੁੜ ਖਾ ਗੁਮ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਗਾਲੀ ਕੀ ਜੇ ਭੋਗ ਵਿਲਾਸ ਕਿਆ ਲਸਕਰ ਕਿਆ ਨੇਖਵਾਸੀ ਆਵੇ ਮਹਿਲੀ ਵਾਸ ਨਾਨਕ ਸੱਚੇ ਨਾਮ ਬਿਣ ਸਭੋ ਟੋਲ ਬਣਾਸ ਪਬੜੀ ਜਾਤੀ ਦੇ ਕਿਆ ਹੱਥ ਸੱਚ ਪਰਖੀਏ ਮੋਰਾ ਹੋਵੇ ਹੱਥ ਮਰੀਆ ਚੱਕੀਏ ਸੱਚੇ ਕੀ ਸਰਕਾਰ ਜੁਗ ਜਾਣੀਏ ਹੁਕਮ ਨੇ ਸਰਦਾਰ ਦਰਦ ਬਾਣੀਏ ਫੁਰਮਾਨੀਏ ਕਾਰ ਕਦਮ ਬਟਾਇਆ ਤਬਲਵਾ ਬਜਾਰ ਸਭ ਸੁਣਾ ਇੱਕ ਹੋਏ ਅਵਤਾਰ ਇੱਕ ਨਾ ਸਾਗਤੀ ਇੱਕ ਨੀ ਵਧੇ ਪਾਰ ਇੱਕ ਨਾ ਤਾਕਤੀ ਸਲੋਕ ਮਹਿਲਾ ਪਹਿਲਾ ਜਾ ਪੱਕਾ ਦਾ ਕੱਟਿਆ ਰਹੀ ਸਫਲਵਾਰ ਸੁਣ ਕੇ ਸਾਰਾ ਚਾਬਿਆ ਸਾਕਣ ਲਾਇਆ ਤਨ ਝਾੜ ਦੋਏ ਬੜੇ ਚੱਕੀ ਜੋੜ ਕੇ ਵਿਸ਼ਨੂ ਆਏ ਮਿੱਠ ਜੋ ਦਾ ਰਹਿ ਸੋਭ ਰਹੇ ਨਾਨਕ ਬਡੇਠ ਮੈਂ ਲਾਉ ਪਹਿਲਾਂ ਬੇਗ ਜੇ ਮਿੱਠਾ ਕੱਟਿਆ ਕੁਟਕੁਟ ਵੱਧਾ ਪਾਏ ਗੁੰਡਾ ਖੰਡ ਰੱਖ ਕੇ ਦਿਨ ਸੰਭਾਲ ਸਜਾਏ ਰਸ ਕਾ ਡੱਡਰ ਪਾਈਏ ਤੱਪੇ ਤੇ ਬਲਾਏ ਪੀਸੋ ਪੋ ਸੰਭਾਲੀਏ ਦਿੱਚੇ ਅਗ ਜਲਾਏ ਨਾਨਕ ਮਿੱਠੇ ਪਤਲੀ ਹੈ ਵੇਖੋ ਲੋਕਾਂ ਆਏ ਪਵੜੀ ਇੱਕ ਨਾ ਮਾਨਾ ਚਿੱਤ ਵਾਸ ਕਨੇਰੀਆ ਮਰਮਣ ਜਮ ਮਿਹਨਤ ਕਿਸੇ ਨਾ ਕੇਰੀ ਆਪਣੇ ਮਨ ਚਿੱਤ ਕਹਿਣ ਚੰਗੇਰੀਆ ਜਮਰਾਜੇ ਨੇ ਨਿੱਤ ਮਨ ਮੁਖੇਰੀਆ ਮਨ ਕੁਲੂਣ ਹਰਾਮ ਕਿਆ ਨਾ ਜਾਣੇ ਬਦੇ ਕਰਮ ਸਲਾਮ ਖਸਮ ਨਾ ਪਾਣੀਆ ਸੱਚ ਮਲੇ ਮੁਖ ਨਾਮ ਸਾਹਿਬ ਵਾਪਸੀ ਕਰ ਸਨ ਤਾ ਸਲਾਮ ਲਿਖਿਆ ਵਾਪਸੀ ਸਲੋ ਮਹਿਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਕਰ ਵਾਸ ਕੁੱਤੇ ਚੰਦਨ ਲਾਈਏ ਪਿਸ ਗੁੱਤੀ ਤਾਤ ਬੋਲਾ ਜੇ ਸਮਝਾਈਏ ਪੜੀਏ ਸਿਮਰਤ ਪਾਠ ਅੰਧਾ ਚਾਨਣ ਰੱਖੀਏ ਦੀਵਾ ਵਲੇ ਪਚਾਸ ਚੋਨੇ ਸੋਇਨਾ ਪਾਈਏ ਚੋਣ ਚਣ ਖਾਵੇ ਘਾਸ ਲੋਹਾ ਮਨ ਪਾਈਏ ਟਹਿਨ ਹੋਏ ਕਪਾਸ ਨਾਨਕ ਮੂਰਖੇ ਇਹ ਗੁਣ ਬੋਲੇ ਸਦਾ ਵਿਨਾਸ ਮਹਿਲਾ ਪਹਿਲਾ ਕਿਹਾ ਕੰਜਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਛੇਤੀ ਟੁੱਟੇ ਅਵਤਾਰ ਪੁੱਤੀ ਗੰਢ ਪਾਏ ਸੰਸਾਰ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆ ਗੰਢਾ ਗੰਢ ਪਾਏ ਜਾ ਖਾਏ ਕਾਲਾ ਗੰਢ ਦੀਆਂ ਮੈਂ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਵੇਦ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਤੀ ਸਤ ਹੋਏ ਗੰਢ ਵਰਤੇ ਸੰਸਾਰ ਮੁਰ ਗੰਢ ਪਾਏ ਮੂੰਹ ਮਾਰ ਨਾਨਕ ਵਾਖੇ ਵਿਚਾਰ ਸਿੱਧੀ ਗੰਢ ਪਏ ਦਰਬਾਰ ਪੌੜੀ ਆਪੇ ਕੁਦਰ ਸਾਜ ਕੈ ਆਪੇ ਕਰੇ ਵਿਚਾਰ ਇਹ ਖੋਟੇ ਕ ਖਰੇ ਆਪੇ ਪਰਖਣਾਰ ਖਰੇ ਖਜਾਨੇ ਪਾਏ ਖੋਟੇ ਸੁੱਟੇ ਬਾਰ ਵਾਰ ਖੋਟੇ ਸੱਚੀ ਦਰਗੇ ਸੁੱਟੀਏ ਕਿਸਵੇ ਕਰੇ ਪੁਕਾਰ ਸਤਿਗੁਰੂ ਵਿਛੇ ਭਾਜਪਾ ਹਾਂ ਕਰਨੀ ਸਾਰ ਸਤਿਗੁਰੂ ਖੋਟਿਓ ਕਰੇ ਕਰੇ ਸਭ ਸਵਰਨ ਸੱਚੀ ਦਰਗੇ ਮੰਨਿਏ ਗੁਰ ਕੇ ਪ੍ਰੇਮ ਪਿਆਰ ਗੰਤ ਨਾ ਦੀ ਕੋ ਕਿਆ ਕਰੇ ਜੋ ਆ ਬਖਸੇ ਕਰਤਾਰ ਸਲੋਕ ਮਹਿਲਾ ਪਹਿਲਾ ਹਮ ਜਿਰੀ ਜੀਵਮ ਦੁਨੀਆ ਪੀਰਮ ਸਹਿ ਕਰ ਰਾਇਆ ਮੈ ਰਵ ਅਵਾਸਾ ਅਫਜ਼ੂ ਖੁਦਾਏ ਏਕ ਤੂੰ ਹੀ ਏਕ ਤੂੰ ਹੀ ਮਹਿਲਾ ਪਹਿਲਾ ਨਾ ਦੇਵਦਾ ਰਨ ਰਾ ਨਾ ਸਿੱਧੂ ਸਿੱਧੂ ਆਦਿ ਹਾਤ ਰਾਮ ਆਤ ਏਕ ਦਿਗਰ ਕੋਈ ਏਕ ਤੂੰ ਤੂੰ ਮਹਿਲਾ ਪਹਿਲਾ ਨਾ ਦਾਦੇ ਆਦਹਮ ਆਦਮੀ ਨਾ ਸਬਦੂ ਜੇ ਜਮੀ ਅਤੇ ਦਿਗਰ ਕੋਈ ਏਕ ਤੂੰ ਹੀ ਮਹਿਲਾ ਪਹਿਲਾ ਨਾ ਸੂ ਸਸ ਮੰਡਲੋ ਨਾ ਸਬਦੀਪ ਨਾ ਇੰਜਲੋ ਵੰਡ ਪਾਉਣੀ ਤਿਰ ਨਾ ਕੋਈ ਏਕ ਤੂੰ ਹੀ ਮਹਿਲਾ ਪਹਿਲਾ ਨਾਰਿਕ ਦਸ ਆ ਵਸ ਕਸੇ ਅਮਾਰਾ ਇਕ ਵਾਸ ਵਸੇ ਆਸੇ ਦੇਰ ਕੋਈ ਏਕ ਤੂੰ ਹੀ ਮਹਿਲਾ ਪਹਿਲਾ ਪਰੰਦਰੇ ਨਾ ਜਰਾਏ ਜਰ ਦਰਗਸ ਵਾਸ ਆਪ ਵਾਸ ਕਰ ਗਿਆਨ ਦਸੂ ਏਕ ਤੂੰ ਹੀ ਮਹਿਲਾ ਪਹਿਲਾ ਨਾਨਕ ਲਲਾ ਲਿਖਿਆ ਤੋ ਲਿਖਿਆ ਸੋਏ ਮਿਟ ਨਾ ਸਕੇ ਕੋਏ ਕਲਾ ਤੇਰੇ ਹਿਰੇ ਸੂਈ ਏਕ ਤੂੰ ਹੀ ਪੌੜੀ
सच्चा तेरा हुक्म गुरमुख जानिया गुरमतिया गुंजाए शब्द विछाणिया सच तेरा दरबार शब्द निशाणिया सच्चा सद विचार सच समाणिया मन सदा कुड़िया भरम बुलाणिया विचान दरबा साधना जानिया बिना में दुख पाए मन जानिया नान पर गुआब जिन खोटा खरा बछाणिया ਸਲੋਕ ਮਹਿਲਾ ਪਹਿਲਾ ਸੀਆ ਬਾਜਾ ਚਰਾ ਕਹੀਆਂ ਇੱਕ ਵਾਲੇ ਰਾਹ ਕਾਹੋ ਕਾਹੋ ਖਾਨ ਤਿਨਾ ਮਾਸਕ ਵਾਲੇ ਚਲਾਏ ਰਹੋ ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾ ਕੀੜਾ ਥਾਪ ਦੇ ਪਾਸਾਈ ਲਸਕਰ ਕਰੇ ਸੁਹਾਓ ਜਿੱਥੇ ਜੀ ਲੈ ਸਾਜੀ ਵਾਲੇ ਤਾਂ ਕੇ ਰਾਹੋ ਨਾਨਕ ਜਿਉ ਜਿਉ ਸੱਚੇ ਪਾਵੇ ਤਿਉਂ ਤਿਉਂ ਦੇ ਗਰਾ ਮਹਿਲਾ ਪਹਿਲਾ ਇੱਕ ਮਾਸਾਰੀ ਇੱਕ ਤਿਰਨ ਖਾਏ ਇੱਕ ਛੱਤੀ ਅੰਮ੍ਰਿਤ ਖਾਏ ਇੱਕ ਮਿੱਟਿਆ ਮੈਂ ਮਿੱਟਿਆ ਖਾਏ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮ ਉਧਾਰ ਜੀਵ ਦਾ ਤਾਂ ਮਰੇ ਨਾ ਕੋਏ ਨਾਨਕ ਉੱਟੇ ਜਾਏ ਨਾ ਹੀ ਕੋਈ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰੀ ਕਰਮ ਕਮਾਈ ਹੈ ਗੁਰਮਤੀ ਆਪ ਗਵਾਏ ਨਾਮ ਤੇ ਆਈ ਹੈ ਦੂਜੀ ਕਾਰੇ ਲਾਗ ਜਨਮ ਗਵਾਈਏ ਬਿਨ ਨਾਮੇ ਸਭ ਵਿਸ ਪੈਜੇ ਗਾਈਏ ਸੱਚਾ ਸਭ ਸਲਾ ਸੱਚ ਸਮਾਈਏ ਬਿਨ ਸਤਿਗੁਰ ਸੇਵੇ ਨਾ ਹੀ ਸੁਖ ਨਿਵਾਸ ਫਿਰ ਵਰਵਾਈਏ ਦੁਨੀਆਂ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਕਰਾਓ ਸਲਾਓ ਪਾਸੋ ਜਾਈਏ ਸਲੋਕ ਮਹਿਲਾ ਪਹਿਲਾਂ ਤੂੰ ਪਾਵੇ ਤਾਂ ਭਾਵੇ ਗਾਵੇ ਤੂੰ ਪਾਵੇ ਜਲ ਨਾਵੇ ਜਦ ਪਾਵੇ ਤਾਂ ਭਾਈ ਭੂਤਾ ਸਿੰਘ ਜੀ ਨਾਦ ਵਜਾ ਜਾਵੇ ਤਾਂ ਪੜਕ ਤੇ ਬਾਹੂ ਮੁੱਲਾਂ ਸੇ ਕਰਾਵੇ ਜਦ ਪਾਵੇ ਤਾਂ ਹੋਏ ਰਾਜੇ ਰਸ ਕੇ ਬਹੁਤ ਕਮਾਵੇ ਜਦ ਪਾਵੇ ਤੇਗ ਵਹੈ ਸਿਰ ਮੁੰਡੀ ਕੱਟ ਜਾਵੇ ਜਦ ਹੋਵੇ ਤਾਂ ਦਸਨ ਸੁਨਗਲਾਂ ਕਰਵਾਵੇ ਜਦ ਪਾਵੇ ਤਾਂ ਨਾਈ ਜਾਵੇ ਤੂੰ ਭਾਵੇ ਤੂੰ ਪਾਵੇ ਨਾਨੀ ਕੇ ਬਨੰਤੀ ਹੌਸਲੇ ਕੂੜ ਕਮਾਵੇ ਮਹੱਲਾ ਪਹਿਲਾ ਜਾ ਤੂੰ ਵੱਡਾ ਸਭੜੇ ਆਈਆਂ ਚੰਗੇ ਚੰਗਾ ਹੋਈ ਜਾ ਤੂੰ ਸੱਚਾ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮੀ ਸਾਹ ਹੁਕਮੀ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵਨ ਸੰਗ ਪਰਮ ਜਗਾਏ ਸਤਿਗੁਰ ਆਖੇ ਕਾਸ ਗਾਰ ਕਮਾਏ ਸਤਿਗੁਰ ਦਿਆਲ ਤਨਾਮ ਤੇ ਆਈਏ ਲਹਾ ਪਾਸ ਸਾਰ ਗੁਰਮ ਪਾਈਏ ਮਨ ਕੂੜ ਗਵਾਰ ਕੂੜ ਕਮਾਏ ਸੱਚੇ ਦੇ ਦਰ ਜਾਏ ਸੱਚ ਵਾਏ ਸੱਚੇ ਅੰਦਰ ਮੈਂ ਸੱਚ ਬੁਲਾਏ ਨਾਨ ਸੱਚ ਸਦਾ ਸੱਚਾ ਸੱਚ ਸਮਾਏ ਸਲੋਕ ਮਹਿਲਾ ਪਹਿਲਾ ਕਲਕੱਤੀ ਰਾਜ ਕਸਾਏ ਧਰਮ ਪੰਖ ਕਰ ਉੱਡ ਰਿਹਾ ਕੁੜਮਾ ਸਚੰਦਰਾਂ ਦਿਸ ਨਹੀਂ ਕਹਿ ਚੜਿਆ ਉਹ ਬਾਲ ਕੁੰਨੀ ਹੋਈ ਆਉਂਦੇ ਰਹਿ ਰਾਮ ਨ ਕੋਈ ਵਿੱਚ ਹੋਮੇ ਕਾ ਦੁੱਖ ਰੋਈ ਕੌ ਨਾਨਕਿਨ ਵਿਦਗਤ ਹੋਈ ਮਹਿਲਾ ਤੀਜਾ ਕਲਕੀ ਭਗਟ ਸੰਸਾਰ ਚਾਨਣ ਸੰਸਾਰ ਗੁਰਮੁਖ ਹੋਈ ਉਤਰੇ ਪਾਰ ਜਿਨ ਕਰਿਤ ਦੇਵ ਨਾਨਕ ਗੁਰਮੁਖ ਰਤਨ ਸੋ ਦੇਵੇ ਪੌੜੀ ਭਗਤਾਂ ਸੇ ਸੰਸਾਰਿਆ ਜੁੜ ਕਦੇ ਨਾ ਆਇਆ ਉਹ ਕਰਤਾ ਭੁੱਲੇ ਨਾ ਭੁੱਲੇ ਕਿਸੇ ਦਾ ਭੁਲਾਇਆ ਭਗਤ ਵਾਪੇ ਮੇਲਣ ਜੇ ਸੱਚੋ ਸੱਚ ਕਮਾਇਆ ਸੰਸਾਰੀ ਆਖੋਐਨ ਕੂੜ ਬੋਲ ਬੋਲ ਬੇਖ ਖਾਇਆ ਚੱਲਣ ਸਾ ਨ ਜਾਣੀ ਕਾਮ ਕ੍ਰੋਧ ਵਿਸ ਵਧਾਇਆ ਭਗਤ ਕਰਨ ਹਰ ਚਾਕਰੀ ਜਿਨੇ ਅੰਦਰ ਨਾਮ ਤੇ ਆਇਆ ਹੁੰਦਾ ਸੁੰਦਾ ਸੋਏ ਜਿਨੇ ਵਿੱਚੋਂ ਆਪ ਗਵਾਇਆ ਉਹਨੇ ਖਸਮੇ ਕੇ ਧਰਮ ਖੁਜੇ ਸੱਚੇ ਸਭ ਸਵਾਇਆ ਸਲੂਕ ਮਹਿਲਾ ਪਹਿਲਾ ਸਵਾਈ ਸਾਹ ਲਾ ਜਿਨੇ ਤੇ ਆਇਆ ਇੱਕ ਮਨ ਸਹੀ ਪੂਰੇ ਸਾਹ ਵਕਤ ਉੱਪਰ ਲੜਮੋਏ ਦੂਜੇ ਬਹੁਤੇ ਰਾਮ ਮਾਰ ਕੀ ਮਤੀ ਖਿੰਡੀਆ ਬਹੁਤ ਪੋਇਆ ਸੁਗਾ ਬਹੁਤੇ ਖਾਏ ਨਾ ਨਿਕਲੇ ਤੀਜੇ ਮੂੰਹ ਗਰਾਉ ਭੂਤ ਨਾ ਭੋਕਿਆ ਖਾਦੋ ਸੁਆ ਵੀ ਖਾਣੇ ਸਿਓ ਦੋ ਧੀ ਚੌਥੇ ਆਏ ਉਂਗ ਅੱਖੀ ਮੀਟ ਬਵਾਰ ਗਿਆ ਪੀ ਉੱਠ ਰਚਨ ਵਾਦ ਸੇ ਬੈਠੇ ਪਿੰਡ ਬੁੱਧੀ ਸਭੇ ਵੇਲਾ ਵਕਤ ਸਭ ਅੱਠੀ ਭਾਉ ਹੋਈ ਹੋਏ ਨਾਨਕ ਸਾਹਿਬ ਮਨ ਸੇ ਸੱਚਾ ਨਾ ਬਣੂ ਮਹਿਲਾ ਤੂੰ ਜਾ ਸੀ ਪੂਰੇ ਸਾਹ ਜਿਨੇ ਪੂਰਾ ਪਾਇਆ ਅੱਠੀ ਵੇ ਪ੍ਰਭਾ ਇੱਕ ਤੇ ਰੰਗ ਦੱਸੋ ਹੱਥਾ ਵੇਲੇ ਪਾਈਏ ਕਰਮ ਪੂਰੇ ਪੂਰਾ ਪੂਰਾ ਪੂਰਾ ਜਾਖਾ ਬੋਲ ਨਾਨਕ ਪੂਰਾ ਜੇਕਰ ਕਟੇ ਨਾਹੀ ਤੋਲ ਪੌੜੀ ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈਏ ਮੁੰਡੇ ਤੰਦੇ ਚੋਰ ਮੈਲ ਨਾ ਪਾਈਏ ਚਿੱਤੇ ਕਠੋਰ ਸੇਬ ਗਵਾਈਏ ਜਿਤ ਕਰ ਸੱਚ ਨਾ ਪਾਏ ਪੰਨ ਕਢਾਈਏ ਕਿਉਂ ਕਰ ਪੂਰੇ ਵੱਟ ਤੋਲਤ ਲਾਈਏ ਕੋਈ ਨਾ ਆਖੇ ਘੱਟ ਮੈਂ ਜਾਈਏ ਲੈ ਖਰੇ ਪਰਖ ਦਰ ਵਿਨਾਈਏ ਸਦਾ ਇੱਕ ਦੋ ਅੰਡ ਪੂਰੇ ਗੁਰ ਪਾਈਏ ਸਲੋਕ ਮਹਿਲਾ ਦੂਜਾ ਅੱਠੀ ਵਾਰੀ ਖੰਡ ਨਾ ਖੰਡ ਸਰੀਰ ਤੁਸ ਵਿੱਚ ਨੋ ਨਿਦੋ ਨਾ ਵੇਖ ਪਾਲੇ ਗੁਣੀ ਗੀਰ ਕਰਮ ਸਲਾਇਆ ਨਾਨਕ ਗੁਰੂ ਗੁਰੂ ਪੀਰ ਚੌਥੇ ਪਰ ਸਵਾ ਕੇ ਸੁੱਤਿਆ ਉਪਜੇ ਚਾਓ
ਸੰਦਰਿਆ ਵਿਸੋ ਸੀ ਮਨੁ ਸੱਚਾ ਨਾ ਉਥੇ ਅੰਮ੍ਰਿਤ ਮੰਡੀਏ ਕਰਮੀ ਹੋਏ ਬਸਾਓ ਕੰਚਨ ਕਾਇਆ ਕਸੀਏ ਬੰਨੀ ਚੜੇ ਚੜਾਓ ਜੇ ਹੋਵੇ

0: ਉਹਨ ਵਿਚਾਰੇ ਕੂੜੇ ਘੱਟੇ ਰਾਸ, ਉੱਥੇ ਖੋਟੇ ਸੱਟੀਏ ਖਰੇ ਕਿਚੇ ਸਵਾਸ, ਬੋਲਣ ਪਾਤ ਨਾਨਕਾ ਦੁੱਖ ਸੁਖ ਅਸਮੇ ਪਾਸ। ਮਹਿਲਾ ਦੂਜਾ, ਪਵਨ ਗੁਰੂ ਪਾਣੀ ਪਤਾਵ ਮਾਤਾ ਧਰਤ ਮਹੱਤ, ਦਿਸਰਾ ਦੁਦਾਈ ਦਾ ਖਿਲ ਸਗਲ ਜਗਤ, ਚੰਗੀਆਂ ਬੁਰੀਆਂ ਵਚੇ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖੁਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ, ਸੱਚਾ ਭੋਜਨ ਪਾਉ ਸਤਿਗੁਰ ਦੱਸਿਆ, ਸੱਚੇ ਪਤਿਆਏ ਸੱਚ ਵਿਕਸਿਆ, ਸੱਚੇ ਕੋਟ ਗਰਾਂ ਨਿਜ ਕਰ ਵਸਿਆ, ਸਤਿਗੁਰ ਉੱਠੇ ਨਾਉ ਪ੍ਰੇਮ ਰਸਿਆ, ਸੱਚੇ ਦੀਵਾਨ ਕੂਟ ਨਾ ਜਾਈਏ, ਝੂਠੇ ਝੂਠਾ ਵਿਖਾਣ ਮੈਲ ਖੁਆਈਏ, ਸਤ ਸੱਚੇ ਸਭ ਨਿਸ਼ਾਨ ਢੱਕ ਨਾ ਪਾਈਏ, ਸਤਸਨ ਬੂਜ ਵਿਖਾਣ ਮੈਲ ਬੁਲਾਈਏ। ਸਲੋਕ ਮਹਿਲਾ ਪਹਿਲਾ। ਫਿਰ ਅਗਨਾ ਹੋਵੇ ਕਲ ਵਧਾਮ ਪੂਜਨ ਸਾਹਿਬ ਘੜੀ, ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਆਗ ਚਲਾਈ, ਤਤ ਰਾਜੀ ਅੰਬਰ ਤੋਲੀ ਪਿੱਛੇ ਚੁੰਕ ਚੜਾਈ, ਅਬਡਵਦਾ ਮਾਵਾ ਨਹੀਂ ਨਾ ਚਲਾਈ, ਇੱਥੇ ਤਾਣ ਹੋਵੇ ਮਨੰਦਰ ਕਰੀਵੀ ਆਪ ਕੁਰਾਈ, ਜੇਵੜ ਸਾਹਿਬ ਤੇਵੜ ਦਾਤੀ ਦੇ ਕਰੇ ਰਜਾਈ, ਨਾਨਕ ਨਦਰ ਕਰੇ ਉੱਪਰ ਸੱਚੀ ਨਾ ਵਡਿਆਈ। ਮਹਿਲਾ ਦੂਜਾ, ਆਖਣੋ ਆਖ ਨਾ ਰਜਿਆ ਸੁਣਾ ਰਜੇ ਰਜੇ ਕੰਨ, ਅੱਖੀ ਦੇ ਕਰਨ ਰਜੀਆ ਗੁਣ ਗਾ ਇੱਕ ਵੰਨ, ਭੁੱਖਿਆ ਭੁੱਖ ਨਾ ਉਤਰੇ ਗਲੀ ਭੁੱਖ ਨਾ ਜਾਏ, ਨਾਨ ਭੁੱਖਾ ਤਾਂ ਰਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ, ਬਿਨ ਸੱਚੇ ਸਭ ਕੂੜ ਕੂੜ ਕਮਾਈਏ, ਬਿਨ ਸੱਚੇ ਕੁੜੀ ਆਰ ਬਣ ਚਲਾਈਏ, ਬਿਨ ਸੱਚੇ ਤਨ ਛਾਰ ਛਾਰ ਲਾਈਏ, ਬਿਨ ਸੱਚੇ ਸਭ ਭੁੱਖ ਜਪੈ ਜੇ ਖਾਈਏ, ਬਿਨ ਸੱਚੇ ਦਰਬਾਰ ਕੂੜ ਨਾ ਪਾਈਏ, ਕੂੜੇ ਲਾਚ ਲਗ ਮਹਿਲ ਗਵਾਈਏ, ਸਭ ਟਗਿਓ ਟਗਾਏ ਆਇਆ ਜਾਈਏ, ਤਨ ਮੈਂ ਤ੍ਰਿਸ਼ਨਾ ਆਗ ਸਭ ਜਬ ਜਾਈਏ। ਸਲੋਕ ਮਹਿਲਾ ਪਹਿਲਾ। ਨਾਨਕ ਸੰਤੋਖ ਰੱਖ ਧਰਮ ਫਲ ਫੁੱਲ ਗਿਆਨ, ਰਸ ਸਿਆਰਿਆ ਸਦਾ ਪੱਕੇ ਕਰਮ ਧਿਆਨ, ਪਤ ਕੇ ਸਦ ਖਾਧਾ ਲੈ ਨਾਨਾ ਕੇ ਸਰਦਾਨ। ਮਹਿਲਾ ਪਹਿਲਾ। ਸੋਨੇ ਕਾ ਪਵਿਰਖ ਪਰਬ ਭਾਰਤ ਪਰਵਾਲਾ, ਫੁੱਲ ਚ ਵੇਹਰ ਲਾਲ, ਤਿਸ ਪਰ ਰਤਨ ਲਗੈ ਮੁਖ ਭਗਤ ਹਿਰਦੇ ਨਿਹਾਲ, ਨਾਨਕ ਕਰਮ ਹੋਏ ਮੁਖ ਮਹੱਤੋ ਲਿਖਿਆ ਹੋਵੇ ਲੇਖ, ਆਠ ਸੱਠ ਤੀਰਥ ਗੁਰ ਕੀ ਚਰਨੀ, ਪੂਜੇ ਸਦਾ ਵਸੇਕ ਵਸੇ ਤੋ ਕੋ ਲੋਭ ਕੋ ਚਾਰੇ ਅਗਨੀਆਂ, ਚੱਗ ਪਾਵਨ ਦਜ ਨਾਨਕਾ ਧਰੀਏ ਕਰਮੀ ਤੱਗ ਪੌੜੀ, ਜੀਵ ਤਿਆਂ ਮਰਮਾਰ ਨਾ ਪੱਛੋ ਤਾਈਏ, ਝੂਟਾ ਏ ਸੰਸਾਰ ਕਿਨ ਸਮਝਾਈਏ, ਸਚਨ ਲਗੇ ਪਿਆਰ ਧੰਦੇ ਤਾਈਏ, ਕਾਲ ਬੁਰਾ ਕੇ ਖਾਲ ਦੁਨੀਆਂ ਆਈਏ, ਹੁਕਮੀ ਸਿਰ ਮਜੰਦਾਰ ਮਾਰੇ ਦਾਈਏ, ਆਪੇ ਦੇ ਪਿਆਰ ਮਨ ਵਸਾਈਏ, ਮਾਤ ਸਾਹਿਬ ਬਿਲਮ ਭਰੀਏ ਪਾਈਏ, ਗੁਰਸਾ ਦੀ ਬੂ ਸੱਚ ਸਮਾਈਏ। ਸਲੋਕ ਮਹਿਲਾ ਪਹਿਲਾ। ਤੁਮੇ ਤੁਮਾਂ ਵੇ ਸਕਤ ਧੂਰਾ ਨਿਫਲ, ਮਨ ਮੁੱਖ ਵਗੈ ਤਿਸ ਜਿਸ, ਤੂੰ ਚਿਤਨਾ ਵੀ ਨਾਨਕ ਏਕ ਕਰਨ ਕਰਮਾਂ ਬਾਰੇ। ਮਹਿਲਾ ਪਹਿਲਾ। ਮਤ ਬਗੇਰੂ ਕਿਰਤ ਸਾਤ, ਕਬੂ ਤਮ ਕਬ ਨੀਚ, ਚੰਦ ਕਬ ਚੰਦਨ ਕਬ ਅਕ ਡਲ, ਕਬ ਉੱਚੀ ਪ੍ਰੀਤ ਨਾਨਕ ਗੁਮ ਚਲਾਈਏ, ਸਹਿਬ ਲੱਗੀ ਰੀਤ ਪੌੜੀ, ਕਿਤੇ ਕਹਿ ਵਖਾਣ ਕਹਿ ਕਹਿ ਜਾਵਣਾ, ਬੇਦ ਗ੍ਰਹਿ ਵਿਖਿਆਣਤ ਨਾ ਪਾਵਣਾ, ਪੜੀਏ ਨਾਹੀਂ ਭੇ ਬੁਝਿਆ ਬੁਝੀਏ ਪਾਵਣਾ, ਖੜ ਦਰਸ਼ਨ ਕੇ ਭੇ ਕਿਸੇ ਸੱਚ ਸਮਾਵਣਾ, ਸਿੱਧਾ ਪ੍ਰਕਾ ਲਾਗ ਸਤ ਸਵਾਣਾ, ਮਨਾ ਨਾ ਵਿਕਮ ਦਰ ਗਹਿ ਭਾਵਣਾ, ਖਲ ਕੋਹ ਦੇ ਢਾਡੀ ਗਾਵਣਾ, ਨਾਨਕ ਯੁਗ ਜੁਗ ਇੱਕ ਸਮਨ ਵਸਾਵਣਾ। ਸਲੋਕ ਮਹਿਲਾ ਦੂਜਾ। ਮਤਿਆ ਉਠਿਆ ਲੱਗੀ ਨਾਈ ਲੱਗੇ ਜਾਏ, ਆਪਣੋ ਹੱਥੀ ਆਪਣੇ ਦੇਖ ਗੁੱਚਾ ਆਪੇ ਲਾਏ, ਹੁਕਮ ਹੋਇਆ ਦੁਰਗਾ ਦੁਕਾਨ ਤੇ ਧੱਕਾ ਖਾਏ, ਨਾਨਕ ਗੁਰਮੁਖ ਸਿਓ ਮਨ ਮੁਕੁਰੇ, ਡੁਬੇ ਕੇ ਡਿਆਏ ਦੁਸਰੇ ਆਪ ਖਸਮ ਵੇਖੇ ਕਿਉਂ ਵਿਵਾਏ, ਨਾਨਕੇ ਵੇ ਜਾਣੀਏ ਸਭ ਤੇਰ ਜਾਏ। ਮਹਿਲਾ ਦੂਜਾ। ਨਾਨਕ ਪਰਕੇ ਆਪ ਕੋ ਤਾਂ ਪਰਕ ਜਾਣ ਰੋਗ ਦਾਰੂ, ਦੋਵੇਂ ਬੁਝੇ ਤਾਂ ਵੈ ਸਦਾਨੂ, ਵਾਟਰ ਕਰੀ ਮਨ ਦਾ ਜਾਣੇ ਮਹਿਮਾਨ, ਮੂਲ ਜਾਣੇ ਗੱਲਾਂ ਕਰੇ ਆਉਣੇ ਲਾਏ ਆਣ, ਲਵ ਨਾ ਚਲਦੀ ਚਰਾਏ ਸੋ ਵਿੱਚ ਪਰਵਾਨ, ਸਰਤਨ ਦੇ ਆਕਾਸ਼ ਕਿਉਂ ਕਿਉਂ ਪਹੁੰਚੇ ਵਾਣ, ਅਗੇ ਗੋ ਅਗਮ ਵਾਹੇ ਦਰ ਜਾਣ, ਪੌੜੀ ਨਾਰੀ ਭੁੱਖ ਪਿਆ ਪ੍ਰੇਮ ਸੰਗਾਰੀਆ, ਕਨ ਭਾਉ ਦਿਨ ਰਾਤ ਰਹਿਣ ਵਜਾਰੀਆ, ਰਹਿ ਤੂੰ ਦੇਨੋ ਰਾਤ ਰਹਿ ਰਹਿਣੀ ਵਾਰੀਆ, ਮਹੱਲਾ ਮੰਜ ਮਨਵਾਸ ਸਭ ਨਵਾਰੀਆ, ਸੱਚ ਕਨ ਅਰਦਾਸ ਸੇਸ ਵਿਚਾਰੀਆ, ਸੁਣ ਕਸਮੇ ਪਾਖ ਸੁ ਸਧਾਰੀਆ, ਸੁਖੀ ਕਰਨ ਦਾ ਮਨ ਪਿਆਰਿਆ, ਬਿਨਾਂ ਵਿਤਰੇਗਾ ਫਿਰ ਵਾਸ ਜੀਵਿਆ, ਸਸ ਬਾਰੇ ਅੰਮ੍ਰਿਤ ਪੀਵਿਆ। ਸਲੋਕ ਮਹਿਲਾ ਪਹਿਲਾ। मारू मीना तृप्तिया गिले न पको राजा राज न तृप्तिया सह पर सुख नान रुच नाम के कति बुच भुग महला दूजा निर्तस जन्म जा तो ब्राह्मणा बिंत सागर संसारी गुरु साधी तर के कर्म कान समर्थ है कौन आनिक विचार कर्ण करते वस है जिनको रखी तार पौड़ी खसमी के दरबार लाडी वसिया सचा कर्म को लाकन विकसिया कसमा पूरा पाए मनो वसिया दूसरों कडे महा सजन सचिया सचा साधु गुर सेवन सचा मार्ग दसिया सची सब तार कौल कार वदोसिया डाडी करे कथ सब सवारिया नानक गुण गारा सज मिले प्यारिया श्लोक में लभ लाऊ कतो जमे कत करण कत्या विच पाए तोते मूल ना उतरे जिसो तुवन पाए नान बख्शे बख्शे ना तपाई पाए महला बल नानक बोलन चखना दुख जड़ मंगे सुख सुख दुख दोए दर कपड़े पैरे जय मनो जिथे एक बोलना जे तुझे चंगी चौप पौड़ी चारे कुंडा दे कुंदर पालिया सचे पर कलवाए सजना लिया उजड़ भोल राहो गुरु कालिया सगो सचे वाहु सच माल्या पाया रत्नो कराओ जीवा बालिया सचे सब सुलाओ सुखी सच वालिया न डरिया डर लग गर्व से गालिया ना भूल जाओ फिर तो बता लिया उस लोक महला तीजा भैव जमे भैमरे भैव मावे हो ए नान भै बिचो जैमरे चलाया सुय महला तीजा पैबण जीवे बहुत बहुत खुशियां खुशी कमाए नानक पैबण जे मरे मुखाले उड़ जाए मोड़ी सतगुरु दयाल तरदा पूरी है सतगुरु दयाल तक गुना चूरी है सतगुरु दयाल त दुख न जानिए सतगुरु दयाल तारंग माणिए सतगुरु है दयाल ता जम का डर के हा सतगुरु दयाल तदा सब दयाल सतगुरु दयाल तनाम नित पाए सतगुरु दयाल तमाम सच समाई श्लोक महला पहला सुरखवाण पे मलवाणी झूठा मंग मंगाई फोलो दियस मूह लैन पड़ासा पानी देख सुगाई विड बगी ससगवान परियात को सुवाई माओ प्यो किरत गवाई ना टबा रोवे ताई न पिण करिया ना दिया मोह कथा ना पाई आठ तीर्थ दे न टोई ब्राह्मण वन न खाई सदा कुचील राय दंडाती मथे टिके नाई चुंडे पाए बहन नित मण दर्द मण जाई नकी कासी अति बुमण पिछो अग पिछो जाई ना वे जंगी ना ओए जोगी ना ओए जंगम ना वे काजी मुला दुब गए फिर भूते बतावर थे भोला जिया माज वाले सही अपना कोई राखे दानो ते सनानो जय पास भई सिर कुते पानी विचो रतनो मने मेर की आव दानी अर्थ दीत देवी तपे फिर वे लगे पानी ना नवाज ना ते भूजा ना वसा सुजानी मोया जीव दिया गत होए जा सिरे भय पानी ना सिर कुते सनिया गल ना पानी उठे हुए होए बुलाओ जिया दुश्मानी उठे अन्न कमाद कमा ससे पड़दा हो वह उठे काउ चरा सुरी सा सातन दी बलो वह चित के होम जग सद पूजा पाई है का सुवे गुर समुंद नदी सब सिकी नाते जित के वे आई नान जे सिर कुते नाम नौ नाई तां सस छटे सिर जाई महला दूजा अगी पहला के करे सूझ के रात चंदन नेरा के करे पौन पानी क्या जात ताची जी जी के करे जीव सब कछोए ना रावत जाने जावत रखे सोए पौड़ी तू सच्चे सवान सदा खिलाणिया तू सच्चा दीवान हो वर जानिया सच मंगे दान जे तुदे से तुदे जे आऊ से तेरा प्रमाण सब दे सोहिया मने ज्ञान ध्यान तुदे दे पाया कर्म इंसान चले चलाया तू सच्चा दत्ता ने देवे चढ़े सवाया नान मंगे दान जो तुद पाया श्लोक महला दूजा दिखे आख जाए से तीसे सच समेओ जिनको क्या उदेसिया जिनको स्नान को दे महला पहला आप जाए सोई बूजा जिस भाव सो जाए सोई सब सु जाए कह के कतना माया रूजे हुक्म सग करे आकार आपे जाने सर्व यार अखर नानक आख आप ਦਹਿ ਪ੍ਰਾਂਤ ਹੋਵੇ ਜਿਸ ਦਾਤ ਪੋੜੀ, ਹੋ ਡਾਡੀ ਵੇਕਾਰ ਕਰ ਲਾਇਆ, ਰਾਤ ਦੇਕਾਰ ਤੁਰੋਂ ਫੁਰਮਾਇਆ, ਡਾਡੀ ਸੱਚੇ ਮਹਿਲ ਖਸਮ ਲਾਇਆ, ਸੱਚੀ ਸਿਵ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਵਾਇਆ, ਗੁਰਮੁਖ ਖਾਧਾ ਰਾਜ ਜਿਨ ਤਨ ਸੁਖ ਪਾਇਆ, ਡਾਡੀ ਕਰੇ ਸਾਹੁ ਸ਼ਬਦ ਬਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ, ਸੁਧ ਰਾਗ ਗੌੜੀ ਗੌਰੀ ਰਿਮਾਲਾ ਪਹਿਲਾ ਚੌਬਦੇ ਦੁਬਦੇ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ, ਓ ਮਚ ਪਾਰਾ ਵੱਡਾ ਤੋਲ, ਮਤ ਮਨ ਮਤ ਹੌਲੀ ਬੋਲੇ ਬੋਲ, ਸਿਰਤਾ ਚਲੀਏ ਸਹੀਏ ਭਾਰ, ਨਦੀ ਕਰਮ ਗੁਰ ਵਿਚਾਰ, ਪੈਵਨ ਕੁਨ ਲੰਗਸ ਪਾਰ, ਹੈ ਬੋ ਰੱਖਿਆ ਪਾਏ ਸਵਾਰ, ਰਹੋ ਭੈ ਅਗਨਾਉ ਤਨ ਅਗਨ ਪੈ ਪੈ ਨਾਲ, ਪੈ ਬੋ ਕੜੀਏ ਸਭ ਵਿਚਾਰ, ਪੈਵਨ ਕਾਰਥ ਕਾਚਨ ਕੱਚ, ਅੰਧਾ ਸੱਚਾ ਦੀ ਸੱਟ, ਬੁੱਧੀ ਬਾਜੇ ਉਪਜੇ ਚਾਓ, ਸਸਿਆਂ ਨੂੰ ਲਪਵੇ ਨਾ ਤਾਓ, ਨਾਨ ਮਨ ਬੋਲ ਨਾ ਬਾਓ, ਅੰਧਾ ਕਰ ਹੋਏ ਬਾਓ ਦਵਾਓ, ਬੋ ਗੌੜੀ ਮਹਿਲਾ ਪਹਿਲਾ, ਡਰ ਕਰ ਕਰ ਡਰ ਡਰ ਡਰ ਜਾਏ, ਸੋ ਡਰ ਕਿਹਾ ਜਿੱਤ ਡਰ ਡਰ ਪਾਏ, ਤੁਮੇ ਦੂਜੀ ਨਾਹੀਂ ਜਾਏ, ਜੋਕਸ਼ ਬਾਤੇ ਸਭ ਤੇਰੀ ਜਾਏ, ਮੇਰੇ ਜੇ ਡਰ ਹੋਵੇ ਹੋਰ, ਡਰ ਡਰ ਮੰਡਾਨਾ ਮਨ ਕਾ ਸੋਰ ਰਾਓ, ਨਾ ਜੋ ਮਰੇ ਨਾ ਡੂਬੈ ਤਰੈ, ਜਿੰਦਗੀ ਆ ਸੋ ਕਿਛ ਕਰੈ, ਆਕਮੇ ਆਕਮੇ ਜਾਏ, ਆਗੇ ਪਾਛੇ ਹੁਕਮ ਸਮਾਏ, ਅੰਸਾ ਹੇਤ ਵਸ ਸਮਾਨ, ਤਿਸ ਭੂਖ ਬਹੁਤ ਨਿਸਾਨ, ਪਉ ਖਾਣਾ ਪੀਣਾ ਆਧਾਰ, ਬਿਨ ਖਾਦੇ ਮਰ ਹੋਏ ਖੁਆਰ, ਜਿਸ ਕੋ ਕੋਈ ਕੋਈ ਕੋਈ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ, ਜਾ ਕੇ ਜੀ ਜਾਂਤਨ ਮਾਲ, ਨਾਨੂ ਆਖਣ ਵਿਖ ਵਿਚਾਰ, ਗੌੜੀ ਮਹਿਲਾ ਪਹਿਲਾ, ਮਾਤਾ ਮਤ ਪਿਤਾ ਸੰਤੋਖ, ਸਤਭਾਈ ਕਰੇ ਵਸੇਖ, ਕਹਿਣਾ ਕਿਛ ਕਹਿਣਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ, ਰਾਓ ਸਰਮ ਧਰਮ ਦੇ ਸਸੁਰ ਪਏ, ਕਰਨੀ ਕੰਮ ਨ ਕਰਮਨ ਲੈ, ਸਹਾ ਸੰਜੋ ਵਿਆਵ ਜੋਗ, ਸਤਸੰਦ ਕੋ ਨਾਨਕ ਜੋਗ, ਗੌੜੀ ਮਹਿਲਾ ਪਹਿਲਾ, ਹੁਣੇ ਪਾਣੀ ਅਗਨੀ ਕਾ ਮੇਲ, ਚੰਚਲ ਚਾ ਬੁੱਧ ਕਾ ਖੇਲ, ਨਦਵਾ ਦਸਵਾਂ ਦੁਆਰ, ਬੂਜੋ ਗਿਆਨੀ ਏ ਵਿਚਾਰ, ਕਰਤਾ ਭਗਤ ਸੁਣਤਾ ਸੋਈ, ਆ ਵਿਚਾਰੇ ਸੋ ਗਿਆਨੀ ਹੋਈ ਰਾਓ, ਦੇਈ ਮਾਟੀ ਬੋਲੇ ਪਾਵਣ, ਬੂਜ ਰੇ ਗਿਆਨੀ ਮੁਆਏ ਕੌਣ, ਬੂਝ ਸੋ ਤਬਾਦ ਓੰਕਾਰ, ਉਹ ਲਮੁਆ ਜੋ ਦੇਖਣ ਆਰ, ਜੈ ਕਰਨ ਤਾ ਤੀਰਥ ਜਾਏ, ਰਤਮ ਦਾਸ ਕਾਟੀ ਮਾਈ, ਪੜ ਪੜ ਪੰਡਤ ਬਾਦ ਬਖਾਣੇ, ਪਿੱਤਰੋਂ ਦੀ ਵੱਤ ਨ ਜਾਣੇ, ਨਾ ਹੋ ਨਾ ਮੇਰੀ ਮੂਹੀ ਬੁਲਾਏ, ਨਾ ਮੂਹਾ ਜੋਰਿਆ ਸਮਾਏ, ਕਹੋ ਨਾਨਕ ਗੁਰ ਬ੍ਰਹਮ ਦੇਖਾਇਆ, ਮਾਤਾ ਜਾਤਾ ਨਦਨ ਵਾਏ, ਗੋੜੀ ਮਹਿਲਾ ਪਹਿਲਾ, ਦੱਖਣੀ ਸੁਣ ਸੁਣ ਬੂਝੇ ਮਨ ਨਾਓ, ਤਾਗੇ ਸਭ ਲਿਆਰੇ ਜਾ ਪੁਲਾਏ, ਠੋਰ ਨਾ ਠਾਓ, ਤੂੰ ਸਮਝਾਵੇ ਮੇਲ ਮਿਲਾਓ, ਨਾ ਮਿਲੇ ਚਲੇ ਮੈਂ ਨਾਲ, ਬਿਨਾਂ ਵਧੀ ਜਨ ਸਭ ਕਾਲ, ਰਾਹੋ ਖੇਤੀ ਵਾਨਾ ਵੇਖੀ ਓਟ, ਪਾਪਨ ਬੀਜ ਕੀ ਪੋਟ, ਕੰਮ ਕਰੋ ਜੀ ਮੈਂ ਚੋਟ, ਨੰਬ ਸਭ ਚਲੇ ਮਨ ਖੋਟ, ਸੱਚੇ ਗੁਰ ਕੀ ਸੱਚੀ ਸੀਖ, ਤਨ ਮਨ ਸੀਤ ਸੱਚ ਪਰੀਖ, ਜਲ ਪੁਰਾਇਣ ਰਸ ਕਮਲ ਪਰੀਖ, ਸਬਰ ਤੇ ਮਿੱਠੇ ਰਸ ਈਖ, ਹੰਸ ਯੋਗੀ ਗੜ ਦਾ ਸਵਾਰ, ਪੰਚ ਵਸੇ ਮੈਂ ਜੋਤ ਪਾਰ, ਤੁਲੇ ਆਪੇ ਬਣਜਾਰ, ਨਾਨਕ ਨਾਮ ਸਵਾਰ ਨਾਰ, ਗੋੜੀ ਮਹਿਲਾ ਪਹਿਲਾ, ਜਾਤ ਵਾਏ ਸੁਖਾਂ ਤੇ ਆਵੇ, ਕਵਜੇ ਕੈ ਸਮਾਵੇ, ਕਿਉਂ ਬਾਜੋ ਕਿਉਂ ਮੁਕਤ ਪਾਵੇ, ਕਿਉਂ ਮਨਾਸੀ ਸਹਿ ਸਮਾਵੇ, ਨਮਰੇ ਅੰਮ੍ਰਿਤ ਮੁਖ ਨਾਮ, ਨਾਰਾਇਣ ਨਾਰਾਇਣ ਕਾਮ ਰਹੋ, ਸਹਿਜੇ ਆਵੇ ਸਹਿਜੇ ਜਾਏ, ਮਤਿਓ ਜੇ ਮਨ ਮਾਏ ਸਮਾਏ, ਗੁਰਮੁਖ ਤੋਂ ਬੰਦ ਨਾ ਪਾਏ, ਸਭ ਚਾ ਛੁਟੇ ਹਰਨਾਏ, ਧਰਮਖੀਨ ਭਾਉ ਨਿਸਵਾਸ, ਸੁਖ ਦੁਖੀਆ ਮਨੋ ਬਣਾਸ, ਸਾਂਝ ਵਿਹਾਗ ਤਕੇ ਆਗਾਸ, ਦੈਸ ਧਵ ਕਰਮ ਲਿਖਿਆਸ, ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਬੂਟੇ ਵਿਖ ਮਾਟ, ਬਿਨ ਫਕਰ ਸੁਨੇ ਘਰ ਹਾਟ, ਗੋਰ ਮਿਲ ਖੁਲੇ ਬਜਕ ਪਾਟ, ਸਾਧ ਮਿਲੇ ਪੂਰ ਸੰਜੋਗ, ਸਾਰੇ ਪੂਰੇ ਹਰ ਰੋਗ, ਮਨ ਧਨ ਧਨ ਦੇ ਲੈ ਸਹਿ ਸਵਾਏ, ਨਾਨਕ ਤਿੰਨ ਕੇ ਲਾਗੋ ਪਾਏ, ਗੋੜੀ ਮਹਿਲਾ ਪਹਿਲਾ, काम क्रोध माया में चीत चूट भगा जगे चीत पूंजी पाप लोव कीरी कीत तरतारी मन नाम सुचीत। वाह वाह सचे मैं तेरी टेको आपी तू निर्मल एक राहो अग्न पानी बोले पड़वाओ जीवा इंद्रिय एक सुवाओ दिट भगारी नए पाओ पाओ अमरे तपाए नाओ समझ रे फिर मरण हो बनमुए क्यों पूरा हुए पर पांच व्याप रह मंद हो नारायण करे सो हो बहुत चढ़ो नवा व्यवहार टाके बहुत दर गए मार सस लाई धन गुरुद्वार नानक दर करे कंगार गोड़ी महला पहला उठे कमल ब्रह्म विचार अमृतार गंदा सुवार तिरुण विद्या अमरार रे मन मेरे भरम ना की जय मन मानिया अमरा तीज राहो जन्म जीत मन मन मानिया अमुआ मन मन ते जानिया निजर पहे घर घर ते जाने जस संयति मजन नाम अहदिक विथार करो तिस काम हो नारायण तिर जाम अनवरो मन पर कर जाओ किस जाचो ना ही कोथाओ नान गुण सस मुड़ी महला पहला सतगुरु मिले सो मन दिखाए मन रहन रसन तिरपाए गरुण वाय गण पुर गए मन रखाए आय नि रहना जाओ हर जाप जाप रहन हर्ष न रहो सतगुरु मिले तो दूधा पागे कमल विकास मन है प्रभु लागे जीत मरे महारसवागे सतगुरु मिले सत संयम सूचा गुर की पौड़ी ऊंचो ऊंचा कर्म लय जम का पाओ ऊंचा गुर मिले मेरे अंक समाया कर कृपा कर महल दिखाया नानको में मार मिलाया गौड़ी महला पहला किस पया नि मेटे कोई क्या जाने क्यों गे हो जुत पान सुई हुआ बन जाना दुआ और न करने वाला दुआ ना जाना कर्म केवल तेरी दात कर्म तम तेरे नाम की जात रहो तू ये बड़दाता देवना हार तोट नहीं पाओ तो भगत भंडार क्या करो आवे रास हो जिन तो तेरी पास तू माज वाले भक्त मिलाए जो पावे तो नाम जपाए तू दाना भी ना सचा सिर मेरे गुरम दे पुरुष तेरे तन में मैल नाई मनोरता गुरुचने सचाता तेरा तान नाम की बढ़ियाई नानक रैन पाओ सरण आई गोड़ी मैला पहला जिनक गाया पिपया न पैव सारे नाम समाया क्या डरी अड्डा डर समाना पूरे गुर के शब्द छाना राहो जी नाम जिस नर राम हृदया रास सै मिले सुभाष जय सवारे साध व्याल हित उत मन वादे काल ऐस नाम रे से पूरे नानक नाम ले परम दूरे गोड़ी मैला पहला जन्म रे रुत कार उचारे विकत कार तीन बात कर विख्यान त्रिया सतगुर ते हर जान राम पावत गुर सेवा तन बहुत जान ना होई अमर ना रहो चार वह कह सब कोई सुन सात पंडित मुख सोई बिन गुर अर्थ विचार न पाया मुक्त पदार्थ भगत हर पाया जाके हृदय वस्या और सोई भगत गुरु भगत प्राप्त होई हर की भगत मुक्त आनंद गुरु पाए परमानंद जिन पाया दे दगाया समय नरस विजा दीन सर सुदाता चनी हर नानक हर चनी मरलाता घोड़ी चेती महला पहला अमृत का रस गली बाजी ये संसारो लामो कूट कमाए बहुत उठावे पारो तू का मैरुल दी देखी जो तर ऊपर चारो सुन सुन सिख मारी सुगर गीता रसी मेरे जीड़े बोनो आवे बारी राह हो दुख मेरी काया तू सुन सिख मारी निंदा चिंदा करे पराए चुटी लाए तुम्हारी बिर पराए जो है जीड़ा जरे चकर चूबरे आई हंस चलिया तू राया जय छुट होया होया नारी तू कारी असपनंतर तू क्या कर्म कमाया कर चोरी जाओ मैं कजलिया तमन पोला पाया हलतना सुबह पलतना डबी अल्लाह जन्म गवाया हो करी दगेली बाबा नानक मेरी बात न पूछे कोई रहो काजी तुरकी सोना रूपा कपड़ के रे पारा किसी नाल न चले नानक चल पाए गवारा पूजा मेवा सब कुछ चाके मुन्ना तुम्हारा दे दे नीब सारे दारी समंदर की ढेरी सचे संचन दे किस अन्नजाने सा मेरी सोई लंका मड़ी सोने मड़ी संपे किसे ना नेरी संपे किसे ना केरी सुन मूर्ख मन आ जाना उतसी का पाना रहा सब हमारा ठाकुर पराम तिसके बंजारे जो पिंड रात देखी आपे माँ जमाले गोड़ी चिती महला पहला अबर पंच हम एक जना क्यों रख कर खा मना मारे रुड़े नीत नीत किस करी पुकार श्री राम नाम उचर मना आगे जाल दाल विकम पया कना राहो ਉਸਾਰ ਮੜੋੜੀ ਰੱਖੇ ਪਿੱਤਰ ਦੁਆਰਾ ਪਿੱਤਰ ਵੈਸੀ ਸਾਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣਾ ਵੱਲੂ ਸਪੰਜ ਨਾ ਉਂਟਾਏ ਮਲੋਏ ਟੁੱਟਿਆ ਦੇਵਰਾ ਸਾਤਨ ਪਕੜੀ ਗਏ ਇੱਕ ਜਨਾ ਜਮ ਡੰਡਾ ਗਲ ਸੰਗਲ ਵਲਿਆ ਉਂਪਾ ਗਏ ਸਪੰਜ ਨਾ ਕਾਮਣ ਰੋੜੇ ਸੋਨਾ ਰੂਪਾ ਮਿਸਤ ਲੋੜੇ ਨਖਾਂਦਾਤਾ ਨਾਨਕ ਪਾਪ ਕਰੇ ਤਨ ਕਾਰਨ ਜਸੀ ਜਮ ਪਰਵੰਦਾ ਤਾ ਗੌੜੀ ਜਿੱਤੀ ਮਹਿਲਾ ਪਹਿਲਾ ਮੁੰਦਾ ਕੜੇ ਪੀਤਰ ਮੁੰਦਾ ਰਾਉ ਕਾਇਆ ਕੀਜੇ ਖੰਦਾ ਪਾਂਚੇਲੇ ਬਸ ਕੀਜੇ ਰਾਮ ਲੋਏ ਮਨ ਕੀਜੇ ਡੰਡਾ ਤਾ ਜੋਗ ਜੋਗ ਤੂੰ ਪਾਵਸਤਾ ਸਭ ਦੂਜਾ ਹੋਰ ਨਾਸ ਤੂੰ ਕੰਦ ਮੂਲ ਮਨ ਲਾਵਸਤਾ ਰਾਉ ਮੁੰਡ ਮੁੰਡਾਏ ਜੋਗਰ ਪਾਈਆ ਗੁਰ ਕੀ ਨੀ ਰੰਗਦਾ ਤ੍ਰਿਭਣ ਤਾਰਨ ਵਾਸਾ ਏ ਕੰਚੇ ਸੁਮੰਦਾ ਕਾਲ ਕਟੰਬ ਗਲੀ ਮਨ ਲਾਵਸ ਸੰਸਾ ਮੂਲ ਨਾ ਜਾਵਸਤਾ ਏਕਸ ਚਰਨੀ ਜੇ ਚਤ ਲਾਵ ਲਵ ਲੋਕੀ ਤਾਵਸਤਾ ਜਾਵ ਨਿਰੰਜਨ ਰਸ ਸਮਨਾ ਗਾਇ ਬੋਲੇ ਜੋਗੀ ਕਪਟ ਗਣਾ ਰਹੋ ਕਹਿ ਕਮਲੀ ਅਸੀਂ ਆਣਾ ਮੇਰੀ ਮੇਰੀ ਕਰਨ ਬਹਿ ਨੀਤਾ ਪ੍ਰਣਤ ਨਾਨਕ ਦਾ ਗੀ ਨਾ ਗੀ ਦਾਂਗੇ ਫਿਰ ਪਾਛੇ ਪਤਾਣੀ ਗਾ ਗੋਲੀ ਚੇਤੀ ਮਹਿਲਾ ਪਹਿਲਾ ਔਖਦ ਮੰਤਰ ਮੂਲ ਮਨ ਇੱਕ ਹੈ ਜੇ ਕਰ ਡਿਰ ਕਾ ਚਿੱਤ ਕੀ ਜੈ ਰੇ ਜਨਮ ਕੇ ਪਾਪ ਕਰਮ ਕੇ ਘੱਟ ਨਹਾਰਾ ਲੀ ਜੈ ਰੇ ਏਕ ਮਨ ਏਕੋ ਸਹਿਬ ਪਾਈ ਰੇ ਤਿੰਨ ਗੁਣਾ ਸੰਸਾਰ ਸਮਾਵ ਅਲਕਣ ਲਖਣਾ ਜਾਈ ਰੇ ਰਹੋ ਸਖਰ ਖੰਡ ਮਾਇਆ ਤਨ ਮਿੱਠੀ ਏ ਤੋ ਪੰਜੋ ਪੰਜ ਉਚਾਈ ਰੇ ਰਾਤੋ ਨੇਰੀ ਸੂਜਨ ਨਾਈ ਲਸ ਟੁਕ ਸਮੋਸਾ ਪਾਈ ਰੇ ਮਨ ਕਰੇ ਤੇ ਤਾ ਦੁੱਖ ਲਾਗੇ ਗੁਰਮੁਲੇ ਵਡਾਈ ਰੇ ਜੋ ਤਿਨ ਕੀ ਆ ਸੋਈ ਹੁਆ ਕਿਤਨਾ ਮਿਟਿਆ ਜਾਈ ਰੇ ਸੁਭ ਰੇ ਹੋੜੇ ਹੋਵੇ ਉਣੇ ਜੋ ਰਤੇ ਰੰਗ ਲਾਈ ਰੇ ਤਿੰਨ ਕੀ ਪੰਗ ਹੋਵੇ ਜੇ ਨਾਨਕ ਤੋਂ ਮੂੜਾ ਕਿਚ ਪਾਈ ਰੇ ਗੌੜੀ ਚੇਤੀ ਮਹਿਲ ਲਾਓ ਪਹਿਲਾਂ ਕਤਕੀ ਮਾਈ ਬਾਪ ਕਤਕੀ ਰਾਖਿਦੂ ਹਮੂ ਆਏ ਗੁਰਬੰਬ ਜਲ ਪੀਤਰ ਨਜੇ ਕਾਏ ਕੰਮੋ ਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਰ ਤੇਰੇ ਕਾਏ ਨਾ ਜਾਣੀ ਅਵਗਣ ਮੇਰੇ ਰਾਹੋ ਕਿ ਤੇਰੋ ਬਿਰਖੋਂ ਮਚੀਨੇ ਕਿਤੇ ਫਸੂ ਪਾਏ ਕਿਤੇ ਨਾ ਕੁਲੀ ਮੈਂ ਆਏ ਕਿਤੇ ਪੰਖ ਉਡਾਏ ਹੱਟ ਪਟਣ ਵਿੱਚ ਵੰਦਰ ਬੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੂੰ ਦੇ ਕਾਂ ਚ ਪਾਵੇ ਧਰਤੀ ਤੋਂ ਨਵਖਣ ਦੇ ਕੇ ਅੱਟ ਬਣੇ ਬਾਜ਼ਾਰਾ ਲੈ ਕੇ ਤਕੜੀ ਤੋਲਣ ਲੱਗਾ ਘੱਟੀ ਮੈਂ ਮਨਜਾਰਾ ਜੀਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਅਵਗਣ ਹਮਾਰੇ ਦਇਆ ਕਰੋ ਕਿਛ ਮੇਰ ਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਗਨ ਬਰਾਬਰ ਤਪੇ ਪੀਤਰ ਵਗੇ ਕਾਤੀ ਪ੍ਰਣਤ ਨਾਨਕ ਪਛਾਣੇ ਸੁਖ ਹੋਵੇ ਦਿਨ ਰਾਤੀ ਗੋੜੀ ਬਰਾਗਣ ਮਹਿਲਾ ਪਹਿਲਾ ਰਹਿਣ ਗਵਾਈ ਸੋਏ ਕਹੇ ਦਸਵਾਇਆ ਖਾਏ ਹੀਰੇ ਜਾਂ ਸਜਨ ਮੈਂ ਕੋਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪੁਤਾਏ ਰੇ ਰਾਹ ਅੰਤਾ ਤਾਤਾ ਨੀ ਤਰਹੇ ਅੰਤ ਨਾ ਚਾਇਆ ਜਾਏ ਅੰਤ ਕੋ ਚਾਹੇ ਜੋ ਗਾਇਆ ਗਏ ਅੰਤ ਕੋ ਭਾਏ ਆਪਣ ਲਿਆ ਜੈਮਲੇ ਸਭ ਕੋ ਭਾਗਟ ਹੋਏ ਕਰਮਾ ਉੱਪਰ ਨਿਬੜੇ ਜੇ ਲੋਚੇ ਸਭ ਕੋਏ ਨਾਨਕ ਕਰਣਾ ਜਿਨਕੀਆ ਸੂਈ ਸਾਰ ਕਰੇ ਕੁਨ ਜਾਪੇ ਕਸਮ ਕਾ ਕਿਸੇ ਵਡਾਈ ਦੇ ਗੌੜੀ ਬੈਰਾਗਣ ਮਹਿਲਾ ਹੋ ਪਹਿਲਾ ਹਨੀ ਹੋ ਮਾਂ ਬਨਵਸਾ ਕੰਦਮੂਚਣ ਖਾਓ ਗੁਰਪ੍ਰਸਾਈ ਮੇਰੇ ਸੌ ਮਿਲੇ ਬਾਰ ਬਾਰ ਹੋ ਜਾਓ ਮੈਂ ਬਨਯਾਰ ਰਾਮ ਕੀ ਤਰਨਾ ਬਖਰ ਵਪਾਰ ਜੀ ਰਾਓ ਕੁਕਲ ਹੋਵਾ ਮਮਸਾਂ ਸਹਿਜ ਸਦ ਵਿਚਾਰ ਸਹਿ ਸਵਾਏ ਮੇਰੇ ਸੌ ਮਿਲੇ ਦਰਸ਼ਨ ਰੂਪ ਅਪਾਰ ਮਚਲੀ ਹੋਵਾਂ ਜਲ ਵਸਾਂ ਜੀ ਜਾਂਤ ਸਾਵ ਸਾਰੂ ਵਾਰ ਪਾਰ ਮੇਰੇ ਸੌ ਮਿਲਾਏ ਸੌਂਫ ਸਿਓ ਮਿਲੇਗੀ ਬਾਪ ਸਾਰ ਨਾਗ ਨੂੰ ਹੋਵਾਂ ਧਰਮ ਸਾਂ ਸਭ ਦੁਸੇ ਪਹੁੰ ਜਾਏ ਨਾਨਕ ਸਦਾ ਸਵਗਣੀ ਜਿਨ ਜੋਤੀ ਜੋਤ ਸਮਾਏ ਗੋੜੀ ਪੂਰਵੀ ਦੀਪ ਕੀ ਮਹਿਲਾ ਪਹਿਲਾ ਏਕੋ ਓਂਕਾਰ ਸਤਿਗੁਰੂ ਪ੍ਰਸਾਦ ਜੇਕਰ ਕੀਰਤਵਾ ਕੀਰਤੇ ਹੋਏ ਵਿਚਾਰੋ ਤਿਦਲਾ ਸਿਮਰੋ ਸਿਰਜਣ ਹਾਰੋ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋ ਵਾਰੀ ਜਿਸ ਵੇਲੇ ਸਦਾ ਸੁਖੋਏ ਰਾਓ ਨਿਤਰ ਜਿਰ ਸਮਾਜਨ ਦੇਖੇਗਾ ਦੇਵਨ ਹਾਰ ਤੇਰੇ ਦਾਨੇ ਕੀਮਤ ਨਾ ਪਵੇ ਸਿਧਾਤੇ ਕਮਸਾ ਸਮਸਾ ਲਿਖਿਆ ਮਿਲ ਗਿਆ ਪਾਵੋ ਤੇਲ ਦਿਓ ਸਜਣ ਸਿਸੜਿਆ ਜੋ ਵਿਸਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾਓ ਸਦੜੇ ਨਿਤ ਭਵਨ ਸਦਣਾ ਰਸਿਮਰੇ ਨਾਨਕ ਦੇ ਦੇਵਨ ਰਾਗ ਗੌੜੀ ਗੋਰੇਰੀ ਮਹਿਲਾ ਤੀਜਾ ਚੋਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੀ ਅਰਮੇਲਾ ਹੋਈ ਆਪੇ ਮੇਰਮਲਾ ਬੇ ਸੋਈ ਮੇਰਾ ਪ੍ਰਭ ਸਭ ਵਿਧੁ ਆਪੇ ਜਾਣੇ ਹੁਕਮ ਮੇਲੇ ਸਭ ਵਿਛਾਣੇ ਸਤਿਗੁਰ ਕੇ ਭਾਇ ਭਰਮ ਪਾਉ ਜਾਏ पैरा चे सद रंग समाय राहो गुर मिले हर मन वसे सुभाए मेरा प्रभारा किमत कही ना पाए सब सलाह अंत न पर बार मेरा प्रभक से बख्शन आर गुर मिले सब उदप हो मन रन वसे सस होए सच वसे सच सब कारू तुम कानी साधु विचार गुरते सची सेवा गुरु ना बजाने कोई जीव दाता देवन हार नान खरना में लगे प्यार गौड़ी गौरी जी महला तीजा गुरते ज्ञान पाए जन कोए गुरते बूझे सीजे सोए गुरते सहज सच विचार गुरते पाए मुक्त द्वार पूरे भाग मिले गुरु आए सच सह सस माए राहो गुरु मिले तिसना अग्न बजाए गुरते शांत वसे मनवाए गुरते पुत पावन सस होए गुरते शब्द मिलावा होए माज गुरु सब परम भलाई बनाए बहुत दुख पाए गुरु वैस नाम त्याई दर्शन सचे सिची पत होए किसन के दाता एक सोई कृपा करे सब मिलाव होए मेल प्रेम सचे गुण गावो नानक सचे सस मावा गौड़ी गोरे महला तीजा सो थाओ मन निर्मल होए सच मास करे सस होए सची वाणी जुग चारे चापे सब कुछ सच वापे आपे कर्म सत्संग मिलाए हर गुण गाय वै सताए राव जाल होए जेवा दूजे पाए हर चागे स्वीकार अलाए बिन उजे मन तन पीकाए बिना दुखिया चले रोए रचना रच रच जाख्या सह सभाए गुरु कृपा सस माए सचे रति गुर शब्द विचार अमृत पीवे निर्मल तार न समाए सहु जो भांडा होए उदे भांडे टिके न कोय गुर शब्द मन नाम निवास नान सच भांडा जिस शब्द प्यास गौड़ी गौरे री महला तीजा एक गावत रहे मन साध न पाए हो मैं बेचुगावे बिरथा जाए गावे न गावे जिन ना प्यार सची वाणी शब्द विचार गावत रहे जे सतगुरु भाव है मंत्र रतन नाम समावे राव एक गावे एक भक्त करे नाम न पावे बिना स्नेह सची पास गुरु शब्द प्यार अपना पे रखिया सदा उदार भक्त मूर्ख आप जनावे नाच नाच टपे बहुत दुख पावे नचिए टपिए भक्त ना होए सब मेरे भक्त पाए जन कोए भक्त बिजल भक्त कराए सची भक्त विचों आप खोए मेरे प्रभु चल सब जाने नानक मैं बख्शे ना पछाने गौड़ी गौरी जी महला तीजा मन मारे तात मर जाए मन मुए कैसे हर पाए मन मारे दारू जाने कोई मन सब मेरे बूझे जन सोए जिसनु बख्शे दे बढ़ियाई गुर प्रसाद वह मन से आई हीरा गुरमुख करनी कार कमावे ता इस मन की सोजी पावे मन मन महारा गुरु कुमार जवाल नहारा मन असासा दे जन कोई अचरे तन निर्मल होए गुरम ये मन लिया समार हमे बिचोते जे विकार जो तुर रखियन मेल मिलाए कदन विचे सास माए अपनी कला पे जाने नान गुरम ना पछाने गौड़ी गौरी री महला तीजा हमें बिच सब जग बवराना दूजे पाए परवलाना बहु चिंता चितवे अपना पछाना तंदा करते अन्न हिदे राम रमो बिर पाई गुरम कर सुनवा रसन रसाई राहो गुरम घिर दे जिन राम बचाता जग जीम सेव जुग चारे जाता होमे मार गुर शब्द बचाता कृपा करे प्रभु कर्म वेदाता से जन सचे जो गुर शब्द मिलाए तब तो वजे ठाक रहाए नव नाम नैद गुरते पाए हर कृपा देव से मनवाए राम राम करते हाँ सुख शांत शरीर अंतर से ना लग जम पीर आपे सब बजीर नान से सदा हर गुणी गिर गौड़ी गौरी महला तीजा स्यों के बसरे जिसके जी प्राणा स्यों बसरे समाय समाना जिस भी दरगे पद परवाना हर के नाम बिट्टो मिल जाओ तू विसरे तादी मर जाओ राव तिन तू विसरे जे तो दुआ पलाए तिन तू विसरे दूजे पाए मन विज्ञानी जो नहीं पाए जिन एक मन टूटा जे सतगुरु से बलाए जिन एक मन टूटा तिनो हर मन वसाए गुण दिया नाम समाए जिन पोते पुन से ज्ञान बिचारे जिना पोते पुन तिन हमें मारी नानक जो नाम रे तिन को बलिहारी गौड़ी गौरी जी महला तीजा तो आ कत क्या कत्या जाए गुड़ शब्द मान मन माए समाए तेरे गुण ने कीमत नहीं पाए जिसकी बाणी ते समाए समाणी तेरी अकता गुर सब समा खाणी राहो जे सतगुर तय सत्संग बनाई जे सतगुर सहज हर गुण गाय जे सतगुरु ताओ में सब जलाई, गोरमुख सेवा में लिताओ पाए, गुरु अंतर नाम बसाए, गौर भातवर नाम समाए, आपे दात करे दतार, पूरे सतगुरु लगे प्यार, नानक नावृते तिन को जय कार, गौड़ी गौरी री महला तीजा, एक ते सह रूप हर रंगा, पौन पानी विसंतर सब सहलंगा, पेन पेन वेखे प्रभ रंगा, एक एक है सोई गुरम चाले बिल्ला कोई राव, सहज पाए प्रभ सबने ताई, कहां गोपत बाउट दो प्रभ पंत मनाई, आपे सत्यादि जगाए, तिसकी कीमत कहने ना हुई, क्या क्या कथन कहे सब कोई, गुर शब्द समावे बूझे आर सोई, सुन सुन वेखे सब मलाए, बड़ी वड्याई गुर सेवा पाए, नानक नावृते हर नाम समाए, गौड़ी गोरेरी महला तीजा, मन मुख सूता माया मोह प्यार, गुरमुख जाग गुण ज्ञान विचार, सहज जाग जन्ना प्यार, सहज जागे सबे ना कोए, पूरे गुरते बूझे जन कोए राव, असंत अनाड़ी कदे ना बूझे, कथनी करे माया नालू जाए, अंध ज्ञानी कदे ना सीजे, जग में राम नाम निस्तारा, बिरला को पाए गुर शब्द विचारा, आप तेरे सगले कुलो धारा, इस कलयुग में कर्म धर्म ना कोई, कली का जन जन्म चंडाल के कर होई, नानक नाम बिना को मुक्त ना होई, गौड़ी महला तीजा गौरी सच्चा सच्चा पासाओ, मन सचे राते अरबी प्रभाओ, सच्चे मन सच नाम समाओ, सुनवन मेरे शब्द विचार, राम जब भव जो उतरो पार रहो, परमे आवे परमे जाए, जग जन्म दूजे पाए, मन मुख नौ चिते अभे जाए, अप ले जाओ प्रभु आप लाया, ये जीव बड़ानी चाकरी लाया, मां दुखटे बिरता जनों गवाया, कृपा कर सतगुरु मिलाए, एको नाम चिते पारम जगाए, नाम जपे नौ निध पाए, गौड़ी गरेरी महला तीजा, जिना गुरमुख आया तिन पूछो जाए, गुर सेवा ते मन पते आए, सेत मंत वर नाम कमाए, पूरे गुरते सोजी पाए, हर ना जपो मेरे भाई, गुरु सेवा हर काल थाए पाई राहो, अब जने निर्मल होए, जीवन मुक्त वर पावे सोए, हर गुण गावे मत उत्तम होए, सहजे सह समावे सोए, दूजे पाए नसीबे जाए, होमे माया मां बिक काए, मोह कुटुंब ग्रह मोह माए, मन गुंदा आवे जाए, हर हर नाम देवे जन सोए, आंदन पात गुर सबदी होए, गुरु मिला बूझे कोई, नानक ना समावे सोए, गौड़ी गौरेरी महला तीजा, गुर सेवा दुचारे होई, पूरा जनकार कमावे सोई, अखट नाम तान अटूट ना होई, इत्थे सदा सुख दर सुभा होई, ये मन मेरे परवन की जाए, गुरमुख सेवा अमृत रस पी जाए राहो, सग सेव से मां पुरु संसारे, अब उधारे कुल सगल निस्तारे, हर का नाम रखे उड़दारे, नाम हृदय भज उतरे पारे, सतगुरु सेवा में सदा मन दासा, में मार कमल प्रगासा, आनंद वजे ने करवासा, नाम रते कर मैं उदास, सगुरु तेनी सच्ची बाणी, जग जग भक्ति आप खाणे, आनंदन जपे हर सारंग बाणी, नानक नाम रते नै केवल निर्वाणी, बोड़ी गौरी री महला तीजा, सतगुरु मिले बड़भाग संजोग, ते नाम नित हर रस भोग, गुरम प्राणी नाम हर त्याए, जन्म जीत ला नाम पाए राओ, ज्ञान ध्यान गुर शब्द है मीठा, गुरबकने वेले चकडीटा, कर्म कांड बहु किरा चार, बिनावे त्रग त्रग ओंकार, बंधन बांधु माया फास, जन्ना झूठे गुर प्रगास, महला तीजा गोड़ी बैरागन, जैसे धरती ऊपर मेखला वर्षत है, क्या धरती मदे पानी नाई, जैसे मदे पानी प्रगास्या, बिन बग वर्षत फिराई, बाबा तू ऐसे परम जाए, जो उचकार तो सोई, कोई है रे तैसे जाए समाए राव, इसे भर के हुए क्या हुए कर्म कमाई, नाना रो सदा है तेरे, तुझ ही मैं समाई, इतने जन्म भूल पर ऐसा पाया जहाँ भूले नाई, जा कर सोई पर जाने गुर के सब समाई, तेरा सब तुम्हें हर वापे परम गवाई, नानक तत् तत् सो मिलया, पूर्व जन्म आई गोड़ी बैरागन महला तुझ जा, सब जग काले वासे बादा दूजे पाए, हुक्मे कर्म कमाम दे मन मेरे सजाए, मेरे मन गुर चरनी चलाए, गुरु ना निदान ले दरगे ले छुड़ाए राहो, लग चौरासी परम देव मन हटवा भे जाए, ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੂ ਨਹੀਂ ਪਾਏ, ਗੁਰ ਮੁਖਵਾ ਪਛਾਣਿਆ ਨਾ ਵਸਿਆ ਮਨਵਾਏ, ਅੰਦਰ ਭਗਤੀ ਰਤਿਆ ਹਰ ਨਾਮੋ ਸੁਖ ਸਮਾਏ, ਮਨ ਸਭ ਰੇ ਪ੍ਰਤੀਤ ਹੋਮੇ ਤਜੇ ਬਿਕਾਰ, ਜਨਨ ਕਰ ਵੀ ਪਾਈ ਨਾ ਨਾਮਾ ਭਗਤ ਭੰਡਾਰ, ਗੋੜੀ ਬੈਰਾਗਣ ਮਹਿਲਾ ਤੀਜਾ ਪੀੜੀਏ ਦਿਨ ਚਾਰ ਹਰ ਲਿਖ ਪਾਇਆ, ਸੁਭਾਵੰਤੀ ਨਾ ਰਹੇ ਗੁਰਮੁਖ ਗੁਣ ਗਾਇਆ, ਪਿਪਕੜੇ ਗੁਣ ਸਮਰੇ ਸੋਹਰੇ ਵਸ ਪਾਇਆ, ਗੁਰਮੁਖ ਸਹਿ ਸੁਮਣਿਆ ਹਰ ਹਰ ਮਨ ਪਾਇਆ, ਸੁਸਰੇ ਪੀਏ ਪੈਰ ਪੈਰ ਵਸੀ ਕੋ ਕਿਦ ਵਿਦ ਪਾਈਏ, ਆਮ ਨੰਜਨ ਲਗਾ ਪੇ ਮਨ ਲਾਏ ਰਹੋ, ਆਪੇ ਪ੍ਰਭ ਦੇ ਮਤ ਹਰ ਨਾਮ ਤੀ ਆਈਏ, ਬਡਭਾਗੀ ਸਤਗੁ ਮਿਲੇ ਮੁਖ ਅੰਮ੍ਰਿਤ ਪਾਈਏ, ਹੋਮੇ ਦੋਦਾ ਬਿੰਸ ਜਾਏ ਸਹਿਜੇ ਸੁਖ ਸਮਾਏ, ਸਭ ਆਪੇ ਆਪ ਵਰਤਦਾ ਪੈ ਨਾਏ ਲਾਈਏ,
1: ਮਨ ਮੁਖ ਗਰਭ ਨ ਪਾਇਓ ਅਗਿਆਨ ਇਆਨੇ, ਸਤਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ, ਗਰਭ ਜੋਨੀ ਵਾਸ ਪਾਏ ਗਰਭੇ ਗਲ ਜਾਣੇ, ਮੇਰੇ ਕਰਤੇ ਐਵੇਂ ਭਾਵਦਾ ਮਨ ਮੁਖ ਪਰਮਾਨੇ, ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰਮਸਤਕ ਪੂਰਾ, ਹਰ ਹਰ ਨਾਮ ਧਿਆਇਆ ਪੇਟਿਆ ਗੁਰਸੂਰਾ, ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਵ ਬੀਰਾ, ਹਰ ਹਰ ਬਖਸ਼ ਮਲਾਏ ਪ੍ਰਭ ਜਨ ਨਾਨਕ ਕੀਰਾ, ਗੌੜੀ ਬਿਰਾਗਨ ਮਹੱਲਾ ਤੀਜਾ ਸਤਿਗੁਰ ਤੇ ਗਿਆਨ ਪਾਇਆ, ਹਰ ਤੱਤ ਵਿਚਾਰਾ ਮਤ ਮਲੀਨ ਪ੍ਰਗਟ ਪਈ ਜਪ ਨਾਮ ਮਰਾਰਾ, ਸ਼ਿਵ ਸਖਤ ਮਿਟਾਈਆ ਚੁੱਕਾ ਅੰਧਿਆਰਾ, ਤੁਰ ਮਸਤਕ ਜਿਨ ਕੋ ਲਿਖਿਆ ਤਿਨ ਹਰ ਨਾਮ ਪਿਆਰਾ, ਹਰ ਕਿਤ ਬਿਦ ਪਾਈਏ ਸੰਤ ਜਨੋ ਜਿਸ ਦੇਖ ਹੋ ਜੀਵਾਂ, ਹਰ ਬਿਨ ਚਸਾਨਾ ਜੀਵਤੀ ਹਰ ਮੇਲੋ ਹਰ ਰਸ ਪੀਵਾਂ ਰਹਾਓ, ਹਉ ਹਰ ਗੁਣ ਗਾਵਾਂ ਨਿਤ ਹਰ ਸੁਣੀ ਹਰ ਹਰ ਗਤ ਕੀਨੀ, ਹਰ ਰਸ ਗੁਰ ਤੇ ਪਾਇਆ ਮੇਰਾ ਮਨ ਤਨ ਲੀਨੀ, ਤਨ ਤਨ ਗੁਰ ਸਤਪੁਰਖ ਹੈ ਜਿਨ ਭਗਤ ਹਰ ਦੀਨੀ, ਜਿਸ ਗੁਰ ਤੇ ਹਰ ਪਾਇਆ ਸੋ ਗੁਰ ਹਮ ਕੀਨੀ, ਗੁੰਦਾ ਤਾਰ ਰਾਏ ਹੈ ਹਮ ਅਵਗਨਿਹਾਰੇ, ਪਾਪੀ ਪਾਥਰ ਡੂਬਤੇ ਗੁਰਮਤ ਹਰ ਤਾਰੇ, ਤੂੰ ਗੁੰਦਾਤਾ ਨਿਰਮਲਾ ਹਮ ਅਵਗਨਿਹਾਰੇ, ਹਰ ਸਰਨਾਗਤ ਰੱਖ ਲਿਓ ਮੂੜ ਮੁਗਧ ਨਿਸਤਾਰੇ, ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਤੇ ਆਇਆ, ਸੱਜਣ ਹਰ ਪ੍ਰਭ ਪਾਇਆ ਕਰ ਸੋਲਾ ਗਾਇਆ, ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ, ਜਨ ਨਾਨਕ ਮੰਗੇ ਧੂੜ ਤਿੰਨ ਜਿਨ ਸਤਿਗੁਰ ਪਾਇਆ, ਗੌੜੀ ਗੁਆਰੇਰੀ ਮਹੱਲਾ ਚੌਥਾ, ਚੌਥਾ ਚੌਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਰ ਹਰ ਜਪ ਪੜਿਆ ਨਾ ਜਾਣਾ ਕਿਆ ਗਤ ਰਾਮ ਹਮਾਰੀ, ਹਰ ਪੱਜ ਮਨ ਮੇਰੇ ਤਨ ਭੋਜਲ ਤੂੰ ਤਾਰੀ, ਰਹਾਓ ਸੰਨਿਆਸੀ ਭਭੂਤ ਲਾਈ ਦੇ ਸਵਾਰੀ, ਪਾਤੀਏ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਰਾਸਤ ਮਾਰੀ ਖੱਤਰੀ, ਕਰਮ ਕਰੇ ਸੂਰ ਤਨ ਪਾਵੇ ਸੂਦ ਵੈਸ ਪਰ ਕਿਰਤ ਕਮਾਵੇ, ਮੈਂ ਮੂਰਖ ਹਰ ਨਾਮ ਛਡਾਵੇ ਸਭ ਤੇਰੀ ਸਿਰ ਤੂੰ ਆਪ ਰਿਆ ਸਮਾਈ, ਗੁਰਮੁਖ ਨਾਨਕ ਦੇ ਵਡਿਆਈ ਮੈਂ ਅੰਦਲੇ ਹਰ ਟੇਕ ਟਕਾਈ, ਗੌੜੀ ਗੁਆਰੇਰੀ ਮਹੱਲਾ ਚੌਥਾ ਨਿਰਗੁਣ ਕਥਾ ਕਥਾ ਹੈ ਹਰ ਕੀ, ਪੱਜ ਮਿਲ ਸਾਧੂ ਸੰਗਤ ਜਨ ਕੀ, ਤਰ ਪਉਜਲ ਕਥ ਕਥਾ ਸੁਨ ਹਰ ਕੀ, ਗੋਬਿੰਦ ਸਤਸੰਗਤ ਮਿਲਾਏ ਹਰ ਰਸ ਰਸਨਾ ਰਾਮ ਗੁਣ ਗਾਏ, ਰਹਾਓ ਜੋ ਜਨ ਧਿਆਵੇ ਹਰ ਹਰ ਨਾਮਾ ਤਿੰਨ ਦਸ ਨਿਦਾਸ ਕਰੋ ਹਮਰਾਮਾ, ਜਨ ਕੀ ਸੇਵਾ ਉੱਤਮ ਕਾਮਾ ਜੋ ਹਰ ਕੀ ਹਰ ਕਥਾ ਸੁਣਾਵੇ, ਸੋ ਜਨ ਹਮਰੇ ਮਨ ਚਿਤ ਭਾਵੇ, ਜਨ ਭਗ ਰਹਿਣ ਵਡਭਾਗੀ ਪਾਵੇ, ਸੰਤ ਜਨਾ ਸਿਉ ਪ੍ਰੀਤ ਬਣੇ ਆਈ ਜਿਨ ਕੋ ਲਿਖਤ ਲਿਖਿਆ ਤੁਰ ਪਾਈ, ਤੇ ਜਨ ਨਾਨਕ ਨਾਮ ਸਮਾਈ, ਗੌੜੀ ਗੁਆਰੇਰੀ ਮਹੱਲਾ ਚੌਥਾ, ਮਾਤਾ ਪ੍ਰੀਤ ਕਰੇ ਪੁੱਤ ਖਾਏ ਮੀਨੇ ਪ੍ਰੀਤ ਪਈ ਜਲ ਨਾਏ, ਸਤਿਗੁਰ ਪ੍ਰੀਤ ਗੁਰਮੁਖ ਗੁਰਸਿੱਖ ਮੁਖ ਪਾਏ, ਤੇ ਹਰ ਜਨ ਹਰ ਹਰ ਮਿਲੋ ਹਮ ਪਿਆਰੇ, ਜਿਨ ਮਿਲਿਆ ਦੁਖ ਜਾਏ ਹਮਾਰੇ, ਰਹਾਓ ਜਿਨ ਮਿਲ ਬਛਰੇ ਗਉ ਪ੍ਰੀਤ ਲਗਾਵੇ, ਕਾਮਨ ਪ੍ਰੀਤ ਜਾਂ ਪਿਰ ਕਰ ਆਵੇ, ਹਰ ਜਨ ਪ੍ਰੀਤ ਜਾਂ ਹਰ ਜਸ ਗਾਵੇ, ਸਾਰੰਗ ਪ੍ਰੀਤ ਬਸੇ ਜਲ ਧਾਰਾ, ਨਰਪਤ ਪ੍ਰੀਤ ਮਾਇਆ ਦੇਖ ਪਸਾਰਾ, ਹਰ ਜਨ ਪ੍ਰੀਤ ਜਪੇ ਨਿਰੰਕਾਰਾ, ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ, ਗੁਰਸਿੱਖ ਪ੍ਰੀਤ ਗੁਰਮਿਲ ਗਲਾਟੇ, ਜਨ ਨਾਨਕ ਪ੍ਰੀਤ ਸਾਸ ਪਗ ਚਾਟੇ, गौड़ी गौरेरी महला चौथा। भीखक प्रीत भीख प्रपाए, भूखे प्रीत हुए अन्न खाए, गुरसिख प्रीत गुर मिलिया गाए। हर दर्शन दियो हर आस तुम्हारी, कर कृपा लोच प्रूर हमारी। राहो चकवी प्रीत सूरज मुख लागे, मिले प्यारे सब दुख दे आगे। गुरसिख प्रीत गुरु मुख लागे, बछरे प्रीत खीर मुख खाए। हिरदे बिकसे देखे माए, गुरसिख प्रीत गुरु मुख लाए। होर सा प्रीत माया मोह काचा, बिनस जाए कूड़ा कछ पाचा। जन नानक प्रीत तृप्त गुर साचा, गौड़ी गौरेरी महला चौथा। सतगुर सेवा सफल है बनी, जित मिल हर नाम त्याय हर तनी। जिन हर जपया तिन पीछे छूटी कनी, गुर सिखर बोलो मेरे भाई। हर बोल सब पाप लै जाई रहाओ, जब गुर मिलिया तब मन वस्याया। तावत पंच रहे हर त्याया, अंधे नगरी हर गुण गाया। सतगुर भगत तुर जिना मुख लाई, तिन कूड़ त्यागे हर लिव लाई। ते हर दरगे मुखु जल पाई, गुर सेवा आप हर पावी। कृष्ण बलभद्र कृष्ण कृष्ण बलभद्र गुर पग लाग्या।

ਕੇਵੜ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਿਨੈ ਨਾ ਪਾਈ ਆ, ਕਰਮ ਮਿਲੈ ਨਾ ਹੀ ਠਾਕ ਰਹਾਈ ਆ, ਆਖਣ ਵਾਲਾ ਕਿਆ ਵਿਚਾਰਾ, ਸ਼ਿਵਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣਹਾਰਾ, ਆਸਾ ਮਹਿਲਾ ਪਹਿਲਾ

ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ।